ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆਵੇਂ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੇ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਹੀ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ ਵਾਹਿਗੁਰੂ ਜਿਹਨਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂਗ ਸਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੇ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ

ਦਰਸ਼ਨੀ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੇ ਸਿੱਖਾਂ ਦਾ ਮਾਣ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ, ਜਿਹਾ ਚੀਨੀ ਲਿਖਿਆ ਤੇ ਹਾ ਹੁਕਮ ਕਮਾਹੇ।

ਦੁਰਾਨੀ ਦੀ ਆਤਮ ਸ਼ਾਂਤੀ ਵਾਸਤੇ ਸੱਚੇ ਪਾਤਸ਼ਾਹ ਜੀਓ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਹਨ ਸੱਚੇ ਪਾਤਸ਼ਾਹ ਜੀ ਸਮੂਹ ਬੀਨਾ ਪਰਿਵਾਰ ਵੱਲੋਂ ਨਾਲ ਰਲ ਕੇ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਹਨ ਉਪਰੰਤ ਗੁਰਬਾਣੀ ਦੇ ਕੀਰਤਨ 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀਓ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕੀਰਤਨ ਦਾ ਭਾਵ ਵਿਛੜੀ ਆਤਮਾ ਨੂੰ ਬਖਸ਼ ਕੇ ਕਲਿਆਣਤਾ ਬਖਸ਼ਣੀ। ਪਿੱਛੇ ਸੰਗਤਾਂ ਨੂੰ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਇਸ ਵੇਲੇ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਬੇਅੰਤ ਸੰਗਤਾਂ ਨੇ ਆਪ ਦੇ ਦਰ ਤੇ ਹਾਜ਼ਰੀ ਭਰੀ ਹੈ। ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ। ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਆਪ ਜੀ ਨੂੰ ਸੁੰਦਰ ਪਛਾਕੇ ਹਾਜ਼ਰ ਕੀਤੇ ਹਨ। ਆਪ ਜੀਆਂ ਨੇ ਅੰਗੀਕਾਰ ਕਰਨੇ। ਸਭ ਦੇ ਲੋਕ ਪਰਲੋਜ ਪਰਦੇ ਕੱਜਣੇ। ਇਸ ਵੇਲੇ ਬਖਸ਼ਾਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸ੍ਰੋ ਸਤਸੰਗ ਜੀ, ਜੋ ਕਿ ਨਰੈਣ ਦਦਲਾਨੀ, ਜੋ ਸਤਿਗੁਰਾਂ ਵੱਲੋਂ ਦਿੱਤੇ ਹੋਏ ਸਵਾਸ ਪੂਰੇ ਕਰਕੇ ਗੁਰੂ ਸਾਹਿਬ ਦੇ ਚਰਨਾਂ ਜਾ ਬਰਾਜੇ, ਉਹਨਾਂ ਦੇ ਪਤੀ ਬਿਨਾਂ ਦਦਲਾਨੀ ਸਮੂਹ ਪਰਿਵਾਰ ਵੱਲੋਂ, ਜੋ ਉਹਨਾਂ ਦੀ ਆਤਮ ਸ਼ਾਂਤੀ ਵਾਸਤੇ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਹਨ, ਗੁਰਬਾਣੀ ਦੇ ਕੀਰਤਨ ਹੋਏ ਹਨ, ਉਹਨਾਂ ਦੇ ਨਿਮਿੱਤ ਅਰਦਾਸ ਹੋਈ ਹੈ, ਵਾਹਿਗੁਰੂ ਜੀ ਕਿਰਪਾ ਕਰਨ, ਸਮੁੱਚੀ ਬਾਣੀ ਦਾ ਭਾਵ, ਕੀਰਤਨ ਦਾ ਭਾਵ ਵਿਛੜੀ ਆਤਮਾ ਨੂੰ ਬਖਸ਼ ਕੇ ਕਲਿਆਣਤਾ ਬਖਸ਼ਣ। ਇਸ ਵੇਲੇ ਆਈਆਂ ਸੰਗਤਾਂ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਸੋ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤੇਗੀ। ਸੋ ਸਭ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਤਿਆਰ ਹਨ। ਜਿਨ੍ਹਾਂ ਸੰਗਤਾਂ ਨੇ ਲੰਗਰ ਨਹੀਂ ਛਕਿਆ, ਆਪ ਜੀ ਨੇ ਛੱਕ ਕੇ ਜਾਣਾ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਹਰ ਯੁਗ ਯੁਗ ਭਗਤੀ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਖ ਸਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ

ਰਾਈ ਕਹ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਧ ਮਿਣ ਸਿੱਧ ਹੀ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ

ਕਸਮ ਵਿਸਾਰਹਿ ਤੇ ਕਮ ਜਾਤ ਨਾਨਕ ਨਾਵੈ ਵਾਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ।

ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ

ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰ। ਸਭ ਜੀ ਅਵ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰ। ਹਰ ਧਿਆਵਹਿ

ਜੋ ਸੇਵਹਿ ਤੁਧ ਦੀਨ ਜਾਣੂ ਨਾਨਕ ਤਿਨ ਕੁਰਮਾਣ ਹਰ ਧਿਆਵਹਿ ਹਰ ਧਿਆਵਹਿ ਤੁਧ ਦੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭੈ ਜਿਨ ਹਰ ਧਿਆਇਆ ਦੀ ਤਿਨ ਤੂਟੀ ਜਮ ਕੀ ਫਾਸੀ।

ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ

ਪ੍ਰਾਣ ਘਾਤਾ ਜੇ ਆਹੀ ਤੁਹੇ ਤਬ ਸਰਨੀ ਪਰੇ ਤਿਨਕੇ ਦੁਹਿਟ ਦੁਹ ਤੁਹ ਆਏ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ।

ਕਰਾਂ ਕਾਲਾ ਮਨ ਬਾਂਥ ਪਲ ਪਾਵੇ ਸੋਹੀ ਦੁਖ ਨ ਸੇਬ ਆਵਤ ਕੋਈ ਅੜਿਲ ਸੁਣੇ ਗੁੰਗ ਜੋ ਜਾਹ ਸੁਰਸ ਨਾ ਪਾਵਈ ਸੁਣੇ ਮੂੜ ਚਿਤ ਲਾਹੇ ਚਤੁਰਤਾ ਆਵਈ ਦੁਖ ਦਰਦ ਭਉ ਨਿਕਟ ਨਾ ਤਿਨ ਨਰ ਕੇ ਰਹਿ ਹੋ ਜੋ ਜਾ ਕੀ ਇਕ ਬਾਰ ਚਾਉ ਪਈ ਕੋ ਕਹਿ ਚਾਉ ਪਈ।

ਮੇਰਾਇਆ ਧਾਰੋ ਵਾਜੇ ਪੰਚ ਸਬਦ ਤਿਤ ਕਾਰਸ ਭਾਗੈ ਕਾਰਸ ਭਾਗੈ ਸਬਦ ਵਾਜੇ ਕਲਾ ਜੇਤੂ ਕਾਰ ਧਾਰੀਆ।

ਸਮਾਚੇ ਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸੁਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਦਾ ਮਨ ਨੀ ਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓੜ ਨੇ ਆਸਰਿਆਂ ਦੇ ਆਸਰਾ

ਭੁੱਲ ਚੁੱਕ ਮੁਆਫ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਦਰੋਂ ਕਰੋ ਨਾਮ ਦਾ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ।

ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਗੈ ਜਨਮ ਮਰਨ ਦੁਖ ਜਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ, ਆਪ ਸੰਗਤਾਂ ਨੇ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਸ਼ਾਹੋ ਹੁਣ ਸ਼ਾਮਾਂ ਦੇ ਦੀਵਾਨ ਦੀ ਰਮਤਾ ਹੋ ਰਹੀ ਹੈ, ਕਥਾ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਐਤਵਾਰ ਦੇ ਦੀਵਾਨਾਂ ਵਿੱਚ ਜੋ ਸ਼ਹੀਦੀ ਸਮਾਗਮ ਮਨਾਏ ਜਾਣੇ ਹਨ, ਮੁਸੀਦਾਂ ਦੀ ਯਾਦ ਮਨਾਈ ਜਾ ਰਹੀ ਹੈ ਸੂਰਬੀਰ ਯੋਧਿਆਂ ਦੀ, ਸੋ ਆਪ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਹੈ। ਅਤੇ ਕੱਲ੍ਹ ਸ਼ਾਮ ਨੂੰ ਜੋ ਸ਼ਨੀਵਾਰ 9 ਵਜੇ ਤੋਂ ਬਾਅਦ 9 ਵਜੇ ਤੋਂ ਲੈ ਕੇ ਅੰਮ੍ਰਿਤ ਵੇਲੇ, ਐਤਵਾਰ ਦੇ ਅੰਮ੍ਰਿਤ ਵੇਲੇ ਤੀਕਰ ਜੋ ਰਹਿਣ ਸਭਾਈ ਕੀਰਤਨ ਯੂਥ ਵੱਲੋਂ ਹੋ ਰਹੇ ਹਨ, ਸੋ ਆਪ ਸੰਗਤਾਂ ਨੇ ਇਸ ਸਮੇਂ ਦਾ ਵੀ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਨੰਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਗੋਦ ਵਿੱਚ ਸਭਾਏਮਾਨ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ ਬਹੁਤ ਹੀ ਵਡਭਾਗੇ ਹੋ ਜੋ ਸੋ ਦਰ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਸੰਧਿਆ ਦੇ ਸਮੇਂ ਜੋ ਸਤਿਗੁਰੂ ਜੀ ਦਾ ਹੁਕਮ ਚੱਲਦਾ ਆ ਰਿਹਾ ਹੈ ਸੋ ਦਰ ਆਰਤੀ ਗਾਵੀ ਹੈ ਅੰਮ੍ਰਿਤ ਵੇਲੇ ਜਾ ਪੁਚਾਰਾ ਨਿਤਨੇਮ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਨਿਤਨੇਮ ਕੀਤਾ ਜਾਂਦਾ ਹੈ ਆਸਾ ਕੀ ਵਾਰ ਦਾ ਕੀਰਤਨ ਹੁੰਦਾ ਹੈ ਇਸੇ ਤਰ੍ਹਾਂ ਸੰਧਿਆ ਦੇ ਸਮੇਂ ਸੋਦਰ ਰਹਿਰਾਸ ਸਾਹਿਬ ਜੀ ਦਾ ਪਾਠ ਸੋਦਰ ਆਰਤੀ ਗਾਵੀ ਹੈ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਤੋਂ ਮਰਿਆਦਾ ਚੱਲ ਰਹੀ ਹੈ ਆਓ ਸਤਿਗੁਰੂ ਜੀ ਨੇ ਪਹਿਲੀ ਵਾਰ ਅਮੈਰੀਕਾ ਦੀ ਧਰਤੀ 'ਤੇ ਇਸ ਸਥਾਨ 'ਤੇ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ ਹੈ ਦੋ ਦਿਨ ਦੀ ਹਾਜ਼ਰੀ ਹੋਰ ਹੈ ਕੱਲ੍ਹ ਦਾ ਦਿਨ ਪਰਸੋਂ ਦੀ ਹਾਜ਼ਰੀ ਸੋ ਸਤਿਗੁਰੂ ਜੀ ਨੇ ਬੜਾ ਤਰਸ ਕੀਤਾ ਹੈ ਜੋ ਇਹ ਸੇਵਾ ਮਹਾਰਾਜ ਨੇ ਲਈ ਹੈ

0: ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਇੱਕ ਵਾਰ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ। ਆਸਾ ਮਹੱਲਾ ਤੀਜਾ। ਸੱਚ ਰਤੀਆਂ ਸੁਹਾਗਣੀ ਜਿਨ੍ਹਾਂ ਗੁਰ ਕੈ ਸ਼ਬਦ ਸਿੰਗਾਰ। ਕੱਲ੍ਹ ਜੋ ਪਾਵਣ ਸ਼ਬਦ ਆਰੰਭ ਹੋਇਆ ਸੀ ਉਹਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ। ਆਸਾ ਰਾਗ ਦੇ ਵਿੱਚ ਮਹੱਲਾ ਤੀਜਾ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਇਹ ਪਾਵਨ ਸ਼ਬਦ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ। ਮਹਾਰਾਜ ਕਹਿੰਦੇ ਸੱਚ ਰਤੀਆਂ ਸੁਹਾਗਣੀ ਜਿਨ੍ਹਾਂ ਗੁਰ ਕੈ ਸ਼ਬਦ ਸਿੰਗਾਰ। ਕੱਲ ਇਹ ਵਿਚਾਰ ਚੱਲ ਰਹੀ ਸੀ ਵੀ ਸ਼ਿੰਗਾਰ ਕਦੋਂ ਕੀਤਾ ਜਾਂਦਾ ਕਿਸੇ ਚੀਜ਼ ਨੂੰ ਸੁੰਦਰ ਬਣਾਉਣ ਵਾਸਤੇ ਜਾਂ ਸੁੰਦਰ ਦਿਸਣ ਵਾਸਤੇ ਮਨੁੱਖ ਸ਼ਿੰਗਾਰ ਕਰਦਾ ਹੈ। ਕਈ ਤਰ੍ਹਾਂ ਦੇ ਹਾਰ ਸ਼ਿੰਗਾਰ ਕੀਤੇ ਜਾਂਦੇ ਨੇ। ਕਿਸੇ ਜਗ੍ਹਾ ਨੂੰ ਸੋਹਣਾ ਬਣਾਉਣ ਵਾਸਤੇ ਉਹਦੀ ਸਜਾਵਟ ਕੀਤੀ ਜਾਂਦੀ ਹੈ। ਮਨੁੱਖ ਬੜਾ ਕੁਝ ਕਰਦਾ ਹੈ ਪਰ ਅਸਲ ਜੋ ਸ਼ਿੰਗਾਰ ਹੈ ਉਹ ਕੀ ਹੈ? ਉਹ ਹੈ ਪਰਮਾਤਮਾ ਦੇ ਗੁਣਾਂ ਨੂੰ ਧਾਰਨ ਕਰਨਾ। ਮਨੁੱਖ ਸਰੀਰ ਕਰਕੇ ਜਿੰਨਾ ਮਰਜ਼ੀ ਸੋਹਣਾ ਹੋਵੇ ਪਰ ਜੇ ਉਹਦੇ ਕੋਲ ਗੁਣ ਨਹੀਂ ਨਾ ਤਾਂ ਉਹਦਾ ਕੋਈ ਮੁੱਲ ਨਹੀਂ ਪੈਂਦਾ। ਅਤੇ ਕਈ ਵਾਰੀ ਆਪਾਂ ਕਹਿ ਦਿੰਦੇ ਵੀ ਤੇਰੇ ਸੋਹਣੇ ਹੋਣ ਨੂੰ ਮੈਂ ਕੀ ਕਰਾਂ, ਤੇਰੇ ਪੱਲੇ ਗੁਣ ਤਾਂ ਆਈ ਕੋਈ ਨਹੀਂ। ਪੁਰਾਤਨ ਸਮੇਂ ਵੀ ਇਹ ਮਰਿਆਦਾ ਸੀ, ਜਦੋਂ ਬੱਚੇ ਬੱਚੀ ਨੂੰ ਦੇਖਦੇ ਸੀ ਨਾ ਤਾਂ ਗੁਣ ਦੇਖਦੇ ਸੀ, ਸ਼ਕਲ ਨਹੀਂ ਸੀ ਇਕੱਲੀ ਦੇਖਦੇ, ਗੁਣ ਦੇਖੇ ਜਾਂਦੇ ਸੀ ਵੀ ਗੁਣ ਹੈਗੇ ਆ। ਹੁਣ ਸਤਿਗੁਰੂ ਜੀ ਇਹ ਜਿਹੜੇ ਗੁਣ ਸਾਨੂੰ ਦੇ ਰਹੇ ਆ ਇਹਨਾਂ ਦਾ ਕੋਈ ਮਕਸਦ ਹੈ? ਅੱਜ ਮਨੁੱਖਤਾ ਸਾਨੂੰ ਬਹੁਤ ਕਰੂੜ ਨਜ਼ਰ ਕਿਉਂ ਆ ਰਹੀ ਹੈ? ਕਿਉਂ ਦਿਨੋ ਦਿਨ ਦੁੱਖ ਜਿਹੜੇ ਆ ਉਹ ਨਜ਼ਰ ਆ ਰਹੇ ਆ? ਉਹਦਾ ਵੱਡਾ ਕਾਰਨ ਹੈ ਵੀ ਅੱਜ ਮਨੁੱਖਤਾ ਦੇ ਵਿੱਚੋਂ ਗੁਣ ਖਤਮ ਹੁੰਦੇ ਜਾ ਰਹੇ ਆ। ਸਹਿਣਸ਼ੀਲਤਾ ਬੜਾ ਵੱਡਾ ਗੁਣ ਹੈ ਪਰ ਸਹਿਣਸ਼ੀਲਤਾ ਖਤਮ ਹੋ ਰਹੀ ਹੈ। ਭਰਾ ਦੀ ਗੱਲ ਭਰਾ ਨਹੀਂ ਅੱਜ ਸਹਿੰਦਾ। ਅੱਗੇ ਵੱਡੇ ਭਰਾ ਛੋਟੇ ਨੂੰ ਮਾਰ ਵੀ ਲੈਂਦੇ ਸੀ ਪਰ ਫਿਰ ਵੀ ਕੋਈ ਕੁਝ ਕਹਿੰਦਾ ਨਹੀਂ ਸੀ, ਅੱਗੇ ਹੱਥ ਨਹੀਂ ਸੀ ਚੱਕਦਾ, ਝਿੜਕ ਵੀ ਲੈਂਦੇ ਸੀ ਤਦ ਵੀ ਕੋਈ ਕੁਝ ਨਹੀਂ ਸੀ ਕਹਿੰਦਾ। ਹੁਣ ਇੱਕ ਦੂਜੇ ਦੀ ਗੱਲ ਕੌਣ ਸੁਣਦਾ ਹੈ? ਪਤੀ ਪਤਨੀ ਇੱਕ ਦੂਜੇ ਦੀ ਗੱਲ ਸੁਣ ਕੇ ਰਾਜ਼ੀ ਨਹੀਂ, ਸਹਿਣਸ਼ੀਲਤਾ ਖਤਮ ਹੋ ਰਹੀ ਹੈ, ਪੇਸ਼ੈਂਸ ਮੁੱਕਦਾ ਜਾ ਰਿਹਾ। ਦਿਨੋ ਦਿਨ ਕਾਲੀ ਵੱਧ ਰਹੀ ਹੈ, ਕਾਲਾਪਣ ਵੱਧ ਰਿਹਾ ਹੈ, ਧੀਰਜ ਖਤਮ ਹੁੰਦਾ ਜਾ ਰਿਹਾ, ਸੰਤੋਖ ਖਤਮ ਹੁੰਦਾ ਜਾ ਰਿਹਾ। ਕਈ ਵਾਰੀ ਕਈ ਲੋਕ ਕਹਿ ਦਿੰਦੇ ਨੇ ਵੀ ਅੱਜ ਤਾਂ ਬੜੀ ਤਰੱਕੀ ਹੋ ਗਈ ਹੈ, ਗੁਰਦੁਆਰੇ ਜਾ ਕੇ ਕੀ ਲੈਣਾ ਹੈ? ਗੁਰਦੁਆਰੇ ਸਾਡੀਆਂ ਧੀਆਂ ਨੇ ਜਦੋਂ ਆਉਣਾ ਹੈ ਇੱਥੇ ਆ ਕੇ ਬੀਬੀ ਅੰਮ੍ਰੋ ਬਣਨਾ ਹੈ, ਇੱਥੇ ਆ ਕੇ ਮਾਤਾ ਖੀਵੀ ਦੀਆਂ ਅਸੀਸਾਂ ਲੈਣੀਆਂ ਨੇ, ਬਲਵੰਡ ਖੀਵੀ ਨੇਕ ਜਨ, ਇੱਥੇ ਆ ਕੇ ਬੇਬੇ ਨਾਨਕੀ ਦੇ ਜੀਵਨ ਤੋਂ ਸੇਧ ਲੈਣੀ ਹੈ, ਇੱਥੇ ਸੇਧ ਲੈਣੀ ਹੈ ਮਾਤਾ ਗੁਜਰੀ ਤੋਂ ਵੀ ਇੱਕ ਧੀ ਦਾ ਜੀਵਨ ਕੈਸਾ ਹੋਵੇ, ਇੱਕ ਮਾਂ ਦਾ ਜੀਵਨ ਕੈਸਾ ਹੋਵੇ, ਇੱਕ ਸੱਸ ਦਾ ਜੀਵਨ ਕੈਸਾ ਹੋਵੇ, ਇੱਕ ਸਿੱਖ ਦਾ ਜੀਵਨ ਕੈਸਾ ਹੋਵੇ। ਮਾਤਾ ਗੁਜਰੀ ਦੇ ਜੀਵਨ ਦੇ ਵਿੱਚੋਂ ਸਾਨੂੰ ਸਾਰੀ ਝਲਕ ਪੈਂਦੀ ਹੈ। ਅਤੇ ਇੱਕ ਸ਼ਹੀਦ ਮਾਤਾ ਗੁਜਰੀ ਸ਼ਹੀਦ ਵੀ ਹੈ, ਇੱਕ ਸ਼ਹੀਦ ਮਾਤਾ ਗੁਜਰੀ ਦਾ ਕੈਸਾ ਜੀਵਨ ਹੈ। ਇਹ ਚੀਜ਼ਾਂ ਸਾਨੂੰ ਕਦੋਂ ਮਿਲਦੀਆਂ ਨੇ? ਇਹ ਨਾਮ ਦਾ ਰੰਗ ਕਦੋਂ ਚੜ੍ਹਦਾ ਹੈ? ਜਦੋਂ ਅਸੀਂ ਸਤ ਸੰਗਤ ਕਰਾਂਗੇ। ਮਹਾਰਾਜ ਕਹਿੰਦੇ ਲਾਲ ਰੰਗ ਤਿਸ ਕੌ ਲੱਗਾ ਜਿਸ ਕੇ ਵੱਡ ਭਾਗਾ, ਮਹਿਲਾ ਕਦੇ ਨਾ ਹੋਵੇ ਨਹਿ ਲਾਗੇ ਦਾਗਾ। ਕਹਿੰਦੇ ਭਾਈ ਨਾਮ ਦਾ ਰੰਗ ਕਿਹਨਾਂ ਨੂੰ ਚੜ੍ਹਦਾ ਹੈ? ਜਿਹੜੇ ਵੱਡਿਆਂ ਭਾਗਾਂ ਵਾਲੇ ਨੇ, ਜਿਹੜੇ ਸੰਗਤ ਕਰਦੇ ਆ। ਬਿਨ ਭਾਗਾਂ ਸਤ ਸੰਗ ਨਾ ਲੱਭੇ, ਕਿਉਂਕਿ ਭਾਗਾਂ ਤੋਂ ਬਿਨਾਂ ਸੰਗਤ ਵੀ ਨਹੀਂ ਮਿਲਦੀ। ਇਹ ਭਾਗਾਂ ਦੀ ਨਿਸ਼ਾਨੀ ਹੈ, ਤੁਸੀਂ ਸੰਗਤ ਵਿੱਚ ਆ ਕੇ ਬੈਠੇ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਹਿੰਦੇ ਜਿਨ੍ਹਾਂ ਗੁਰ ਕੈ ਸ਼ਬਦ ਸ਼ਿੰਗਾਰ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ, ਗੁਰੂ ਦੀ ਮੱਤ ਨੂੰ ਆਪਣਾ ਸ਼ਿੰਗਾਰ ਬਣਾ ਲਿਆ ਨਾ, ਜਿਨ੍ਹਾਂ ਦੇ ਅੰਦਰ ਦਇਆ ਆ ਗਈ, ਸਤ ਸੰਤੋਖ ਆ ਗਿਆ, ਸੱਚ ਆ ਗਿਆ, ਸੱਚ ਵਰਤ, ਉਹ ਦੂਜਾ ਵਰਤ ਨਹੀਂ ਰੱਖਦੇ, ਉਹਨਾਂ ਨੇ ਵਰਤ ਕਾਹਦਾ ਰੱਖਿਆ, ਸੱਚ ਦਾ, ਉਹ ਸੱਚ ਨੂੰ ਧਾਰਨ ਕਰਕੇ ਬਹਿ ਗਏ ਆ, ਸੱਚ ਵਰਤ। ਉਹ ਕਿਸੇ ਦੂਜੇ ਤੀਰਥ 'ਤੇ ਨਹੀਂ ਜਾਂਦੇ, ਉਹਨਾਂ ਦਾ ਤੀਰਥ ਹੈ ਸੰਤੋਖ ਤੀਰਥ, ਉਹਨਾਂ ਨੇ ਸੰਤੋਖ ਦੇ ਤੀਰਥ ਉੱਤੇ ਨਿਵਾਸ ਕਰ ਲਿਆ, ਉਹ ਸੰਤੋਖੀ ਹੋ ਗਏ ਆ। ਅਤੇ ਜਿਹੜਾ ਸੰਤੋਖੀ ਹੋ ਗਿਆ ਉਹ ਤਾਂ ਆਪ ਤੀਰਥ ਹੈ, ਉਹਨੂੰ ਕਿਸੇ ਤੀਰਥ 'ਤੇ ਜਾਣ ਦੀ ਲੋੜ ਨਹੀਂ ਰਹਿ ਜਾਂਦੀ। ਸੱਚ ਵਰਤ ਸੰਤੋਖ ਤੀਰਥ, ਗਿਆਨ ਧਿਆਨ ਇਸ਼ਨਾਨ। ਅਤੇ ਇਸ਼ਨਾਨ ਕਿੱਥੇ ਕਰਦੇ ਨੇ, ਉਹ ਗੁਰੂ ਦੇ ਗਿਆਨ ਦੇ ਵਿੱਚ ਮਨ ਕਰਕੇ ਇਸ਼ਨਾਨ ਕਰਦੇ ਆ, ਸੁਰਤ ਲਾ ਕੇ ਧਿਆਨ ਦੇ ਵਿੱਚ ਇਸ਼ਨਾਨ ਕਰ ਰਹੇ ਆ। ਇਸ ਤਰ੍ਹਾਂ ਦਾ ਜਿਹੜਾ ਇਸ਼ਨਾਨ ਹੈ, ਇਸ ਤਰ੍ਹਾਂ ਦਾ ਜਿਹੜਾ ਸ਼ਿੰਗਾਰ ਹੈ, ਮਹਾਰਾਜ ਕਹਿੰਦੇ ਸੱਚ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਜੀਵ ਇਸਤਰੀਆਂ ਰੱਤੀਆਂ ਹੋਈਆਂ ਨੇ, ਰੱਤੀਆਂ ਤੋਂ ਭਾਵ ਹੈ ਜਿਨ੍ਹਾਂ ਨੂੰ ਨਾਮ ਦਾ ਰੰਗ ਚੜ ਗਿਆ, ਅਸਲ ਦੇ ਵਿੱਚ ਉਹ ਸੁਹਾਗਣ। ਸੁਹਾਗਣ ਕਿਹਨੂੰ ਕਹਿੰਦੇ ਆ, ਜਿਹਦਾ ਪਤੀ ਸਲਾਮਤ ਹੋਵੇ, ਜਿਨ੍ਹਾਂ ਦੇ ਪੱਲੇ ਗੁਣ ਹੈ, ਪਾਤਸ਼ਾਹ ਕਹਿੰਦੇ ਉਹ ਜੀਵ ਇਸਤਰੀਆਂ ਸੁਹਾਗਣ ਨੇ, ਉਹ ਪਤੀ ਵਾਲੀਆਂ ਨੇ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦਾ ਸ਼ਿੰਗਾਰ ਕਰ ਲਿਆ, ਜਿਹੜੇ ਸਵਾਸ ਸਵਾਸ ਸਿਮਰਨ ਕਰਦੇ ਨੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਿਹੜੇ ਹਰ ਸਾਹ ਦੇ ਨਾਲ ਜਿੰਨਾ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਜਿਹੜੇ ਹਰ ਸਾਹ ਦੇ ਨਾਲ ਬਾਣੀ ਪੜ੍ਹਦੇ ਨੇ, ਪਰਮਾਤਮਾ ਨੂੰ ਚੇਤੇ ਰੱਖਦੇ ਨੇ, ਜਿਨ੍ਹਾਂ ਨੇ ਐਸਾ ਸ਼ਿੰਗਾਰ ਬਣਾ ਲਿਆ, ਉਹ ਜੀਵ ਇਸਤਰੀਆਂ ਫਿਰ ਸੁਹਾਗਣ ਨੇ, ਉਹਨਾਂ ਦਾ ਜੀਵਨ ਭਾਗਾਂ ਵਾਲਾ ਹੋ ਜਾਂਦਾ ਹੈ। ਘਰ ਹੀ ਸੋ ਪਿਰ ਪਾਇਆ ਸੱਚਾ ਸ਼ਬਦ ਵਿਚਾਰ। ਅਤੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਦੀਆਂ ਜਿਹੜੀਆਂ ਜੀਵ ਇਸਤਰੀਆਂ ਨੇ, ਜੀਵ ਇਸਤਰੀਆਂ ਭਾਵ ਸਾਡੇ ਬਾਰੇ ਗੱਲ ਹੋ ਰਹੀ ਹੈ, ਸਤਸੰਗਤ ਰੂਪੀ ਜਿਹੜੀਆਂ ਸਹੇਲੀਆਂ ਨੇ, ਮਹਾਰਾਜ ਸਾਨੂੰ ਕਹਿ ਰਹੇ ਆ, ਇਹ ਕੋਈ ਵੱਖਰੀਆਂ ਨਹੀਂ। ਮਹਾਰਾਜ ਕਿਹਨਾਂ ਨੂੰ ਕਹਿ ਰਹੇ ਨੇ ਭਾਈ, ਜਿਨ੍ਹਾਂ ਨੇ ਨਾਮ ਜਪਣਾ ਹੈ ਜਾਂ ਜਿਹੜੇ ਨਾਮ ਜਪਦੇ ਨੇ ਉਹਨਾਂ ਦੀ ਗੱਲ ਹੋ ਰਹੀ ਹੈ। ਘਰ ਹੀ ਸੋ ਪਿਰ ਪਾਇਆ, ਪਾਤਸ਼ਾਹ ਕਹਿੰਦੇ ਜਿਹੜੇ ਨਾਮ ਜਪਦੇ ਨੇ ਉਹ ਘਰ ਦੇ ਵਿੱਚ ਹੀ ਫਿਰ ਪਰਮਾਤਮਾ ਨੂੰ ਪਾ ਲੈਂਦੇ ਆ। ਸੱਚਾ ਸ਼ਬਦ ਵਿਚਾਰ, ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ, ਗੁਰੂ ਦੇ ਹੁਕਮ ਦੇ ਵਿੱਚ ਚੱਲ ਕੇ। ਅਵਗਣ ਗੁਣੀ ਬਖਸਾਇਆ ਹਰ ਸਿਉਂ ਲਿਵ ਲਾਈ। ਅਤੇ ਅਗਲੀ ਪੰਕਤੀ ਅੰਦਰ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਹੁੰਦਾ ਪਤਾ ਕੀ ਹੈ, ਅਵਗਣ ਗੁਣੀ ਬਖਸ਼ਾਇਆ, ਜਿਹੜੇ ਅਵਗਣ ਸੀ ਨਾ ਉਹਦੀ ਜਗ੍ਹਾ ਹੁਣ ਗੁਣ ਲੈ ਆਉਂਦੇ, ਪਹਿਲਾਂ ਅਵਗਣ ਭਰੇ ਪਏ ਸੀ, ਹਮ ਅਵਗਣ ਭਰੇ ਏਕ ਗੁਣ ਨਾਹੀਂ, ਪਹਿਲਾਂ ਤਾਂ ਮਨੁੱਖ ਗੁਣਾਹਾਂ ਦੇ ਨਾਲ ਅਵਗਣਾਂ ਦੇ ਨਾਲ ਭਰਿਆ ਪਿਆ ਸੀ, ਨਿੰਦਿਆ ਚੁਗਲੀ ਈਰਖਾ ਦੁਵੈਸ਼ ਪਤਾ ਨਹੀਂ ਕੀ ਕੁਝ ਕਰ ਰਿਹਾ ਸੀ, ਪਰ ਜਦੋਂ ਗੁਰੂ ਦੀ ਕਿਰਪਾ ਹੋਈ ਤਾਂ ਅਵਗਣਾਂ ਦੀ ਜਗ੍ਹਾ ਹੁਣ ਭਾਂਡਾ ਤਾਂ ਇੱਕੋ ਹੀ ਹੈ ਨਾ, ਗਲਾਸ ਤਾਂ ਇੱਕੋ ਹੀ ਆ, ਉਹਦੇ ਵਿੱਚ ਕੋਈ ਸ਼ਰਾਬ ਪਾ ਕੇ ਪੀ ਲਵੇ, ਕੋਈ ਦੁੱਧ ਪਾ ਕੇ ਪੀ ਲਵੇ, ਕੋਈ ਅੰਮ੍ਰਿਤ ਜਲ ਪਾ ਕੇ ਪੀ ਲਵੇ, ਇਹ ਤਾਂ ਸਾਡੀ ਮਰਜ਼ੀ ਹੈ, ਪਰ ਜੋ ਪੀਵਾਂਗੇ ਉਸ ਭਾਂਡੇ ਵਿੱਚ ਜੋ ਪਾਵਾਂਗੇ ਉਹਦਾ ਰਿਐਕਸ਼ਨ ਜਿਹੜਾ ਹੈ ਉਹ ਹੋਣਾ ਹੈ, ਉਹੋ ਜਿਹਾ ਸਾਡਾ ਫਿਰ ਸੁਭਾਅ ਬਣ ਜਾਂਦਾ, ਉਹੋ ਜਿਹੀ ਸਾਡੇ ਸਰੀਰ ਨੂੰ ਤਾਕਤ ਮਿਲਦੀ ਹੈ, ਵੀ ਜੋ ਖਾਵਾਂਗੇ ਉੱਦਾਂ ਦਾ ਹੀ ਅਸਰ ਹੋਣਾ ਹੈ। ਹੁਣ ਗਲਾਸ ਜਿਹੜਾ ਮਿਲਿਆ ਸਾਨੂੰ, ਆ ਭਾਂਡਾ ਜਿਹੜਾ ਸਰੀਰ ਰੂਪੀ ਮਿਲਿਆ, ਇਹਦੇ ਵਿੱਚ ਅਵਗਣਾਂ ਦੀ ਜਗ੍ਹਾ ਮਹਾਰਾਜ ਕਹਿੰਦੇ ਗੁਣ ਪਾਉਣੇ ਆ, ਅਤੇ ਜਦੋਂ ਗੁਣ ਪਾਏ ਕੀ ਹੋਇਆ, ਗੁਣਾਂ ਦੇ ਨਾਲ ਪਰਮਾਤਮਾ ਨੇ ਸਾਨੂੰ ਹੁਣ ਬਖਸ਼ ਦਿੱਤਾ, ਸਾਡੇ ਅਵਗਣ ਦੂਰ ਕਰ ਦਿੱਤੇ, ਅਵਗਣ ਗੁਣੀ ਬਖਸ਼ਾਇਆ, ਅਤੇ ਸਾਡੇ ਅੰਦਰ ਗੁਣ ਪੈਦਾ ਹੋ ਗਏ, ਹਰ ਸਿਉਂ ਲਿਵ ਲਾਈ, ਕਹਿੰਦੇ ਹੁਣ ਅਵਗਣਾਂ ਨੂੰ ਦੂਰ ਕਰਕੇ ਸਤਿਗੁਰੂ ਜੀ ਨੇ ਸਾਡੇ ਅੰਦਰ ਗੁਣ ਪੈਦਾ ਕਰ ਦਿੱਤੇ, ਅਤੇ ਜਿਹੜੇ ਅਸੀਂ ਮਾੜੇ ਕਰਮ ਕਰ ਰਹੇ ਸੀ ਉੱਥੋਂ ਸਾਨੂੰ ਬਖਸ਼ਾ ਦਿੱਤਾ, ਅਸੀਂ ਉਹਦੀ ਬਖਸ਼ਿਸ਼ ਦੇ ਪਾਤਰ ਬਣ ਗਏ। ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਤਾਰਿਓ, ਉਹਨੇ ਸਾਨੂੰ ਬਖਸ਼ਿਸ਼ ਕਰਕੇ ਆਪਣੇ ਗੱਲ ਦੇ ਨਾਲ ਲਾ ਲਿਆ, ਹਰ ਸਿਉਂ ਲਿਵ ਲਾਈ। ਇਸ ਤਰ੍ਹਾਂ ਕਹਿੰਦੇ ਹਰੀ ਦੇ ਚਰਨਾਂ ਦੇ ਵਿੱਚ ਸਾਡੀ ਲਿਵ ਲੱਗ ਗਈ, ਜਿਹੜੀ ਲਿਵ ਟੁੱਟ ਗਈ ਸੀ ਨਾ ਮਾਇਆ ਦੇ ਖਲਾਰਿਆਂ ਦੇ ਵਿੱਚ ਪੈ ਕੇ, ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਉਹ ਲਿਵ ਜਿਹੜੀ ਸੀ ਸਾਡੀ ਸੁਰਤ ਲਿਵ ਕੀ ਹੁੰਦੀ ਹੈ, ਸਾਡੀ ਸੁਰਤ ਨਿਰੰਤਰ ਜਦੋਂ ਸੱਚ ਦੇ ਵਿੱਚ ਜੁੜ ਜਾਂਦੀ ਹੈ ਉਹਨੂੰ ਲਿਵ ਆਖਿਆ ਜਾਂਦਾ, ਨਾਮ ਦੇ ਵਿੱਚ ਜੁੜ ਜਾਣਾ, ਲਗਾਤਾਰ ਲਿਵ ਲੱਗ ਗਈ, ਜਿਵੇਂ ਸਾਨੂੰ ਸਾਹ ਆ ਰਹੇ ਆ ਨਾ, ਲਗਾਤਾਰ ਸਾਹ ਆ ਰਹੇ ਆ, ਇੱਦਾਂ ਤਾਂ ਨਹੀਂ ਹੁੰਦਾ ਵੀ ਇੱਕ ਸਾਹ ਆਇਆ ਅਤੇ ਦੂਜਾ ਸਾਹ ਆਇਆ ਹੀ ਨਹੀਂ, ਲਗਾਤਾਰ ਸਾਹ ਆ ਰਿਹਾ। ਇਸੇ ਤਰ੍ਹਾਂ ਜਿਹੜੀ ਲਿਵ ਹੈ ਇਹ ਨਿਰੰਤਰ ਪਰਮੇਸ਼ਰ ਦੇ ਸ਼ਬਦ ਦੇ ਵਿੱਚ ਜੁੜ ਜਾਂਦੀ ਹੈ, ਹਰ ਵੇਲੇ ਬਹਿੰਦਿਆਂ ਉੱਠਦਿਆਂ ਪਰਮਾਤਮਾ ਸਾਨੂੰ ਚੇਤੇ ਰਹਿੰਦਾ, ਲਿਵ ਲੱਗ ਗਈ, ਜਿਵੇਂ ਮਾਂ ਦੀ ਲਿਵ ਬੱਚੇ ਦੇ ਵਿੱਚ ਲੱਗੀ ਹੁੰਦੀ ਹੈ। ਬੱਚਾ ਛੋਟਾ ਜਿਹਾ ਹੋਵੇ ਨਾ, ਮਾਂ ਭਾਵੇਂ ਦੂਸਰੇ ਕਮਰੇ ਵਿੱਚ ਹੋਵੇ, ਕਿਸੇ ਘਰ ਦੇ ਵਿੱਚ ਵੀ ਗਈ ਹੋਵੇ, ਪਰ ਉਹਦੀ ਲਿਵ ਪਤਾ ਕਿੱਥੇ ਹੁੰਦੀ ਹੈ, ਮੇਰਾ ਬੱਚਾ ਕੀ ਕਰ ਰਿਹਾ। ਇਸੇ ਤਰ੍ਹਾਂ ਜਿੱਦਣ ਪਰਮਾਤਮਾ ਦੀ ਯਾਦ ਬਣ ਜਾਂਦੀ ਹੈ, ਫਿਰ ਜਿੱਥੇ ਮਰਜ਼ੀ ਅਸੀਂ ਕੰਮ ਕਾਜ ਵੀ ਕਿਉਂ ਨਾ ਕਰਦੇ ਹੋਈਏ, ਸਾਡੀ ਲਿਵ ਪਰਮਾਤਮਾ ਦੇ ਚਰਨਾਂ ਵਿੱਚ ਲੱਗੀ ਰਹਿੰਦੀ ਹੈ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਅਵਗਣ ਗੁਣੀ ਬਖਸ਼ਾਇਆ, ਅਵਗੁਣਾਂ ਦੀ ਜਗ੍ਹਾ ਹੁਣ ਉਹਨੇ ਗੁਣ ਦੇ ਦਿੱਤੇ, ਇਹਦੇ ਨਾਲ ਸਾਨੂੰ ਉਹਨੇ ਬਖਸ਼ ਦਿੱਤਾ ਅਤੇ ਹਰੀ ਦੇ ਨਾਲ ਸਾਡੀ ਲਿਵ ਲੱਗ ਗਈ। ਹਰ ਵਰ ਪਾਇਆ ਕਾਮਣੀ ਗੁਰਮੇਲ ਮਿਲਾਈ ਰਹਾਉ। ਜੇ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਇਸ ਤਰ੍ਹਾਂ ਗੁਰੂ ਨੇ ਇਹ ਮੇਲ ਮਿਲਾਇਆ। ਪਰਮਾਤਮਾ ਦੇ ਨਾਲ ਸਾਡਾ ਮੇਲ ਕਦੋਂ ਹੁੰਦਾ ਹੈ? ਗੁਰਮੇਲ ਮਿਲਾਈ, ਗੁਰੂ ਨੇ ਇਹ ਮੇਲ ਮਿਲਾਇਆ। ਹਰ ਵਾਰ ਪਾਇਆ ਕਾਮਣੀ, ਕਾਮਣੀ ਕਹਿੰਦੇ ਨੇ ਜਿਹੜੀ ਜੀਵ ਇਸਤਰੀ ਹੈ। ਪਾਤਸ਼ਾਹ ਕਹਿੰਦੇ ਇਸ ਜੀਵ ਇਸਤਰੀ ਨੇ ਜਿਹੜੀ ਗੁਰੂ ਦੇ ਕੋਲ ਆਉਣ ਲੱਗ ਗਈ, ਸੁਰਤ ਕਰਕੇ ਸ਼ਬਦ ਦੇ ਨਾਲ ਜੁੜ ਗਈ, ਅਤੇ ਸ਼ਬਦ ਦੇ ਨਾਲ ਜੁੜਨ ਕਰਕੇ ਉਹ ਪਰਮਾਤਮਾ ਵਰ ਦੇ ਰੂਪ ਵਿੱਚ ਮਿਲ ਗਿਆ, ਪਰਮਾਤਮਾ ਪਤੀ ਦੇ ਰੂਪ ਵਿੱਚ ਮਿਲ ਗਿਆ। ਹੁਣ ਇਹ ਪਤੀ ਵਾਲੀ ਹੋ ਗਈ ਹੈ, ਹੁਣ ਇਹ ਸੁਹਾਗਣ ਹੋ ਗਈ ਹੈ। ਰਹਾਉ ਵਿਸ਼ਰਾਮ ਦੇ ਕੇ ਸਮਝਾਉਣਾ ਕਰਦੇ ਹਨ। ਇੱਕ ਪਿਰ ਹਧੂਰ ਨਾ ਜਾਣਨੀ ਦੂਜੇ ਭਰਮ ਭੁਲਾਏ। ਹੁਣ ਸਤਿਗੁਰੂ ਉਹਨਾਂ ਦੀ ਗੱਲ ਕਰਦੇ ਨੇ ਜਿਹੜੇ ਨਾਮ ਨਹੀਂ ਜਪਦੇ। ਪਾਤਸ਼ਾਹ ਕਹਿੰਦੇ ਇੱਕ ਉਹ ਵੀ ਹਨ, ਇੱਕ ਪਿਰ ਹਧੂਰ ਨਾ ਜਾਣਨੀ, ਕਹਿੰਦੇ ਇੱਕ ਉਹ ਹਨ ਜਿਹੜੇ ਪਤੀ ਨੂੰ ਲਾਗੇ ਨਹੀਂ ਜਾਣਦੇ, ਪਰਮਾਤਮਾ ਦਾ ਉਹਨਾਂ ਦੇ ਅੰਦਰ ਡਰ ਹੀ ਹੈ ਨਹੀਂ। ਇਹ ਮਨ ਮਤ ਜਾਣ ਹੈ ਹਰ ਦੂਰ ਹੈ, ਸਦਾ ਵੇਖ ਹਦੂਰ। ਮਹਾਰਾਜ ਕਿਰਪਾ ਕਰਦੇ ਨੇ, ਕਹਿੰਦੇ ਮਨਾ ਕਦੀ ਇਹ ਨਾ ਸਮਝੀ ਰੱਬ ਤੇਥੋਂ ਦੂਰ ਹੈ, ਉਹ ਤੇ ਹਰ ਵੇਲੇ ਤੇਰੇ ਲਾਗੇ ਹੈ, ਪਰ ਤੂੰ ਮਾਇਆਧਾਰੀ ਹੋ ਕੇ ਬੈਠਾ ਹੈ। ਸਦ ਸੁਣਦਾ ਸਦ ਵੇਖਦਾ ਸ਼ਬਦ ਰਿਹਾ ਭਰਪੂਰ, ਉਹ ਤੇ ਸਾਰਾ ਕੁਝ ਦੇਖ ਰਿਹਾ, ਉਹ ਸੁਣਦਾ ਵੀ ਹੈ, ਸਾਰਾ ਕੁਝ ਦੇਖ ਰਿਹਾ, ਪਰ ਸਾਨੂੰ ਉਹਦੀ ਸਮਝ ਨਹੀਂ ਆ ਰਹੀ, ਕਿਉਂਕਿ ਮਾਇਆਧਾਰੀ ਅਤ ਅੰਨਾ ਮੋਲਾ। ਮਨੁੱਖ ਜਦੋਂ ਇਸ ਅਵਸਥਾ ਦੇ ਵਿੱਚ ਹੁੰਦਾ ਹੈ, ਮਾਇਆ ਦੇ ਵਿੱਚ, ਭਾਵ ਪਰਮਾਤਮਾ ਨੂੰ ਭੁੱਲ ਜਾਂਦਾ, ਨਾ ਇਹਨੂੰ ਫਿਰ ਦਿਖਾਈ ਦਿੰਦਾ, ਨਾ ਕੰਨਾਂ ਦੇ ਨਾਲ ਸੁਣਦਾ। ਹੁਣ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਇੱਕ ਪਿਰ ਹਧੂਰ ਨਾ ਜਾਣਨੀ, ਇੱਕ ਉਹ ਹਨ ਜਿਹੜੇ ਵਾਹਿਗੁਰੂ ਜੀ ਨੂੰ ਲਾਗੇ ਨਹੀਂ ਸਮਝਦੇ, ਦੂਜੇ ਭਰਮ ਭੁਲਾਏ, ਅਤੇ ਦੋ ਚਿੱਤੀ ਦੇ ਵਿੱਚ, ਭਰਮ ਦੇ ਵਿੱਚ। ਦੂਜੇ ਤੋਂ ਭਾਵ ਹੈ ਕੇਵਲ ਉਹ ਸੰਸਾਰ ਦੇ ਪਦਾਰਥਾਂ ਤੱਕ ਹੀ ਸੀਮਤ, ਉਹਨਾਂ ਨੂੰ ਆਹ ਦੁਨੀਆਂ ਬਾਹਰਲੀ ਤਾਂ ਚੰਗੀ ਲੱਗਦੀ ਹੈ, ਬਾਹਰ ਤੇ ਹਿੱਤ ਜੁੜਿਆ ਹੋਇਆ ਹੈ ਸੰਸਾਰ ਦੇ ਕਾਰੋਬਾਰ ਦੇ ਨਾਲ, ਧੀਆਂ ਪੁੱਤਰਾਂ ਦੇ ਨਾਲ, ਸੰਸਾਰ ਦੇ ਨਾਲ, ਰਿਸ਼ਤੇਦਾਰਾਂ ਦੇ ਨਾਲ, ਪਰ ਗੁਰੂ ਦੇ ਕੋਲ ਬਹਿਣਾ ਚੰਗਾ ਨਹੀਂ ਲੱਗਦਾ, ਬਾਕੀ ਸਾਰਾ ਕੁਝ ਚੰਗਾ। ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਪਤੀ ਜਿਹੜਾ ਆ ਨਾ, ਪਰਮੇਸ਼ਰ ਆ, ਉਹ ਲਾਗੇ ਨਹੀਂ ਦਿਸਦਾ, ਲਾਗੇ ਨਹੀਂ ਦਿਸਦਾ। ਕਿਉਂ? ਕਿਉਂਕਿ ਦੂਜੇ ਭਰਮ ਭੁਲਾਏ, ਉਹ ਦੂਜੇ ਚਿੱਤ ਲਾ ਕੇ ਬੈਠੇ ਆ, ਉਹਨਾਂ ਦੇ ਅੰਦਰ ਦੂਜਿਆਂ ਪ੍ਰਤੀ ਮੋਹ ਪੈਦਾ ਹੋ ਚੁੱਕਿਆ ਹੈ। ਕਿਉਂ ਪਾਇਨ ਦੁਹਾਗਣੀ ਦੁਖੀ ਰਹਿਣ ਵਿਹਾਏ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਜਿਹੜੀ ਦੁਹਾਗਣ ਹੈ, ਦੁਹਾਗਣ ਕੌਣ ਹੈ? ਜਿਹਨੇ ਦੂਜੇ ਪਾਸੇ ਚਿੱਤ ਲਾਇਆ, ਜਿਹੜੀ ਆਪਣੇ ਪਤੀ ਨੂੰ ਛੱਡ ਕੇ ਹੋਰ ਪਾਸੇ ਤੁਰੀ ਫਿਰਦੀ, ਉਹਨੂੰ ਦੁਹਾਗਣ ਆਖਿਆ ਜਾਂਦਾ। ਸੁਹਾਗਣ ਕੌਣ ਹੈ? ਜਿਹੜੀ ਆਪਣੇ ਪਤੀ ਦੇ ਨਾਲ ਪ੍ਰੇਮ ਕਰਦੀ ਹੈ, ਪਰਮਾਤਮਾ ਦੇ ਨਾਲ ਪ੍ਰੇਮ ਕਰਦੀ, ਉਹ ਸੁਹਾਗਣ ਹੈ। ਜਿਹੜੀ ਪਤੀ ਨੂੰ ਛੱਡ ਕੇ ਕਦੀ ਕਿਤੇ ਮੱਥਾ ਟੇਕ ਦਿੱਤਾ, ਕਦੀ ਕਿਤੇ ਜਾ ਕੇ ਸਿਰ ਝੁਕਾ ਦਿੱਤਾ, ਥਾਂ ਥਾਂ 'ਤੇ ਜਿਹੜੇ ਤੁਰੇ ਫਿਰਦੇ ਨੇ, ਉਹਨਾਂ ਨੂੰ ਦੁਹਾਗਣ ਆਖਿਆ ਗਿਆ। ਪਾਤਸ਼ਾਹ ਕਹਿੰਦੇ ਕਿਉਂ ਪਾਇਨ ਦੁਹਾਗਣੀ ਦੁਖੀ ਰਹਿਣ ਵਿਹਾਏ। ਅਤੇ ਜਿਹੜੀ ਦੁਹਾਗਣ ਇਸਤਰੀ ਹੈ, ਜਿਹੜੀ ਆਪਣੇ ਪਤੀ ਪਰਮਾਤਮਾ ਨੂੰ ਛੱਡ ਕੇ ਹੋਰ ਪਾਸੇ ਤੁਰੀ ਫਿਰਦੀ ਹੈ, ਕਹਿੰਦੇ ਉਹ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦੀ ਹੈ। ਅਤੇ ਦੁਖੀ ਰਹਿਣ ਵਿਹਾਏ, ਉਹਨਾਂ ਦੀ ਜ਼ਿੰਦਗੀ ਦੀ ਜਿਹੜੀ ਰਾਤ ਹੈ, ਉਹ ਦੁੱਖਾਂ ਦੇ ਵਿੱਚ ਲੰਘਦੀ, ਹਰ ਵੇਲੇ ਹਾਏ ਹਾਏ ਕਰਦਿਆਂ ਰਾਤ ਲੰਘਦੀ ਹੈ। ਭਾਵ ਆ ਜਿਹੜੀ ਜ਼ਿੰਦਗੀ ਮਿਲੀ ਹੈ, ਉਹ ਸਦਾ ਦੁਖੀ ਰਹਿੰਦੇ ਹੈ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸੱਭੈ ਰੋਗ। ਜਿਨ ਕੈ ਮਨ ਸੱਚ ਵਸਿਆ ਸੱਚੀ ਕਾਰ ਕਮਾਏ। ਅਤੇ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਭਾਈ ਜਿਨ੍ਹਾਂ ਦੇ ਹਿਰਦੇ ਦੇ ਵਿੱਚ, ਜਿਨ੍ਹਾਂ ਦੇ ਮਨ ਦੇ ਵਿੱਚ ਸੱਚ ਵਸਿਆ, ਪਰਮਾਤਮਾ ਵਸ ਜਾਂਦਾ। ਸੱਚ ਕਦੋਂ ਵਸਦਾ? ਜਦੋਂ ਅਸੀਂ ਸੰਗਤ ਕਰਦੇ ਹਾਂ, ਸਤ ਸੰਗਤ ਵਿੱਚ ਆਉਂਦੇ ਹਾਂ, ਅਤੇ ਸਤ ਸੰਗਤ ਵਿੱਚ ਆ ਕੇ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਪਰਮਾਤਮਾ ਦੇ ਜਿਹੜੇ ਗੁਣ ਨੇ, ਉਹ ਸਾਡੇ ਅੰਦਰ ਵਸ ਜਾਂਦੇ ਆ। ਹਾਂਜੀ, ਜਿਵੇਂ ਸੂਰਜ ਆ ਨਾ, ਸੂਰਜ ਦੀ ਰੌਸ਼ਨੀ ਜਦੋਂ ਧਰਤੀ 'ਤੇ ਆਉਂਦੀ ਹੈ, ਸੂਰਜ ਕਿੰਨੀ ਦੂਰ ਹੈ? ਲੱਖਾਂ ਕਿਲੋਮੀਟਰ ਹੈ, ਧਰਤੀ ਤੋਂ ਬਹੁਤ ਦੂਰ ਹੈ ਸੂਰਜ, ਪਰ ਸੂਰਜ ਧਰਤੀ 'ਤੇ ਰੋਜ਼ ਉਤਰਦਾ। ਉਹ ਕਿੱਦਾਂ? ਪ੍ਰਕਾਸ਼ ਬਣ ਕੇ, ਕਿਰਨਾਂ ਬਣ ਕੇ, ਧੁੱਪ ਬਣ ਕੇ, ਰੌਸ਼ਨੀ ਬਣ ਕੇ। ਇਸੇ ਤਰ੍ਹਾਂ ਪਰਮਾਤਮਾ ਸਾਡੇ ਜੀਵਨ ਦੇ ਵਿੱਚ ਕਿੱਦਾਂ ਉਤਰਦਾ? ਚਾਨਣ ਬਣ ਕੇ, ਗੁਰੂ ਦੇ ਰਾਹੀਂ ਗਿਆਨ ਬਣ ਕੇ ਸਾਡੇ ਜੀਵਨ ਵਿੱਚ ਉਤਰਦਾ, ਗੁਣ ਬਣ ਕੇ ਉਤਰਦਾ। ਅਤੇ ਉਹ ਜਿਹੜੇ ਗੁਣ ਹੁੰਦੇ ਨੇ ਪਰਮਾਤਮਾ ਦਾ, ਜਿਹੜਾ ਰੱਬੀ ਪ੍ਰਕਾਸ਼ ਹੈ, ਫਿਰ ਉਹਦੇ ਨਾਲ ਸਾਨੂੰ ਪਤਾ ਲੱਗਦਾ ਵੀ ਸੂਰਜ ਜਿਵੇਂ ਚੜ੍ਹਿਆ ਹੋਇਆ, ਇਸੇ ਤਰ੍ਹਾਂ ਪਤਾ ਲੱਗਦਾ ਵੀ ਪਰਮਾਤਮਾ ਵੀ ਹੈਗਾ। ਜਿਵੇਂ ਰੌਸ਼ਨੀ ਹੋ ਜਾਂਦੀ ਹੈ ਧਰਤੀ 'ਤੇ, ਸਾਨੂੰ ਸਾਰਾ ਕੁਝ ਦਿਸਣ ਲੱਗ ਜਾਂਦਾ, ਰਾਤ ਦਾ ਹਨੇਰਾ ਕੱਟਿਆ ਜਾਂਦਾ, ਇਸੇ ਤਰ੍ਹਾਂ ਜਦੋਂ ਪਰਮਾਤਮਾ ਸਾਡੇ ਜੀਵਨ ਵਿੱਚ ਗੁਣਾ ਕਰਕੇ ਵੱਸਦਾ, ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਫਿਰ ਸਾਡੇ ਜੀਵਨ ਦਾ ਹਨੇਰਾ ਮੁੱਕ ਜਾਂਦਾ, ਫਿਰ ਬੰਦਾ ਠੋਕਰਾਂ ਨਹੀਂ ਖਾਂਦਾ। ਫਿਰ ਅੱਜ ਜਿੰਨੇ ਵੀ ਅੱਜ ਰੌਲੇ ਪੈ ਰਹੇ ਆ, ਕੋਈ ਕਿਸੇ ਨੂੰ ਬੁਰਾ ਕਹਿ ਰਿਹਾ, ਧਾਰਮਿਕ ਤੌਰ 'ਤੇ ਰੌਲੇ ਨੇ, ਰਾਜਨੀਤਿਕ ਤੌਰ 'ਤੇ, ਹਰ ਪਾਸੇ ਰੌਲਾ ਹੀ ਰੌਲਾ। ਰੌਲਿਆਂ ਦਾ ਕਾਰਨ ਕੀ ਹੈ? ਕਿਉਂਕਿ ਮਨੁੱਖ ਇੱਕ ਦੇ ਨਾਲ ਨਹੀਂ ਜੁੜਿਆ, ਅੰਦਰ ਨਫ਼ਰਤ ਹੈ, ਅੰਦਰ ਈਰਖਾ ਹੈ, ਉਸਤਤ ਹੈ, ਨਿੰਦਿਆ ਹੈ। ਕੋਈ ਖੁਸ਼ਾਮਦ ਕਰੀ ਜਾਂਦਾ, ਕੋਈ ਨਿੰਦਿਆ ਕਰੀ ਜਾਂਦਾ, ਪਰ ਜਿੱਦਣ ਸੱਚ ਆ ਜਾਂਦਾ ਉੱਦਣ ਅਵਸਥਾ ਐਸੀ ਹੋ ਜਾਂਦੀ, ਨਾ ਕੋ ਬੈਰੀ ਨਾ ਹੀ ਬੇਗਾਨਾ। ਉੱਦਣ ਭਾਈ ਘਨੱਈਏ ਦੀ ਤਰ੍ਹਾਂ ਹੁਣ ਸਾਰਿਆਂ ਨੂੰ ਜਲ ਛਕਾਉਣ ਲੱਗ ਗਿਆ, ਪਤਾ ਹੀ ਨਹੀਂ ਲੱਗਦਾ ਵੀ ਉੱਥੇ ਮੁਸਲਮਾਨ ਕੌਣ ਹੈ, ਉੱਥੇ ਹਿੰਦੂ ਕੌਣ ਹੈ, ਉੱਥੇ ਸਿੱਖ ਕੌਣ ਹੈ, ਸਾਰਿਆਂ 'ਚ ਇੱਕ ਨਜ਼ਰ ਆਉਂਦਾ। ਹੁਣ ਇਹ ਅਵਸਥਾ ਪੈਦਾ ਹੋ ਜਾਂਦੀ ਹੈ, ਵਿਸਰ ਗਈ ਸਭ ਤਾਤ ਪਰਾਈ, ਜਬ ਤੈ ਸਾਧ ਸੰਗਤ ਮੋਹੇ ਪਾਈ, ਜਿਨ ਕਹਿ ਮਨ ਸੱਚ ਵਸਿਆ। ਆਹ ਹੈ ਸੱਚ ਦਾ ਵਸਣਾ, ਜਿਨ੍ਹਾਂ ਨੂੰ ਸੱਚ ਦੀ ਸਮਝ ਆ ਗਈ, ਜਿਨ੍ਹਾਂ ਦੇ ਅੰਦਰ ਸੱਚ ਵਸ ਗਿਆ ਮਨ ਦੇ ਵਿੱਚ, ਕਿਵ ਸਚਿਆਰਾ ਹੋਈ ਹੈ। ਸੱਚੀ ਕਾਰ ਕਮਾਏ, ਕਹਿੰਦੇ ਫਿਰ ਉਹ ਸੱਚੀ ਕਾਰ ਕਮਾਉਂਦੇ ਆ। ਮਨੁੱਖ ਅੱਜ ਝੂਠੀ ਕਾਰ ਕਮਾ ਰਿਹਾ ਨਾ, ਹਰ ਵੇਲੇ ਬੰਦਾ ਝੂਠ ਦੇ ਵਿੱਚ ਲਿਬੜਿਆ ਹੋਇਆ। ਪਰ ਕਹਿੰਦੇ ਜਦੋਂ ਪਰਮਾਤਮਾ ਅੰਦਰ ਵਸ ਜਾਂਦਾ ਨਾ, ਮਨ ਸੱਚਾ ਮੁੱਖ ਸੱਚਾ ਸੋਏ, ਅਵਰ ਨਾ ਭੇਖੇ ਇਹ ਕਿਸ ਬਿਨ ਕੋਏ, ਫਿਰ ਸਾਰਿਆਂ ਦੇ ਵਿੱਚ ਇੱਕ ਹੀ ਨਜ਼ਰ ਆਉਂਦਾ, ਉਹਦੇ ਮੁਤਾਬਕ ਹੀ ਕਾਰ ਕਰਦਾ, ਕੰਮ ਕਾਜ ਕਰਦਾ। ਸਾਡੇ ਜਿਹੜੇ ਅਕਸ਼ਮ ਨੇ, ਉਹ ਸਾਡੀਆਂ ਭਾਵਨਾਵਾਂ, ਸਾਡੇ ਅਨੁਭਵ, ਸਾਡੇ ਖਿਆਲਾਂ ਤੋਂ ਪ੍ਰਭਾਵਿਤ ਹੁੰਦੇ ਆ। ਜਿੱਦਾਂ ਦੇ ਸਾਡੇ ਖਿਆਲ ਹੋਣਗੇ, ਸਾਡੇ ਥੋਟਸ ਹੋਣਗੇ, ਉੱਦਾਂ ਦੇ ਸਾਡੇ ਐਕਸ਼ਨ ਹੁੰਦੇ ਆ। ਜਦੋਂ ਸਾਡੇ ਖਿਆਲ ਬਦਲ ਗਏ, ਸਾਡੇ ਕਰਮ, ਸਾਡੇ ਐਕਸ਼ਨ ਆਪੇ ਬਦਲ ਜਾਣੇ, ਸਾਡੀ ਐਕਟੀਵਿਟੀ ਜੋ ਅਸੀਂ ਕਰ ਰਹੇ ਹਾਂ ਉਹਦੇ ਵਿੱਚ ਆਪੇ ਚੇਂਜ ਆ ਜਾਣਾ। ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਜਦੋਂ ਅੰਦਰ ਸੱਚ ਹੈ ਤੇ ਕਰਮ ਵੀ ਸੱਚ ਵਾਲੇ ਹੋ ਜਾਂਦੇ ਆ। ਅਨ ਦਿਨ ਸੇਵਹਿ ਸਹਿਜ ਸਿਓ ਸੱਚੇ ਮਾਹੇ ਸਮਾਏ। ਇਸ ਤਰ੍ਹਾਂ ਦੇ ਜਿਹੜੇ ਜੀਵ ਨੇ ਪਾਤਸ਼ਾਹ ਕਹਿੰਦੇ ਲਗਾਤਾਰ ਅਨ ਦਿਨ ਉਹ ਇੱਕ ਰਸ ਤੇ ਆਤਮਕ ਅਡੋਲਤਾ ਦੇ ਵਿੱਚ ਅੰਦਰੋਂ ਟਿਕ ਜਾਂਦੇ ਆ। ਸਹਿਜ ਹੁੰਦਾ ਹੈ ਆਤਮਕ ਅਡੋਲਤਾ, ਬੈਲੈਂਸ ਵਿੱਚ ਆ ਜਾਣਾ। ਸੱਚੇ ਮਾਹੇ ਸਮਾਏ, ਉਹ ਲਗਾਤਾਰ ਫਿਰ ਇੱਕ ਨੂੰ ਚੇਤੇ ਰੱਖਦੇ ਆ ਤੇ ਸੱਚੇ ਦੇ ਵਿੱਚ ਉਹ ਸਮਾਏ ਰਹਿੰਦੇ ਆ ਪਰਮਾਤਮਾ ਦੇ ਵਿੱਚ। ਦੁਹਾਗਨੀ ਭਰਮ ਭੁਲਾਈਆਂ ਕੂੜ ਬੋਲ ਬਿਖ ਖਾਏ। ਹੁਣ ਨਾਲ ਹੀ ਸਤਿਗੁਰੂ ਦੁਹਾਗਨ ਜਿਹੜੀ ਹੈ, ਜਿਹੜੀ ਜੀਵ ਇਸਤਰੀ ਸਤ ਸੰਗਤ ਨਹੀਂ ਕਰਦੀ, ਪਰਮਾਤਮਾ ਤੋਂ ਟੁੱਟੀ ਹੋਈ ਹੈ, ਜਿਹੜੀ ਦੋਹਾਂ ਦੇ ਵਿੱਚ ਬੈਠੀ ਹੈ, ਹਾਂਜੀ, ਇੱਕ ਪਤੀ ਨੂੰ ਛੱਡ ਕੇ। ਦੁਹਾਗਨੀ ਭਰਮ ਭੁਲਾਣੀ, ਭਰਮ ਭੁਲਾਈਆਂ, ਪਾਤਸ਼ਾਹ ਕਹਿੰਦੇ ਜਿਹੜੀਆਂ ਦੁਹਾਗਣਾਂ ਨੇ ਉਹ ਭਰਮ ਦੇ ਵਿੱਚ ਭੁੱਲੀਆਂ ਰਹਿੰਦੀਆਂ ਨੇ। ਕੂੜ ਬੋਲ ਬਿਖ ਖਾਏ, ਅਤੇ ਕੀ ਕਰਦੀਆਂ ਨੇ? ਸਦਾ ਝੂਠ ਬੋਲਦੀਆਂ, ਕੂੜ ਬੋਲ ਕੇ, ਝੂਠ ਬੋਲ ਕੇ। ਬਿਖ ਨਾਂ ਹੈ ਜ਼ਹਿਰ ਦਾ, ਵੀ ਜ਼ਹਿਰ ਖਾਂਦੀਆਂ। ਮਨਮੁੱਖ ਦੀ ਅਵਸਥਾ ਕੀ ਹੁੰਦੀ ਹੈ? ਝੂਠ ਬੋਲਣਾ ਅਤੇ ਜ਼ਹਿਰ ਖਾਣੀ। ਜ਼ਹਿਰ ਸ਼ਬਦ ਕਿਉਂ ਆਇਆ? ਭਾਵ ਜਦੋਂ ਬੰਦਾ ਝੂਠ ਵਿੱਚ ਜਾਂਦਾ ਨਾ, ਤਾਂ ਉਹਦਾ ਜ਼ਮੀਰ ਮਰ ਜਾਂਦਾ, ਆਤਮਕ ਤੌਰ 'ਤੇ ਉਹਦੀ ਮੌਤ ਹੋ ਜਾਂਦੀ, ਇਹ ਹੈ ਜ਼ਹਿਰ ਖਾਣੀ। ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਜਿਹੜੀਆਂ ਦੁਹਾਗਣਾਂ ਨੇ ਭਰਮ ਦੇ ਵਿੱਚ, ਅਗਿਆਨਤਾ ਦੇ ਵਿੱਚ ਭੁੱਲੀਆਂ ਰਹਿੰਦੀਆਂ ਨੇ, ਕੂੜ ਬੋਲ, ਕੂੜ ਬੋਲ ਕੇ ਜ਼ਹਿਰ ਖਾਂਦੀਆਂ, ਭਾਵ ਆਤਮਕ ਤੌਰ 'ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ। ਅਤੇ ਜਿਹੜੇ ਸੱਚ ਨਾਲ ਜੁੜ ਜਾਂਦੇ ਨੇ ਉਹ ਮਰਦੇ ਨਹੀਂ, ਨਾ ਉਹ ਮਰਹਿ ਨਾ ਠਾਗੇ ਨਾਹੀ। ਪਿਰ ਨਾ ਜਾਣਨ ਆਪਣਾ ਸੁਣੀ ਸੇਜ ਦੁੱਖ ਪਾਹੇ। ਉਹ ਆਪਣੇ ਪਤੀ ਨੂੰ ਨਹੀਂ ਜਾਣਦੀਆਂ, ਉਹਨਾਂ ਨੂੰ ਆਪਣੇ ਪਤੀ ਦੀ ਪਹਿਚਾਣ ਨਹੀਂ ਹੁੰਦੀ ਪਰਮਾਤਮਾ ਦੀ, ਅਤੇ ਉਹਨਾਂ ਦੀ ਅੰਦਰੋਂ ਜਿਹੜੀ ਸੇਜਾ ਹੈ ਸੁੰਨੀ ਹੁੰਦੀ ਹੈ, ਘਰ ਅੰਦਰੋਂ ਸੁੰਨਾ ਹੁੰਦਾ ਹੈ, ਉੱਥੇ ਪਰਮਾਤਮਾ ਦਾ ਵਾਸਾ ਨਹੀਂ ਹੁੰਦਾ। ਉੱਥੇ ਵਾਸਾ ਕਾਹਦਾ ਹੈ? ਵਿਕਾਰਾਂ ਦਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ, ਕਾਮ ਕ੍ਰੋਧ ਨਗਰ ਬਹੁ ਭਰਿਆ। ਇਸ ਤਰ੍ਹਾਂ ਕਹਿੰਦੇ ਅੰਦਰ ਜਿਹੜੀ ਸੇਜਾ ਹੈ ਉਹ ਖਾਲੀ ਹੈ, ਵਿਕਾਰਾਂ ਦੇ ਨਾਲ ਭਰੀ ਪਈ ਹੈ ਅਤੇ ਦੁੱਖ ਪਾਉਂਦੀਆਂ ਨੇ। ਸੱਚਾ ਸਾਹਿਬ ਏਕ ਹੈ ਮਤ ਮਨ ਭਰਮ ਭੁਲਾਹੇ। ਅਤੇ ਸਤਿਗੁਰੂ ਫਿਰ ਬਖਸ਼ਿਸ਼ ਕਰਦੇ ਨੇ, ਕਹਿੰਦੇ ਹੇ ਮਨ ਕਿਤੇ ਇਹ ਭੁੱਲ ਨਾ ਜਾਵੀਂ, ਸੱਚਾ ਸਾਹਿਬ ਏਕ ਹੈ। ਭਾਈ ਇੱਕ ਹੀ ਹੈ ਪਰਮੇਸ਼ਰ, ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਕਹਿੰਦੇ ਉਹ ਪਰਮਾਤਮਾ ਵਾਹਿਗੁਰੂ ਇੱਕ ਹੀ ਹੈ, ਦੋ ਰੱਬ ਨਹੀਂ। ਫਿਰ ਦੂਜੇ ਪਾਸੇ ਭਟਕਣ ਦਾ ਕੀ ਫਾਇਦਾ, ਕੋਈ ਕਿਤੇ ਚਲਾ ਗਿਆ, ਕੋਈ ਕਿਤੇ ਚਲਾ ਗਿਆ। ਪਾਤਸ਼ਾਹ ਕਹਿੰਦੇ ਸੱਚਾ ਸਾਹਿਬ ਏਕ ਹੈ, ਮਤ ਮਨ ਭਰਮ ਭੁਲਾਹੇ। ਹੇ ਮਨ, ਇਸ ਭਰਮ ਦੇ ਵਿੱਚ ਕਿਤੇ ਨਾ ਪੈ ਜਾਵੀਂ ਵੀ ਰੱਬ ਕਿਤੇ ਹੋਰ ਬੈਠਾ, ਉਹ ਤੇਰੇ ਅੰਦਰ ਹੀ ਹਰ ਜਗ੍ਹਾ ਵਿਆਪਕ ਹੈ, ਅੰਦਰ ਵੀ ਹੈ ਅਤੇ ਬਾਹਰ ਵੀ ਹੈ। ਇਸ ਕਰਕੇ ਕਹਿੰਦੇ ਇਸ ਭਰਮ ਦੇ ਵਿੱਚ ਨਾ ਪੈ ਜਾਵੀਂ। ਗੁਰਪੂਛ ਸੇਵਾ ਕਰੈ ਸੱਚ ਨਿਰਮਲ ਮਨ ਵਸਾਹੇ। ਅਤੇ ਕਹਿੰਦੇ ਜਿਹੜਾ ਉਹ ਵਾਹਿਗੁਰੂ ਪਰਮਾਤਮਾ ਇੱਕ ਹੈ ਨਾ, ਇੱਕੋ ਹੀ ਹੈ, ਅਤੇ ਗੁਰੂ ਨੂੰ ਪੁੱਛ ਕੇ ਉਹਦੀ ਸੇਵਾ ਕਰ, ਭਾਵ ਉਹਦੇ ਤੱਕ ਕਿੱਦਾਂ ਪਹੁੰਚਿਆ ਜਾਣਾ। ਜਦੋਂ ਗੁਰੂ ਨੂੰ ਪੁੱਛਾਂਗੇ, ਆਪਾਂ ਗੁਰਦੁਆਰੇ ਆਉਂਦੇ ਹਾਂ ਗੁਰੂ ਨੂੰ ਪੁੱਛਣਾ ਆ ਕੇ, ਸਤਿਗੁਰੂ ਜੀ ਕਿਰਪਾ ਕਰੋ ਸਾਨੂੰ ਪਰਮਾਤਮਾ ਦੇ ਨਾਲ ਮਿਲਾ ਦਿਓ, ਫਿਰ ਕਿੱਦਾਂ ਪੁੱਛਾਂਗੇ। ਜਦੋਂ ਸੰਗਤ ਵਿੱਚ ਸੁਰਤ ਕਰਕੇ ਬੈਠੋਗੇ ਨਾ, ਧਿਆਨ ਲਾ ਕੇ, ਅਤੇ ਸਤਿਗੁਰੂ ਫਿਰ ਤੁਹਾਡੇ ਸਵਾਲਾਂ ਦੇ ਜਵਾਬ ਆਪੇ ਹੀ ਦੇਣਗੇ, ਆਪੇ ਹੀ ਮਹਾਰਾਜ ਨੇ ਜਵਾਬ ਦੇਣੇ ਆ। ਥੋੜ੍ਹਾ ਜਿਹਾ ਇਹਨੂੰ ਧਿਆਨ ਦੇ ਨਾਲ ਸੁਣਿਓ, ਆਪਣੇ ਸਵਾਲ ਲੈ ਕੇ ਆਓਗੇ ਨਾ, ਅਤੇ ਸਤਿਗੁਰੂ ਸੰਗਤ ਦੇ ਵਿੱਚ ਜਦੋਂ ਸੁਰਤ ਲਾ ਕੇ ਬੈਠੋਗੇ, ਸੁਰਤ ਲਾ ਕੇ ਸ਼ਬਦ ਕੀਰਤਨ ਕਥਾ ਸੁਣੋਗੇ, ਅਤੇ ਸਤਿਗੁਰੂ ਸਾਨੂੰ ਆਪ ਹੀ ਸਾਰੇ ਜਵਾਬ ਦੇਈ ਜਾਂਦੇ ਆ। ਕਿਉਂ? ਕਿਉਂਕਿ ਸਤਿਗੁਰੂ ਸੁਣਦਾ ਹੈ, ਸਦ ਸੁਣਦਾ, ਸਦ ਵੇਖਦਾ, ਸ਼ਬਦ ਰਿਹਾ ਭਰਪੂਰ, ਉਹ ਸਾਰਾ ਕੁਝ ਦੇਖ ਰਿਹਾ। ਜਾਂ ਫਿਰ ਆਪ ਬਾਣੀ ਪੜਾਂਗੇ, ਸਹਿਜ ਪਾਠ ਕਰਾਂਗੇ, ਅਤੇ ਸਤਿਗੁਰੂ ਸਾਡੇ ਉੱਤੇ ਕਿਰਪਾ ਕਰਨਗੇ। ਮਹਾਰਾਜ ਕਹਿੰਦੇ ਗੁਰਪੂਛ ਸੇਵਾ ਕਰ ਹੈ ਸੱਚ ਨਿਰਮਲ ਮਨ ਵਸਾਹੇ। ਕਹਿੰਦੇ ਸੱਚ ਜਿਹੜਾ ਪਰਮਾਤਮਾ ਹੈ, ਨਿਰਮਲ ਮੈਲ ਤੋਂ ਰਹਿਤ ਹੈ, ਉਹਨੂੰ ਮਨ ਦੇ ਵਿੱਚ ਵਸਾਉਣਾ ਹੈ ਸ਼ਬਦ ਦੇ ਰਾਹੀਂ। ਕਿਉਂਕਿ ਪਰਮਾਤਮਾ ਨੂੰ ਅਸੀਂ ਦੇਖਿਆ ਨਹੀਂ, ਗੁਰੂ ਦੇ ਸ਼ਬਦ ਦੇ ਰਾਹੀਂ, ਗੁਰੂ ਦਾ ਸ਼ਬਦ ਜਦੋਂ ਮਨ ਵਿੱਚ ਵਸੇਗਾ। ਗੁਰਪੂਛ ਸੇਵਾ ਕਰ ਹੈ, ਗੁਰੂ ਨੂੰ ਪੁੱਛ ਕੇ ਜਦੋਂ ਪਰਮਾਤਮਾ ਦੀ ਸੇਵਾ ਕਰਾਂਗੇ, ਉਹਦੇ ਹੁਕਮ ਦੇ ਵਿੱਚ ਚੱਲਾਂਗੇ, ਮਹਾਰਾਜ ਕਹਿੰਦੇ ਫਿਰ ਸਾਡਾ ਜੀਵਨ ਨਿਰਮਲ ਹੋ ਜਾਵੇਗਾ। ਸੁਹਾਗਣੀ ਸਦਾ ਪਿਰ ਪਾਇਆ ਹਉ ਮੈਂ ਆਪ ਗਵਾਏ। ਅਤੇ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਇਸ ਤਰ੍ਹਾਂ ਜਿਹੜੀਆਂ ਸੁਹਾਗਣਾਂ ਆ ਨਾ, ਜਿਹੜੀਆਂ ਪਤੀ ਵਾਲੀਆਂ ਨੇ, ਸਦਾ ਪਿਰ ਪਾਇਆ, ਉਹ ਆਪਣੇ ਪਤੀ ਨੂੰ ਪਾ ਲੈਂਦੀਆਂ ਆ। ਹਉ ਮੈਂ ਆਪ ਗਵਾਏ, ਉਹਨਾਂ ਦੇ ਅੰਦਰੋਂ ਹਉਮੇ ਜਿਹੜੀ ਹੰਕਾਰ ਹੈ, ਈਗੋ ਹੈ, ਉਹ ਗਵਾਚ ਜਾਂਦੀ ਹੈ। ਉਹ ਕਿੱਦਾਂ ਗਵਾਚਦੀ ਹੈ? ਕਿਉਂਕਿ ਅੰਦਰ ਗੁਣ ਆ ਗਏ, ਅਵਗੁਣਾਂ ਦੀ ਜਗ੍ਹਾ ਹੁਣ ਗੁਣਾਂ ਨੇ ਪ੍ਰਵੇਸ਼ ਕੀਤਾ, ਅਤੇ ਅੰਦਰ ਨਿਮਰਤਾ ਆ ਗਈ। ਹਾਂਜੀ, ਜਦੋਂ ਨਿਮਰਤਾ ਆ ਗਈ, ਗਰੀਬੀ ਭਾਵ ਆ ਗਿਆ, ਅਤੇ ਹਉਮੇ ਜਿਹੜੀ ਹੰਕਾਰ ਅਗਿਆਨਤਾ ਕਰਕੇ ਮਨੁੱਖ ਆਪਣੇ ਆਪ ਨੂੰ ਕੁਝ ਸਮਝ ਰਿਹਾ ਸੀ, ਉਹ ਹੁਣ ਗੱਲ ਖਤਮ ਹੋ ਗਈ। ਪਾਤਸ਼ਾਹ ਕਹਿੰਦੇ ਜਦੋਂ ਗੁਰੂ ਨੂੰ ਪੁੱਛਿਆ ਨਾ, ਗੁਰਪੂਛ ਸੇਵਾ ਕਰੈ ਸੱਚ ਨਿਰਮਲ ਮਨ ਵਸਾਹੇ, ਅਤੇ ਗੁਰੂ ਨੇ ਐਸੀ ਕਿਰਪਾ ਕੀਤੀ, ਸੁਹਾਗਣੀ ਸਦਾ ਪਿਰ ਪਾਇਆ, ਕਹਿੰਦੇ ਉਹਨਾਂ ਨੇ ਫਿਰ ਰੱਬ ਨੂੰ ਪਾ ਲਿਆ। ਹਉਮੈ ਆਪ ਗਵਾਏ, ਅੰਦਰੋਂ ਹਉਮੇ ਹੰਕਾਰ ਜਿਹੜਾ ਸੀ, ਉਹ ਮੈਂ ਜਿਹੜੀ ਸੀ, ਅੰਦਰੋਂ ਗਵਾ ਦਿੱਤੀ। ਪਿਰ ਸੇਤੀ ਅਨ ਦਿਨ ਗਹਿ ਰਹੀ ਸੱਚੀ ਸੇਜ ਸੁੱਖ ਪਾਏ। ਇਸ ਤਰ੍ਹਾਂ ਕਹਿੰਦੇ ਹੁਣ ਜੀਵ ਇਸਤਰੀ, ਕਿਉਂਕਿ ਹਉਮੈ ਕੀ ਹੈ? ਅਗਿਆਨਤਾ ਦੇ ਵਿੱਚ ਜੀਣਾ, ਮੈਂ ਦੇ ਵਿੱਚ ਜੀਣਾ ਕੀ ਹੈ? ਜਦੋਂ ਅਸੀਂ ਇਹ ਸੋਚ ਕੇ ਮਿੱਥਾਂ ਦੇ ਵਿੱਚ, ਲਾਈਕਸ ਡਿਸਲਾਈਕਸ ਦੇ ਵਿੱਚ, ਆਪਣੇ ਖਿਆਲਾਂ ਦੇ ਵਿੱਚ, ਆਪਣੀਆਂ ਪਰੰਪਰਾਵਾਂ ਦੇ ਵਿੱਚ, ਜਾਂ ਜੋ ਕੁਝ ਅਸੀਂ ਸਿੱਖਿਆ ਸਿਖਾਇਆ ਆ, ਉਹ ਸਾਰਾ ਕੁਝ ਅੰਦਰ ਬੰਨ ਕੇ ਬੈਠੇ ਹਾਂ, ਬਸ ਉਹਦੇ ਵਿੱਚੋਂ ਇਹ ਹਉਮੈ, ਇਹ ਮੈਂ ਜਿਹੜੀ ਵਾਰ ਵਾਰ ਪ੍ਰਗਟ ਹੋ ਰਹੀ ਵੀ ਮੈਂ ਕੁਝ ਹੈਗਾ ਹਾਂ, ਮੇਰਾ ਘਰ ਬਾਰ, ਮੇਰਾ ਪਰਿਵਾਰ, ਸੱਚ ਦੀ ਸਾਨੂੰ ਸਮਝ ਨਹੀਂ ਵੀ ਅਸਲ ਮੈਂ ਕੀ ਹਾਂ। ਜਿੱਦਣ ਉਸ ਸੱਚ ਦੀ ਸਮਝ ਆ ਗਈ, ਕਹੋ ਕਬੀਰ ਇਹ ਰਾਮ ਕੀ ਅੰਸ਼, ਕਹੋ ਨਾਨਕ ਬਿਨ ਆਪਾ ਚੀਨਾ, ਮਿਟੈ ਨਾ ਭਰਮ ਕੀ ਕਾਈ। ਜਿੱਦਣ ਉਸ ਸੱਚ ਦੀ ਸਮਝ ਆ ਜਾਂਦੀ ਹੈ, ਉਹਦਾ ਸਾਰਾ ਕੁਝ ਪਿੱਛੇ ਰਹਿ ਜਾਂਦਾ। ਗਿਆਨ ਗੁਰੂ ਦਾ ਸ਼ਬਦ ਜਿਹੜਾ ਹੈ, ਇਹ ਮਨੁੱਖ ਨੂੰ ਅਸਲੀਅਤ ਤੱਕ ਲੈ ਕੇ ਜਾਂਦਾ, ਸਿਧਾਂਤ ਤੱਕ ਲੈ ਕੇ ਜਾਂਦਾ। ਉੱਥੇ ਫਿਰ ਜਿਹੜੀਆਂ ਮਿੱਥਾਂ ਹੁੰਦੀਆਂ ਨੇ, ਪਸੰਦ ਅਤੇ ਨਾ ਪਸੰਦ ਹੁੰਦੀ ਹੈ, ਜਾਂ ਗੈਰ ਸਿਧਾਂਤਕ ਰਵੱਈਆ ਹੁੰਦਾ ਹੈ, ਉਹ ਸਾਰਾ ਕੁਝ ਮੁੱਕਦਾ ਜਾਂਦਾ ਹੈ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਉਹ ਪਰਮਾਤਮਾ ਦੀ ਫਿਰ ਪ੍ਰਾਪਤੀ ਹੋ ਜਾਂਦੀ ਹੈ। ਸੁਹਾਗਣੀ ਸਦਾ ਪਿਰ ਪਾਇਆ ਹਉ ਮੈਂ ਆਪ ਗਵਾਏ, ਪਿਰ ਸੇਤੀ ਅਣਦਿਨ ਗਹਿ ਰਹੀ ਸੱਚੀ ਸੇਜ ਸੁੱਖ ਪਾਏ। ਇਸ ਤਰ੍ਹਾਂ ਦੀ ਜਿਹੜੀ ਜੀਵ ਇਸਤਰੀ ਹੈ, ਉਹ ਅਣਦਿਨ ਲਗਾਤਾਰ ਪਰਮਾਤਮਾ ਦੇ ਚਰਨ ਫੜ ਕੇ ਰੱਖਦੀ ਹੈ, ਭਾਵ ਹਰ ਵੇਲੇ ਉਹ ਪਰਮਾਤਮਾ ਦੇ ਨਾਲ ਜੁੜੀ ਰਹਿੰਦੀ, ਕਿਉਂਕਿ ਉਹਨੂੰ ਸਮਝ ਆ ਜਾਂਦੀ ਹੈ ਕਿ ਘੜੀ ਨਾ ਮਿਲਤੇ ਤਾਂ ਕਲਯੁੱਗ ਹੋਤਾ, ਵੀ ਜਦੋਂ ਮੈਂ ਉਹਨੂੰ ਭੁੱਲ ਗਿਆ ਨਾ, ਉਦੋਂ ਹੀ ਕਲਯੁੱਗ ਵਿਆਪ ਜਾਣਾ।
1: ਉਦੋਂ ਹੀ ਮਨ ਨੇ ਗਲਤ ਪਾਸੇ ਤੁਰ ਪੈਣਾ। ਭਾਂਡਾ ਜਦੋਂ ਖਾਲੀ ਹੋਇਆ ਉਹਦੇ ਵਿੱਚ ਕੁਝ ਨਾ ਕੁਝ ਤੇ ਪੈਣਾ ਹੀ ਆ, ਜੇ ਸੱਚ ਨਾ ਪਿਆ ਤੇ ਵਿੱਚ ਝੂਠ ਪੈ ਜਾਣਾ। ਅਸੀਂ ਸੰਸਾਰ ਵਿੱਚ ਵਿਚਰਦੇ ਹਾਂ, ਮੈਲ ਤੇ ਲੱਗਦੀ ਆ ਨਾ ਜੀ, ਪਰ ਪਾਤਸ਼ਾਹ ਕਹਿੰਦਾ ਜੇ ਸੱਚ ਦੇ ਨਾਲ ਜੁੜੇ ਰਹਾਂਗੇ ਤੇ ਮੈਲ ਤੋਂ ਰਹਿਤ ਹੋ ਜਾਵਾਂਗੇ। ਸੱਚੀ ਸੇਜ ਸੁੱਖ ਪਾਏ। ਹੁਣ ਇਸ ਤਰ੍ਹਾਂ ਕਹਿੰਦੇ ਸੇਜਾਂ ਦੇ ਉੱਤੇ ਮਨੁੱਖ ਆਤਮਕ ਅਡੋਲਤਾ ਦੇ ਵਿੱਚ ਆਨੰਦ ਮਾਣਦਾ ਹੈ। ਆਨੰਦ ਕਦੋਂ ਮਾਣਦਾ? ਜਦੋਂ ਗੁਰੂ ਦੇ ਨਾਲ ਮੇਲ ਹੋ ਜਾਂਦਾ ਹੈ। ਆਨੰਦ ਭਇਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ। ਮੇਰੀ ਮੇਰੀ ਕਰ ਗਏ ਪੱਲੇ ਕਿਛ ਨਾ ਪਾਏ। ਪਾਤਸ਼ਾਹ ਕਹਿੰਦੇ ਦੂਜੇ ਪਾਸੇ ਜਿਹੜੇ ਮੇਰੀ ਮੇਰੀ ਕਰਦੇ ਆ ਨਾ, ਮੈਂ ਦੀ ਭਾਵਨਾ ਦੇ ਵਿੱਚ, ਜਿਹਦੇ ਮੇਰਾ ਪਰਿਵਾਰ, ਮੇਰਾ ਘਰ, ਮੇਰਾ ਕਾਰੋਬਾਰ, ਬਸ ਹਰ ਵੇਲੇ ਮੈਂ ਹੀ ਮੈਂ, ਮੇਰੀ ਮੇਰੀ ਕਰ ਗਏ ਪੱਲੇ ਕਿਛ ਨਾ ਪਾਏ। ਕਹਿੰਦੇ ਪੱਲੇ ਕੁਝ ਨਹੀਂ ਪਾਉਂਦੇ, ਅਖੀਰੇ ਤੋਂ ਹਾਰ ਕੇ ਚਲੇ ਜਾਂਦੇ, ਸਾਰਾ ਕੁਝ ਇੱਥੇ ਹੀ ਰਹਿ ਜਾਂਦਾ। ਅੱਜ ਤੱਕ ਕਿਸੇ ਦੇ ਨਾਲ ਕੁਝ ਗਿਆ? ਮਹਾਰਾਜ ਕਹਿੰਦੇ ਕੇਵਲ ਹੰਕਾਰ ਦੀ ਭਾਵਨਾ ਜਿਹੜੀ ਉਹ ਰਹਿ ਜਾਂਦੀ ਹੈ, ਪੱਲੇ ਕੁਝ ਨਹੀਂ ਜਾਂਦਾ। ਬੜੀਆਂ ਸਾਖੀਆਂ ਇਤਿਹਾਸ ਦੇ ਵਿੱਚ ਆਉਂਦੀਆਂ ਨੇ, ਸਤਿਗੁਰੂ ਜੀ ਨੇ ਪ੍ਰਤੱਖ ਸੰਸਾਰ ਨੂੰ ਸਮਝਾਇਆ ਬਈ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸਾਥ ਨਾ ਚੱਲੈ, ਬਿਨ ਭਜਨ ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਨਾ ਨਾਨਕ ਇਹ ਧਨ ਸਾਰ। ਮੇਰੀ ਮੇਰੀ ਕਰ ਗਏ ਪੱਲੇ ਕਿਛ ਨਾ ਪਾਏ, ਮਹਿਲ ਨਾ ਹੀ ਦੁਹਾਗਨੀ ਅੰਤ ਗਈ ਪਛਤਾਏ। ਇਸ ਤਰ੍ਹਾਂ ਕਹਿੰਦੇ ਜਿਹੜੀ ਜੀਵ ਇਸਤਰੀ ਹੈ ਉਹਨੂੰ ਪਰਮਾਤਮਾ ਦੇ ਮਹਿਲ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਅੰਤ ਉਹਨੂੰ ਪਛਤਾਉਣਾ ਪੈਂਦਾ। ਸੋ ਪਿਰ ਮੇਰਾ ਏਕ ਹੈ ਇੱਕ ਸਿਉਂ ਨਿਵਲਾਏ। ਤੇ ਅਖੀਰਲੀਆਂ ਪੰਕਤੀਆਂ ਅੰਦਰ ਸਤਿਗੁਰੂ ਦੀ ਕਿਰਪਾ ਕਰਦੇ ਨੇ, ਕਹਿੰਦੇ ਸੋ ਪਿਰ ਮੇਰਾ ਏਕ ਹੈ, ਉਹ ਜਿਹੜਾ ਮੇਰਾ ਪਤੀ ਹੈ ਨਾ ਉਹ ਕੇਵਲ ਇੱਕੋ ਹੀ ਹੈ। ਤੇ ਜਿਹੜੇ ਇੱਕ ਦੇ ਨਾਲ ਚਿੱਤ ਲਾਉਂਦੇ ਨੇ, ਸੋ ਪਿਰ ਮੇਰਾ ਏਕ ਹੈ ਇੱਕ ਸਿਉਂ ਨਿਵਲਾਏ। ਹੁਣ ਇੱਕ ਦੇ ਨਾਲ ਜਦੋਂ ਲਿਵ ਲੱਗ ਗਈ, ਗੁਰੂ ਨੇ ਕਿਰਪਾ ਕੀਤੀ, ਸਾਡੀ ਲਿਵ ਇੱਕ ਦੇ ਨਾਲ ਲਾ ਦਿੱਤੀ, ਜਿਹੜਾ ਸੁਰਤ ਕਰਕੇ ਜਦੋਂ ਸੰਸਾਰ ਵਿੱਚ ਅਸੀਂ ਪੈਦਾ ਹੋਏ, ਲਿਵ ਛੁਟਕੀ ਲੱਗੀ, ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਲਿਵ ਪਤਾ ਨਹੀਂ ਕਿੱਥੇ ਕਿੱਥੇ ਲੱਗ ਗਈ ਸੀ ਸੰਸਾਰ ਦੇ ਵਿੱਚ। ਲਿਵ ਥਾਂ ਥਾਂ 'ਤੇ ਲੱਗਣ ਕਰਕੇ ਮਨ ਵੀ ਕਮਜ਼ੋਰ ਹੋ ਗਿਆ ਅਤੇ ਤਨ ਵੀ ਕਮਜ਼ੋਰ ਹੋ ਗਿਆ। ਸੱਚ ਕਰਕੇ ਜਾਣਿਓ ਮਨੁੱਖ ਦਾ ਮਨ ਵੀ ਅੱਜ ਬਹੁਤ ਕਮਜ਼ੋਰ ਹੋ ਚੁੱਕਿਆ, ਇਸੇ ਕਰਕੇ ਸਟ੍ਰੈਸ ਹੈ, ਇਸੇ ਕਰਕੇ ਅੰਦਰ ਮਾਨਸਿਕ ਰੋਗ ਨੇ। ਉਹਦਾ ਕਾਰਨ ਇਹ ਹੈ ਵੀ ਮਨ ਅੰਦਰੋਂ ਕਮਜ਼ੋਰ ਹੈ। ਮਨ ਦਾ ਭੋਜਨ ਬੰਦੇ ਨੇ ਛਕਿਆ ਹੀ ਨਹੀਂ। ਮਨ ਦਾ ਭੋਜਨ ਕੀ ਹੈ? ਕੀਰਤਨ। ਮਨ ਦਾ ਭੋਜਨ ਕੀ ਹੈ? ਮਨ ਕਾ ਤੋਸਾ ਹਰ ਨਾਮ ਹੈ, ਪਰਮੇਸ਼ਰ ਦਾ ਨਾਮ ਹੈ। ਇਸੇ ਕਰਕੇ ਸਤਿਗੁਰੂ ਜੀ ਨੇ ਸੁਲਤਾਨਪੁਰ ਲੋਧੀ ਅਤੇ ਜਿੱਥੇ ਜਿੱਥੇ ਮਹਾਰਾਜ ਗਏ ਆ, ਸਤਿਗੁਰੂ ਜੀ ਨੇ ਸਾਨੂੰ ਦੋ ਤਰ੍ਹਾਂ ਦਾ ਭੋਜਨ ਦਿੱਤਾ, ਸੰਗਤ ਅਤੇ ਪੰਗਤ। ਬਈ ਸੰਗਤ ਦੇ ਵਿੱਚ ਸਾਨੂੰ ਮਨ ਦਾ ਭੋਜਨ ਮਿਲਣਾ ਅਤੇ ਪੰਗਤ ਦੇ ਵਿੱਚ ਸਾਨੂੰ ਤਨ ਦਾ ਭੋਜਨ ਮਿਲਣਾ। ਇਹ ਦੋਨਾਂ ਤਰ੍ਹਾਂ ਦੇ ਭੋਜਨ ਛਕਣੇ ਜ਼ਰੂਰੀ ਆ। ਅਤੇ ਯਾਦ ਰੱਖਿਓ, ਜਦੋਂ ਅਸੀਂ ਮਾਂ ਦੇ ਗਰਭ ਵਿੱਚ ਸੀ ਨਾ, ਉੱਥੇ ਵੀ ਸਾਨੂੰ ਤਨ ਦਾ ਭੋਜਨ ਮਿਲਦਾ ਸੀ, ਭਾਵੇਂ ਉਹ ਭੋਜਨ ਦਾ ਲੈਣ ਦਾ ਤਰੀਕਾ ਕੁਝ ਹੋਰ ਸੀ, ਨਾਭੀ ਦੇ ਰਾਹੀਂ ਭੋਜਨ ਮਿਲਦਾ ਸੀ, ਉੱਥੇ ਵੀ ਸਾਨੂੰ ਮਨ ਦਾ ਭੋਜਨ ਮਿਲਦਾ ਸੀ, ਭਾਵ ਪਰਮੇਸ਼ਰ ਦਾ ਨਾਮ, ਅਕਾਲ ਪੁਰਖ ਦੀ ਜਿਹੜੀ ਯਾਦ ਹੈ, ਮਾਤ ਗਰਭ ਮਹਿ ਆਪਣ ਸਿਮਰਨ ਦੇਹ ਤਹਿ ਤੁਮ ਰਾਖਣ ਹਾਰੇ। ਪਰ ਜਦੋਂ ਮਨੁੱਖ ਪੈਦਾ ਹੋਇਆ, ਇਹ ਤਨ ਦਾ ਭੋਜਨ ਤੇ ਚੇਤੇ ਰਹਿ ਗਿਆ, ਪਰ ਮਨ ਦਾ ਭੋਜਨ ਚੇਤੇ ਨਹੀਂ ਰਿਹਾ। ਇਸ ਕਰਕੇ ਮਨ ਕਰਕੇ ਦਿਨੋ ਦਿਨ ਕਮਜ਼ੋਰ ਹੋ ਰਿਹਾ। ਅੱਜ ਮਨ ਮਾਨਸਿਕ ਪੱਧਰ 'ਤੇ ਜਿਹੜੀ ਮਨੁੱਖਤਾ ਕਮਜ਼ੋਰ ਹੋ ਰਹੀ ਹੈ। ਜਿੱਦਣ ਸਾਨੂੰ ਭੋਜਨ ਦੀ ਜਾਂਚ ਆ ਗਈ ਨਾ ਵੀ ਤਨ ਦਾ ਭੋਜਨ ਕੀ ਹੈ, ਮਨ ਦਾ ਸਹੀ ਭੋਜਨ ਕੀ ਹੈ, ਉਦਣ ਪਿਆਜੋ ਤਨ ਵੀ ਦਰੁਸਤ ਹੋ ਜਾਣਾ। ਮਹਾਰਾਜ ਕਹਿੰਦੇ ਮਨ ਵੀ ਦਰੁਸਤ ਹੋ ਜਾਣਾ ਹੈ। ਇਸ ਕਰਕੇ ਮੇਰੇ ਸਾਹਿਬ ਆਖਦੇ ਨੇ, ਕਹਿੰਦੇ ਸੋ ਪਿਰ ਮੇਰਾ ਏਕ ਹੈ ਇੱਕ ਸਿਉਂ ਦੇ ਬੁਲਾਏ। ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ ਤੇ ਸਾਡਾ ਧਿਆਨ ਫਿਰ ਇੱਕ ਦੇ ਨਾਲ ਜੁੜ ਜਾਂਦਾ। ਨਾਨਕ ਜੇ ਸੁੱਖ ਲੋੜ ਹੈ ਕਾਮਣੀ, ਹਰ ਕਾ ਨਾਮ ਮਨ ਵਸਾਏ। ਹੇ ਨਾਨਕ, ਸਤਿਗੁਰੂ ਦੀ ਕਿਰਪਾ ਕਰਦੇ ਨੇ ਗੁਰੂ ਅਮਰਦਾਸ ਮਹਾਰਾਜ, ਕਹਿੰਦੇ ਭਾਈ ਜੇ ਸੁੱਖ ਲੋੜ ਹੈ, ਹੇ ਜੀਵ ਇਸਤਰੀ ਜੇ ਸੁੱਖ ਲੋੜਦੀ ਹੈ, ਤੂੰ ਸੁੱਖ ਚਾਹੁੰਦੀ ਹੈ ਵੀ ਤੈਨੂੰ ਆਤਮਕ ਤੌਰ 'ਤੇ ਸੁੱਖਾਂ ਦੀ ਪ੍ਰਾਪਤੀ ਹੋਵੇ, ਹਰ ਕਾ ਨਾਮ ਮਨ ਵਸਾਏ। ਕਹਿੰਦੇ ਹਰੀ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾਉਣਾ ਕਰ, ਮਨ ਕਰਕੇ ਪਰਮੇਸ਼ਰ ਦੀ ਬੰਦਗੀ ਕਰਿਆ ਕਰ, ਗੁਰੂ ਦੇ ਸ਼ਬਦ ਦੇ ਰਾਹੀਂ ਮਨ ਕਰਕੇ ਨਾਮ ਜਪਿਆ ਕਰ। ਸੋ ਸਤਿਗੁਰੂ ਜੀ ਅੱਜ ਦੇ ਪਾਵਨ ਸ਼ਬਦ ਅੰਦਰ ਕਿਰਪਾ ਕਰ ਰਹੇ ਨੇ। ਬਹੁਤ ਬਹੁਤ ਧੰਨਵਾਦ, ਭੁੱਲ ਚੁੱਕ ਦੀ ਖਿਮਾ ਕਰਨੀ ਜੀ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਪਿਆਰੀ ਸਾਧ ਸਿੰਘ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ। ਸਤਿਕਾਰਯੋਗ ਗਿਆਨੀ ਹਰਜੀਤ ਸਿੰਘ ਜੀ, ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਾਲੇ ਭਾਈ ਸਾਹਿਬ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਭੁਪਿੰਦਰ ਸਿੰਘ ਜੀ, ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ, ਅਤੇ ਉਹਨਾਂ ਦਾ ਰਾਗੀ ਜਥਾ। ਉਹਨਾਂ ਪਾਸੋਂ ਬੜੇ ਪਿਆਰ ਨਾਲ ਕੀਰਤਨ ਸਰਵਣ ਕਰੀਏ ਜੀ। ਉਹਨਾਂ ਤੋਂ ਬਾਅਦ ਗਿਆਨੀ ਪੂਰਨ ਸਿੰਘ ਜੀ ਅਰਸ਼ੀ ਦਾ ਢਾਡੀ ਜਥਾ ਆਪ ਸੰਗਤਾਂ ਨੂੰ ਗੁਰਤਿਆਗ ਸਰਵਣ ਕਰਵਾਏਗਾ। ਕੱਲ੍ਹ ਨੂੰ ਜੋ 9 ਵਜੇ ਤੋਂ ਬਾਅਦ ਅੰਮ੍ਰਿਤ ਵੇਲੇ ਦੇ ਅੰਮ੍ਰਿਤ ਵਾਹਿਗੁਰੂ ਜੀ ਐਤਵਾਰ ਦੇ ਅੰਮ੍ਰਿਤ ਵੇਲੇ ਤੀਕਰ ਜੋ ਰਹਿਣ ਸਭਾ ਜੀ ਕੀਰਤਨ ਹੋ ਰਹੇ ਹਨ, ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ। ਐਤਵਾਰ ਦੁਪਹਿਰ ਦੇ ਦੀਵਾਨਾਂ ਵਿੱਚ ਜੋ ਮਹਾਨ ਸ਼ਹੀਦੀ ਸਮਾਗਮ ਮਨਾਏ ਜਾ ਰਹੇ ਹਨ, ਸੋ ਆਪ ਸੰਗਤਾਂ ਨੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਸਮੇਂ ਸਿਰ ਪਹੁੰਚ ਕੇ ਹਾਜ਼ਰੀ ਭਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

वाहिगुरु वाहिगुरु। हम अवगुण परे एक गुण नाही, अमृत शाट बिखै बिख खाही। माया मोह भरम पै भूले, सुतदारा सो प्रीत लगाई। एक उत्तम पंथ सुनियो गुर संगत, तह मलंत जम त्रास मटाई। एक अरदास भाट कीरत की, गुरु रामदास राखो सरणाई। एक अरदास भाट कीरत की, गुरु रामदास राखो सरणाई। बैठा सूढ़ी पातशाह, रामदास सतगुरु कहावै। पूर्ण ताल खटाया, अमृत सार विच जोत जगावै। धन धन रामदास गुर, जिन सिरिया तिने सवारिया। पूरी हुई करामात, आप सिरजन हारे धारिया। साहब सतगुरु गुरु ग्रंथ साहिब महाराज जी की पावन पवित्र हजूरी अंदर संगत दे रूप विच जुड़ बैठी सन्मान युग प्यारे खालसा जी, हाजरी दर प्रवान करनी, फतेह दफ्तर फतेह विच देण दी कृपालता बख्शो। सावधानी नाल एकाग्र चित हो के चकाओ सीस, मारो चौंकड़े जोड़ के दोनों हथ। सारियां सिख संगतां आपो अपनियां रसना तों गज के कहो जी, वाहिगुरु जी का खालसा वाहिगुरु जी की फतेह। सिख संगतां दे दर्शन दीदारे करके नहत मन प्रसन्न है। आप तुसी धनता योग जी, वड्डियां पागां वाले जी, अज भी तुसी रोजाना की तरह रजेव्या भरी जिंदगी विचों कुछ समा कढ़िया है। तो शाम के दीवान विच आप तुसी गुरु दरबार विच नतमस्तक होण वास्ते आए जी। आप जी ने यथाशक्त गुरु दरबार च भेटावां अर्पण कीतियां ने, गुरु के लंगरां विच महान सेवावां कीतियां ने। इस दे नाल नाल जो रोजाना दा निता प्रति प्रोग्राम है, उस अनुसार आप जी ने सोदर साहब जी दा पावन जाप सरवण कीता, आरती आरती दा कीर्तन होया, कथा दा प्रवाह चलिया। हुणे हुणे साडे तो पहला बहुत ही अति सत्कारयोग सचखंड श्री हरिमंदर साहब जी दा हजूरी रागी जथा, बहुत ही जो सुंदर आवाज़ दे नाल पातशाह दी पावन पवित्र अमृतमई बाणी दा गुरु की संगत नूं कीर्तन सरवण करवा के गए ने। मेरे पातशाह दी पावन पवित्र बाणी दा फरमान है, कीर्तन निर्मोल कहीरा आनंद गुणी गहीरा। निर्बाण कीर्तन गावो करते का निमक सिमरत जित छूटै। कलयुग में कीर्तन प्रधाना, गुरमुख जपिया लाए ध्याना। तुसी कथा कीर्तन का आनंद माणिया है। इस दे नाल नाल जो ढाडी जथा कुछ दिनों तो गुरु की संगत दे इतिहास राही दर्शन दीदारे करता आ रहा है, सो बने हुए प्रोग्राम मुताबक ढाडी जथा गुरु की संगत दे दर्शन दीदारे करने वास्ते हाजिर होया है। मनुख जन्म लैंदा अपने माता पिता दे भागी, वह जिउंदा है अपने आप वास्ते, वह मर जाता पुत पोतरिया दोतरिया वास्ते कमाई करता। इत्थे आण के एक साडे वर्गे सधारण व्यक्ति की जिंदगी खत्म हो जाती है। हाँ, उंदी औलाद एक दो पीढ़ियां जनी उंदी याद जरूर मनाउंदी है, पर तीजी पीढ़ी उंदी याद मनाउणी लोग भुल जाया करदे ने। कौन जाणदा किसे नूं, कौन पुछदा है? जां इउं कह लो कि कोई मेरे तो सवाल कर दे कि तुहाडे दादे दे पड़दादे दा की नां सी, दसण तो असमर्थ हाँ, नहीं दसांगा, क्योंकि दुनियावी मनुख है, संसार विच आया, अपनी जिंदगी भोगी है, अगले जहान नूं चलदा बणिया। उही विद्वान जिन्हें ये लैणा लिखिया ने, उही विद्वान अगले बन्ने दो लैणा होर बड़िया काबले गौर लिखता है। वह कहिंदा इन्हां विच्चों कई अजिहियां महान परमुख शख्सियतां होया करदियां ने
ਜਿਹੜੀਆਂ ਦੇਸ਼ ਦੀ ਖਾਤਰ, ਸਮਾਜ ਦੀ ਖਾਤਰ, ਪੰਥ ਦੀ ਖਾਤਰ ਕੁਝ ਕਰਕੇ ਜਾਂਦੀਆਂ ਨੇ, ਉਹਨਾਂ ਮਹਾਨ ਸ਼ਖਸੀਅਤਾਂ ਦਾ ਨਾਂ ਮਿੱਤਰੋ ਸੰਸਾਰ ਦੇ ਇਤਿਹਾਸ ਦੇ ਸੁਨਹਿਰੀ ਪੱਤਰਿਆਂ ਤੋਂ ਕਰਿਆ ਜਾਂਦਾ ਹੈ। ਲੋਕ ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਤੁਰਨ ਦਾ ਮਾਣ ਪ੍ਰਾਪਤ ਕਰਦੇ ਨੇ ਅਤੇ ਜਿਹੜੇ ਫਿਰ ਆਪਣੇ ਵੱਡ ਵਡੇਰਿਆਂ ਦੀਆਂ ਕਥਾ ਕਹਾਣੀਆਂ ਨੂੰ ਦੁਹਰਾਉਂਦੇ ਨੇ, ਪੜ੍ਹਦੇ ਨੇ, ਸੁਣਦੇ ਨੇ, ਦੁਨੀਆਂ ਵਿੱਚ ਲੋਕ ਉਹਨਾਂ ਨੂੰ ਭਰਾ ਸਪੁੱਤਰ ਕਹਿੰਦੇ ਨੇ ਅਤੇ ਜਿਹੜੇ ਆਪਣੇ ਵੱਡ ਵਡੇਰਿਆਂ ਦੀਆਂ ਕਥਾ ਕਹਾਣੀਆਂ ਨਾਲੋਂ ਟੁੱਟ ਜਾਂਦੇ ਨੇ, ਦੁਨੀਆਂ ਵਿੱਚ ਲੋਕ ਉਹਨਾਂ ਨੂੰ ਭਰਾ ਕਪੁੱਤਰ ਕਹਿੰਦੇ ਨੇ। ਚਾਰ ਲੈਣਾਂ ਨੇ ਸਰਦਾਰ ਕਰਨੈਲ ਸਿੰਘ ਪਾਰਸ ਜੀ ਦੀਆਂ, ਆਪਣੇ ਸਮੇਂ ਦੇ ਆਲਾ ਦਰਜੇ ਦੇ ਕਵੀਸ਼ਰ ਹੋਏ ਨੇ, ਨਾਂ ਸੀ ਉਹਨਾਂ ਦਾ ਵਰਲਡ ਦੇ ਵਿੱਚ। ਉਹਨਾਂ ਨੇ ਇਸ ਸੰਬੰਧ ਵਿੱਚ ਚਾਰ ਲੈਣਾਂ ਬੜੀਆਂ ਕਾਬਲੇ ਗੌਰ ਲਿਖੀਆਂ ਨੇ। ਉਹ ਕਹਿੰਦਾ, ਖੇਰੂ ਖੇਰੂ ਹੋ ਜਾਂਦੀ ਕਬੀਲਦਾਰੀ ਜਦੋਂ ਗੰਢ ਥਪਾਕ ਦੀ ਖੁੱਲ੍ਹ ਜਾਏ। ਇਹ ਚਾਹੇ ਆਪਾਂ ਕੌਮੀ ਜੀਵਨ 'ਤੇ ਟਿਕਾ ਲਈਏ ਅਤੇ ਚਾਹੇ ਆਪਾਂ ਆਪਣੇ ਨਿੱਜੀ ਜੀਵਨ 'ਤੇ ਟਿਕਾ ਲਈਏ, ਖੇਰੂ ਖੇਰੂ ਹੋ ਜਾਂਦੀ ਕਬੀਲਦਾਰੀ ਜਦੋਂ ਗੰਢ ਥਪਾਕ ਦੀ ਖੁੱਲ੍ਹ ਜਾਏ। ਬਿਨਾਂ ਮਾਲੀ ਦੇ ਬਾਗ ਬਾਰਾਨ ਹੋਵੇ, ਬਿਨਾਂ ਪਾਣੀਓ ਫਸਲ ਜਿਉਂ ਹੁੱਲ ਜਾਏ। ਨਾਲ ਮੰਤਰਾਂ ਨਹੀਂ ਮਿਸਾਲ ਬਣਦੀ, ਬਿਨਾਂ ਤੇਲ ਦੇ ਦੀਵਾ ਉਹ ਗੁੱਲ ਜਾਏ। ਲੱਖਾਂ ਯਤਨ ਕਰੀਏ ਮੁੜਨਾ ਪਵੇ ਭਾਂਡੇ, ਜਿਹੜਾ ਦੁੱਧ ਦਰਿਆ ਵਿੱਚ ਡੁੱਲ ਜਾਏ। ਕੌਮਾਂ ਮਾਰਿਆਂ ਕਦੇ ਨਾ ਮਰਦੀਆਂ ਨੇ, ਭਾਵੇਂ ਝੱਖੜ ਜ਼ਮਾਨੇ ਦਾ ਝੁੱਲ ਜਾਏ। ਪਾਰਸ ਮਿੱਟ ਜਾਂਦੀ ਗਲਤ ਅੱਖਰ ਵਾਂਗੂ, ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਏ, ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਏ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ ਸੁਖੈਰ। ਜਿਸ ਮਹਾਨ ਯੋਧੇ ਦੀ ਗੱਲ ਮੈਂ ਕੱਲ੍ਹ ਦੇ ਦੀਵਾਨ 'ਚ ਪ੍ਰਾਰੰਭ ਕੀਤੀ ਸੀ, ਉਹ ਮਹਾਨ ਸੂਰਮਾ, ਉਹ ਮਹਾਨ ਸੰਤ ਅਤੇ ਸਿਪਾਹੀ, ਉਹ ਮਹਾਨ ਕਰਨੀ ਅਤੇ ਕਥਨੀ ਦਾ ਪੂਰਾ, ਜਿਹਨੇ ਸਿੱਕੀ ਸਿਦਕ ਇਹਨਾਂ ਕੇਸਾਂ ਸਵਾਸਾਂ ਦੇ ਨਾਲ ਨਿਭਾਇਆ, ਮੈਂ ਕੱਲ੍ਹ ਵੀ ਗੱਲ ਕੀਤੀ ਸੀ। ਵੈਸੇ ਅਸੀਂ ਰੋਜ਼ ਹੀ ਉਹਨਾਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ, ਵੱਧ ਵੱਧ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ, ਸ੍ਰੀ ਵਾਹਿਗੁਰੂ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਪੂਲਿਆਂ ਪਿੰਡ ਦਾ ਰਹਿਣ ਵਾਲਾ, ਅਸਲ ਵਿੱਚ ਮਾਂ ਬੱਚੇ ਦੀ ਇੱਕ ਪ੍ਰਿੰਸੀਪਲ ਹੁੰਦੀ ਹੈ, ਇਹਦੇ ਵਿੱਚ ਕੋਈ ਦੂਜੀ ਰਾਏ ਨਹੀਂ, ਕੋਈ ਸ਼ੱਕ ਨਹੀਂ। ਮਾਂ ਜਿਸ ਰੂਪ ਵਿੱਚ ਬੱਚੇ ਨੂੰ ਢਾਲਣਾ ਚਾਹੇ ਉਹ ਢਾਲ ਸਕਦੀ ਹੈ, ਮਾਂ ਹੀ ਬੱਚੇ ਦਾ ਪ੍ਰਿੰਸੀਪਲ ਹੈ। ਮਾਂ ਪਿਆਰ ਵੀ ਕਰਦੀ ਹੈ, ਲਾਡ ਵੀ ਲਡਾਉਂਦੀ ਹੈ, ਸਿੱਖਿਆ ਵੀ ਦਿੰਦੀ ਹੈ। ਮਾਂ ਚਾਹੇ ਪੁੱਤਰ ਨੂੰ ਦੇਸ਼ ਭਗਤ ਬਣਾਉਣਾ ਚਾਹੇ ਦੇਸ਼ ਭਗਤ ਵੀ ਬਣਾ ਸਕਦੀ ਹੈ। ਅਤੇ ਮਾਂ ਖਿਮਾ ਕਰਨਾ ਜੇ ਕਿਸੇ ਦੂਜੇ ਪਾਸੇ ਲਾਉਣਾ ਚਾਹੇ ਤਾਂ ਹੋਰ ਬੰਨੇ ਵੀ ਲਾ ਸਕਦੀ ਹੈ। ਖੈਰ ਉਹ ਪ੍ਰਕਰਮ ਲਬੇਰਾ ਹੈ। ਜੇ ਬਾਲਬੀਕ ਦੀ ਮਾਂ ਦੀ ਗੱਲ ਕਰਾਂ, ਤੁਸੀਂ ਅਕਸਰ ਹੀ ਸੁਣਦੇ ਰਹਿੰਦੇ ਜੇ ਕਿ ਬਾਬਾ ਫਰੀਦ ਦੀ ਮਾਂ ਨੇ ਕਿਹਾ ਸੀ, ਫਰੀਦ ਭਗਤੀ ਕਰਿਆ ਕਰ, ਰੱਬ ਸ਼ੱਕਰ ਦਿੰਦਾ ਹੈ। ਖੈਰ ਇੱਕ ਦਿਨ ਐਸਾ ਆ ਗਿਆ, ਸ਼ੱਕਰ ਰੱਖਣੀ ਭੁੱਲ ਗਏ ਅਤੇ ਕਹਿੰਦੇ ਨੇ ਇੰਨਾ ਆਨੰਦ ਆਇਆ, ਕਹਿੰਦਾ ਮਾਂ ਜਿਹੜੀ ਅੱਜ ਸ਼ੱਕਰ ਮੈਂ ਖਾਧੀ ਹੈ ਨਾ, ਇਸ ਤੋਂ ਪਹਿਲਾਂ ਮੈਨੂੰ ਇਸ ਤਰ੍ਹਾਂ ਦੀ ਸ਼ੱਕਰ ਕਦੀ ਮਿਲੀ ਨਹੀਂ। ਖੈਰ ਮਾਂ ਦੀ ਇੱਕ ਸਿੱਖਿਆ ਸੀ ਇਹ, ਮਾਂ ਇੱਕ ਜੋ ਬਾਬਾ ਫਰੀਦ ਜੀ ਦੀ ਇੱਕ ਸੰਪੂਰਨ ਮਾਂ ਮੰਨੀ ਗਈ ਹੈ। ਦੂਜੀ ਮਾਂ ਮੰਨੀ ਗਈ ਹੈ ਭਗਤ ਧਰੂ ਦੀ। ਧਰੂ ਹੱਸਦਾ ਕਰ ਆਇਆ ਕਰ, ਪਿਆਰ ਆਪੇ ਪੁੱਛੜ ਲੀਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੂਸ ਮਤਰੇਈ ਕੀਤਾ। ਡੱਡੋਂ ਲਿਕਾ ਮਾਂ ਪੁੱਛੇ, ਤੂੰ ਸਵਾਣੀ ਹੈ ਕਿ ਸਰੀਤਾ? ਉਹ ਆਂਹਦੀ ਸਵਾਣੀ ਹਾਂ ਮੈਂ ਜਨਮ ਦੀ, ਨਾਮ ਨਾਮ ਨਾ ਜਨਮ ਭਗਤ ਦ੍ਰਿੜੀਤਾ। ਆਂਹਦੀ ਮੈਂ ਹੈ ਤਾਂ ਰਾਣੀ ਹਾਂ ਪਰ ਮੈਂ ਭਗਤੀ ਨਹੀਂ ਕੀਤੀ। ਖੈਰ ਭਗਤੀ ਕੀਤੀ ਹੈ। ਢਾਈ ਮਾਵਾਂ ਮੰਨੀਆਂ ਗਈਆਂ ਨੇ, ਢਾਈ ਮਾਵਾਂ, ਦੋ ਮਾਵਾਂ ਧਰੂ ਭਗਤੀ ਮਾਂ ਵੀ ਪੂਰਨ ਮੰਨੀ ਗਈ ਹੈ, ਬਾਬੇ ਫਰੀਦ ਜੀ ਦੀ ਮਾਂ ਵੀ ਪੂਰਨ ਰੂਪ ਵਿੱਚ ਮੰਨੀ ਗਈ ਹੈ। ਅੱਧੀ ਮਾਂ ਕਿਹੜੀ ਮੰਨੀ ਗਈ ਹੈ? ਉਹ ਹੈ ਗੋਪੀ ਚੰਦ ਦੀ ਮਾਂ। ਤੁਰਨ ਲੱਗਾ ਭਗਤੀ ਕਰਨ ਵਾਸਤੇ, ਮਾਂ ਕਹਿੰਦੀ ਪੁੱਤ ਤਿੰਨ ਗੱਲਾਂ ਜ਼ਿੰਦਗੀ ਪਰ ਪੱਲੇ ਬੰਨ ਕੇ ਰੱਖੀ। ਕਹਿੰਦਾ ਮਾਂ ਦੱਸ। ਕਹਿੰਦੀ ਪੁੱਤ ਸਭ ਤੋਂ ਪਹਿਲੀ ਗੱਲ ਕਿ ਤਰੋ ਤਾਜ਼ਾ ਮਠਿਆਈ ਖਾਣੀ ਆ, ਤਰੋ ਤਾਜ਼ਾ ਮਠਿਆਈ। ਕਹਿੰਦਾ ਮਾਂ ਦੂਜਾ, ਪੁੱਤ ਨਿੱਤ ਫੁੱਲਾਂ ਦੀ ਸੇਜ 'ਤੇ ਸੌਣਾ। ਮਾਂ ਤੀਜਾ,
ਪੁੱਤ ਨਿੱਤ ਨਵਾਂ ਵਿਆਹ ਕਰਾਉਣ। ਹੁਣ ਕਹਿੰਦਾ ਮਾਂ ਚੱਲਿਆ ਮੈਂ ਭਗਤੀ ਕਰਨ ਵਾਸਤੇ ਹਾਂ, ਤੇ ਨਿੱਤ ਤਰੋ ਤਾਜ਼ਾ ਮਠਿਆਈ ਦੀ ਤੂੰ ਗੱਲ ਕਰਦੀ ਹੈ, ਉਹ ਤਾਂ ਫਿਰ ਇਤਨਾ ਹੀ ਇੱਥੇ ਹੀ ਪ੍ਰਾਪਤ ਹੋ ਸਕਦੀ ਹੈ, ਇਹਨੇ ਉਹ ਬਾਹਰੋਂ ਥੋੜ੍ਹੀ ਪ੍ਰਾਪਤ ਹੋਣੀ ਹੈ ਮੈਨੂੰ। ਅਤੇ ਨਿੱਤ ਤੂੰ ਕਹਿੰਦੀ ਹੈ ਮਾਂ, ਦੂਜੀ ਗੱਲ ਇਹ ਕਹੀ ਹੈ ਕਿ ਨਿੱਤ ਫੁੱਲਾਂ ਦੀ ਸੇਜ 'ਤੇ ਸੌਣਾ, ਉਹੀ ਮਖਮਲੀ ਵਿਛਾਉਣੇ। ਤੀਜੀ ਤੂੰ ਗੱਲ ਕਹਿ ਨਿੱਤ ਨਵਾਂ ਵਿਆਹ ਕਰਾਉਣਾ। ਮਾਂ ਤੂੰ ਸਮਝਾ ਦੇ ਮੈਨੂੰ, ਮੈਨੂੰ ਇਸ ਗੱਲ ਦਾ ਗਿਆਨ ਨਹੀਂ ਬਹੁਤਾ। ਹੁਣ ਤੁਰਨ ਲੱਗਦਾ, ਮਾਂ ਕਹਿੰਦੀ ਪੁੱਤ ਤਰੋ ਤਾਜ਼ਾ ਮਠਿਆਈ ਤੋਂ ਭਾਵ ਇਹ ਵੈ ਖਾਵੀ ਉਦੋਂ ਜਦੋਂ ਤੈਨੂੰ ਡਾਢੀ ਭੁੱਖ ਲੱਗੀ ਹੋਵੇਗੀ। ਡਾਢੀ ਭੁੱਖ ਲੱਗੀ ਹੋਈ, ਜਦੋਂ ਭੁੱਖ ਡਾਢੀ ਲੱਗੀ ਹੋਵੇ ਨਾ, ਉਦੋਂ ਕਈ ਵਾਰ ਸਵਾਣੀ ਨੂੰ ਕਹਿ ਦੇਣੇ ਆਪਾਂ ਗੰਢਾ ਤੇ ਚਾਰ ਹੀ ਲੈ ਆ, ਬਸ ਹੁਣ ਗੰਢਾ ਚਾਰ ਹੀ ਲੈ ਆ। ਖਾਵੀ ਪੁੱਤ ਉਦੋਂ ਜਦੋਂ ਤੈਨੂੰ ਡਾਢੀ ਭੁੱਖ ਲੱਗੀ ਹੋਵੇਗੀ, ਐਵੇਂ ਨਾ ਭਰੇ ਤੇ ਭਰੀ ਜਾਵੀਂ। ਦੋ ਕਿਸਮ ਦੇ ਮਨੁੱਖ ਹੁੰਦੇ ਨੇ, ਇੱਕ ਤਾਂ ਹੁੰਦੇ ਨੇ ਜੀਣ ਵਾਸਤੇ ਖਾਂਦੇ ਨੇ, ਸਰੀਰ ਨੂੰ ਚੱਲਦਾ ਰੱਖਣ ਵਾਸਤੇ ਇੱਕ ਜੀਣ ਵਾਸਤੇ ਖਾਂਦੇ ਨੇ, ਅਤੇ ਖਿਮਾ ਕਰਨਾ ਇੱਕ ਖਾਣ ਵਾਸਤੇ ਜੀਂਦੇ ਨੇ। ਜੋ ਆਇਆ ਹਜਮ, ਤੱਤਾ ਆ ਜਾਵੇ, ਠੰਡਾ ਆ ਜਾਵੇ, ਕੋਈ ਛੱਡਣਾ ਨਹੀਂ ਵੀ ਕਵੇ ਕਵਣ ਨਾ ਵੀ ਇਹਨੇ ਫਲਾਣਾ ਚੋਈ ਚੀਜ਼ ਖਾਧੀ ਨਹੀਂ। ਖੈਰ ਕਹਿੰਦੀ ਪੁੱਤ ਉਦੋਂ ਖਾਈ ਜਦੋਂ ਭੁੱਖ ਡਾਢੀ ਲੱਗੀ ਹੋਵੇਗੀ। ਮਾਂ ਦੂਜੀ ਗੱਲ ਤੂੰ ਕਹਿ ਨਿੱਤ ਫੁੱਲਾਂ ਦੀ ਸੇਜ 'ਤੇ ਸੋਣਾ, ਪੁੱਤ ਆਰਾਮ ਉਦੋਂ ਕਰੀ ਜਦੋਂ ਬਿਲਕੁਲ ਤੈਨੂੰ ਥਕਾਵਟ ਹੋਵੇ, ਥਕਾਵਟ ਹੋਵੇ ਉਦੋਂ ਆਰਾਮ ਕਰੀ। ਅਤੇ ਜਦੋਂ ਆਪਾਂ ਸਾਰੇ ਜ਼ਿੰਮੇਦਾਰ ਹੀ ਲੋਕ ਆ ਨਾ, ਜਦੋਂ ਥਕਾਵਟ ਬਹੁਤੀ ਹੋਈ ਹੋਵੇ ਅਤੇ ਸਵਾਣੀ ਪ੍ਰਸ਼ਾਦਾ ਲੈ ਕੇ ਆਈ ਹੋਵੇ ਅਤੇ ਵੱਟ ਦੇ ਉੱਤੇ ਬੈਠਿਆ ਹੋਇਆ, ਕਈ ਵਾਰ ਉੱਥੇ ਹੀ ਢੋ ਲਾ ਕੇ ਸੌਂ ਜਾਈਦਾ, ਉੱਥੇ ਹੀ ਕਹਿ ਪੁੱਤ ਨਿੱਤ ਫੁੱਲਾਂ ਦੀ ਸੇਜ 'ਤੇ ਸੌਣਾ ਹੈ, ਉਦੋਂ ਨਿੱਤ ਫੁੱਲਾਂ ਦੀ ਸੇਜ, ਉਹ ਤੈਨੂੰ ਫੁੱਲਾਂ ਵਰਗੀ ਸੇਜ ਪਾਸੇਗੀ। ਫਿਰ ਮਾਂ ਤੀਜੀ ਗੱਲ ਨਿੱਤ ਨਵਾਂ ਵਿਆਹ ਕਰਾਉਣਾ। ਮਨ ਨੂੰ ਇਸ ਤਰ੍ਹਾਂ ਤੂੰ ਆਪਣੇ ਮਨ ਵਿੱਚ ਕਾਬੂ ਰੱਖਣਾ, ਇਉਂ ਆਪਣੇ ਮਨ ਨੂੰ ਤੂੰ ਪਕੜ ਕੇ ਰੱਖਣਾ ਜਿਵੇਂ ਇੱਕ ਨਿੱਤ ਨਵਾਂ ਵਿਆਹ ਕਰਾਉਣ ਵਾਸਤੇ ਚੱਲਿਆ ਤੁਰਨ ਲੱਗਾ। ਅਤੇ ਮਾਂ ਨੇ ਹੰਡੋਰਾ ਜਿਹਾ ਲੈ ਲਿਆ, ਮਾਂ ਨੇ ਹੰਡੋਰਾ ਲੈ ਲਿਆ। ਇਸ ਕਰਕੇ ਵਿਦਵਾਨਾਂ ਨੇ ਅੱਧੀ ਮਾਂ ਦਾ ਦਰਜਾ ਦਿੱਤਾ ਉਹਨੂੰ, ਢਾਈ ਮਾਵਾਂ ਮੰਨੀਆਂ ਗਈਆਂ ਨੇ। ਅਤੇ ਜਿਸ ਮਹਾਨ ਸੂਰਮੇ ਦੀ ਮੈਂ ਗੱਲ ਲੱਗਾ ਕਰਨ, ਉਹ ਮਹਾਨ ਸੂਰਮੇ ਦੀ ਮਾਂ ਦਾ ਨਾਂ ਵੀ ਅਸਲ ਵਿੱਚ ਧਰਮ ਕੌਰ ਸੀ। ਉਹ ਮਾਂ ਧਰਮ ਕੌਰ ਸੀ। ਉਹ ਮਾਂ ਧਰਮ ਕੌਰ ਨੂੰ ਕਿਸੇ ਨੇ ਜਾ ਕੇ ਦੱਸਿਆ, ਮਾਂ ਤੇਰੇ ਪੁੱਤ ਨੂੰ ਲਾਹੌਰ ਤੋਂ ਜਰਵਾਣੇ ਗ੍ਰਿਫਤਾਰ ਕਰਨ ਵਾਸਤੇ ਆ ਗਏ ਨੇ ਤੇਰੇ, ਚੱਲ ਆਪਣੇ ਪੁੱਤ ਦੇ ਚੱਲ ਕੇ ਦਰਸ਼ਨ ਕਰ ਲੈ। ਹੁਣ ਮਾਂ ਵੀ ਆਈ ਹੈ, ਨਾਲ ਤਾਰੂ ਸਿੰਘ ਦੀ ਭੈਣ ਵੀ ਆਈ ਹੈ, ਮਾਵਾਂ ਧੀਆਂ ਸੱਥ ਵਿੱਚ ਖਲੋਤੀਆਂ ਨੇ। ਅਤੇ ਮਾਂ ਕਹਿੰਦੀ ਵੇ ਤਾਰੂ ਸਿੰਘ ਆ, ਮੈਂ ਤੇਰੇ ਕੇਸ ਮੱਖਣਾਂ ਅਤੇ ਮਲਾਈਆਂ ਨਾਲ ਪਾਲੇ ਨੇ, ਵੇਖੀ ਕਿਤੇ ਇਹਨਾਂ ਕੇਸਾਂ ਨੂੰ ਕੋਈ ਆਂਚ ਨਾ ਆਉਣ ਦੇ। ਜੇ ਚੁੰਘਿਆ ਮੇਰਾ ਸੀਰ, ਮੇਰੇ ਚੁੰਘੋ ਇਸ ਸੀਰ ਨੂੰ ਸਫਲ ਕਰਨਾ ਹੋਵੇਗਾ, ਸਿੱਖੀ ਤੂੰ ਕੇਸਾਂ ਸਵਾਸਾਂ ਦੇ ਨਾਲ ਨਿਭਾ ਦੇਵੀਂ, ਪਰ ਕਦੇ ਜ਼ਾਲਮ ਦੀ ਕਚਹਿਰੀ ਵਿੱਚ ਜਾ ਕੇ ਇਸਲਾਮ ਨਾ ਪ੍ਰਵਾਨ ਕਰੀ, ਮੇਰੇ ਚੁੰਘੇ ਸੀਰ ਨੂੰ ਕਿਤੇ ਕਲੰਕਤ ਨਾ ਕਰ ਦੇਈਂ। ਮਾਂ ਦੇ ਚਰਨਾਂ 'ਤੇ ਮੱਥਾ ਟੇਕ ਕੇ ਤੁਰਨ ਲੱਗਾ। ਕਹਿੰਦੇ ਕਿ ਉਸ ਵੇਲੇ ਉਸ ਫੌਜਦਾਰ ਮੋਮਨ ਖਾਂ ਨੇ ਹੁਕਮ ਕੀਤਾ ਕਿ ਇਹਦੀ ਭੈਣ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇ। ਨਾਲ ਭੈਣ ਨੂੰ ਗ੍ਰਿਫਤਾਰ ਕਰ ਲਿਆ, ਸਾਰਾ ਪਿੰਡ ਅੱਗਲ ਵਾਂਢੀ ਹੋ ਕੇ ਖਲੋ ਗਿਆ। ਉਹਨੇ ਕਿਹਾ ਹਰ ਬੱਚੀ ਜੋ ਕਿ ਇੱਜ਼ਤਦਾਰ ਹੁੰਦੀ ਹੈ, ਇਹ ਸਾਡੇ ਪਿੰਡ ਦੀ ਇੱਜ਼ਤ ਹੈ, ਸਾਡੇ ਪਿੰਡ ਦੀ ਧੀ ਹੈ। ਹਾਂ, ਤੁਹਾਡੀ ਨਿਗਾਹ ਵਿੱਚ ਤਾਰੂ ਸਿੰਘ ਦੋਸ਼ੀ ਹੈ, ਤੁਸੀਂ ਤਾਰੂ ਸਿੰਘ ਨੂੰ ਲਿਜਾ ਸਕਦੇ ਜੇ, ਪਰ ਕਿਸੇ ਕੀਮਤ ਉੱਤੇ ਵੀ ਅਸੀਂ ਇਹਦੀ ਭੈਣ ਤਾਰੋ ਨੂੰ ਤੁਹਾਡੇ ਨਾਲ ਨਹੀਂ ਜਾਣ ਦਿਆਂਗੇ। ਖੈਰ ਪਿੰਡਿਆਂ ਦੇ ਜ਼ੋਰ ਦੇਣ 'ਤੇ ਭੈਣ ਨੂੰ ਛਡਾ ਲਿਆ ਗਿਆ। ਹੁਣ ਉਸ ਵੇਲੇ ਮੋਮਨ ਖਾਂ ਤਾਈ ਤਾਰੂ ਸਿੰਘ ਨੂੰ ਹੱਥਾਂ ਨੂੰ ਥਕੜੀਆਂ, ਪੈਰਾਂ ਨੂੰ ਬੇੜੀਆਂ ਲਾ ਕੇ ਉਲੇ ਪਿੰਡ ਤੋਂ ਗ੍ਰਿਫਤਾਰ ਕਰਕੇ ਕਿਵੇਂ ਤੁਰਦਾ ਸਰਵਣ ਕਰਨਾ ਢਾਡੀ ਜਥਾ, ਇਉਂ ਦੱਸ ਰਿਹਾ।

ਖਾਲਸਾ ਭਾਈ ਤਾਰੂ ਸਿੰਘ ਨੂੰ ਹੱਥਾਂ ਨੂੰ ਥਕੜੀਆਂ, ਪੈਰਾਂ ਨੂੰ ਬੇੜੀਆਂ, ਇਹ ਜਰਵਾਣੇ ਗ੍ਰਿਫਤਾਰ ਕਰਕੇ ਪੂਲੇ ਪਿੰਡ ਤੋਂ ਤੁਰ ਪਏ ਨੇ। ਇਹ ਬਿਲਕੁਲ ਐਨ ਬਾਰਡਰ ਉੱਤੇ ਪਿੰਡ ਹੈ। ਪੂਲੇ ਪਿੰਡ ਤੋਂ ਅਗਲੇ ਬੰਨੇ ਇੱਕ ਪਿੰਡ ਆਉਂਦਾ ਹੈ ਨਸ਼ਹਿਰਾ ਢਾਲਾ, ਭਿੱਖੀ ਪਿੰਡ ਦੇ ਬਿਲਕੁਲ ਇਹ ਲਾਗੇ ਲਾਗੇ ਪਿੰਡ ਨੇ। ਅਤੇ ਜਦੋਂ ਨਸ਼ਹਿਰੇ ਢਾਲੇ ਤੋਂ ਗਾਂਹ ਲੰਘੀਏ ਪਾਕਿਸਤਾਨ ਦੀ ਹੱਦ ਅੰਦਰ ਦਾਖਲ ਹੋਈਦਾ ਹੈ, ਉੱਥੇ ਇੱਕ ਪਿੰਡ ਆਉਂਦਾ ਪੜਾਣਾ। ਨਸ਼ਹਿਰੇ ਢਾਲੇ ਦੇ ਜਿਹੜੇ ਵਸਨੀਕ ਨੇ ਜਾਂ ਉਹਨਾਂ ਨੂੰ ਪਤਾ ਹੋਵੇਗਾ, ਕਈ ਵਾਰ ਅਸੀਂ ਉੱਥੇ ਗਏ ਹਾਂ ਵਿਸਾਖੀ ਦੇ ਜੋੜ ਮੇਲੇ 'ਤੇ, ਉੱਥੋਂ ਖਲੋ ਕੇ ਵੇਖੀਦਾ ਅਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਉੱਥੇ ਉਸ ਨਗਰ ਵਿੱਚ ਸਥਾਨ ਹੈ, ਅੱਜ ਵੀ ਉੱਥੇ ਨਿਸ਼ਾਨ ਸਾਹਿਬ ਝੂਲਦਾ। ਖੈਰ, ਪੜਾਣੇ ਪਿੰਡ ਤੱਕ ਪਹੁੰਚਣ ਸਮੇਂ ਰਾਤ ਪੈ ਗਈ ਹੈ। ਮੋਮਨ ਖਾਂ ਨੇ ਸੋਚਿਆ ਵੀ ਕਿ ਇੱਥੇ ਪਿੰਡ ਦੇ ਚੌਧਰੀ ਨੂੰ ਬੁਲਾਇਆ ਜਾਵੇ, ਨੰਬਰਦਾਰ ਨੂੰ ਬੁਲਾਇਆ ਜਾਵੇ, ਇੱਥੇ ਰਾਤ ਵਿਸਰਾਮ ਕੀਤਾ ਜਾਵੇ, ਸਵੇਰੇ ਇਹਨੂੰ ਜ਼ਕਰੀਆ ਖਾਨ ਬਹਾਦਰ ਦੀ ਕਚਹਿਰੀ 'ਚ ਪੇਸ਼ ਕਰਾਂਗੇ। ਰਾਤ ਰੁਕ ਗਏ ਨੇ, ਸਾਰਾ ਪਿੰਡ ਇਕੱਠਾ ਹੋ ਗਿਆ। ਪਤਾ ਲੱਗ ਗਿਆ ਕਿ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਲਾਹੌਰ ਦਰਬਾਰ ਲੈ ਕੇ ਜਾ ਰਹੇ ਨੇ, ਮੋਮਨ ਖਾਂ ਚ ਫੌਜਦਾਰ ਹੈ। ਹੁਣ ਸਾਰੇ ਪਿੰਡ ਨੇ ਮਤਾ ਪਾਸ ਕਰ ਲਿਆ ਕਿ ਰਾਤ ਨੂੰ ਇਸ ਫੌਜ ਉੱਤੇ ਹਮਲਾ ਕਰ ਦਿੱਤਾ ਜਾਵੇ, ਹਮਲਾ ਕਰਕੇ ਭਾਈ ਤਾਰੂ ਸਿੰਘ ਨੂੰ ਛਡਾ ਲਿਆ ਜਾਵੇ। ਅਤੇ ਵਿੱਚ ਇੱਕ ਬਜ਼ੁਰਗ ਸਿਆਣਾ, ਇਹ ਜ਼ਿੰਦਗੀ ਦੇ ਕਈਆਂ ਤਜਰਬੇ ਹੁੰਦੇ ਨੇ, ਉਹ ਬਜ਼ੁਰਗ ਸਿਆਣਾ ਕਹਿੰਦਾ ਹੈ ਤੁਸੀਂ ਇਸ ਤਰ੍ਹਾਂ ਚੁੱਪ ਚਪੀਤੇ ਇਹਨਾਂ 'ਤੇ ਹਮਲਾ ਕਰਦੇ ਜੇ ਤਾਂ ਬਿਹਤਰ ਹੈ। ਪਤਾ ਨਹੀਂ ਅਸੀਂ ਕਾਮਯਾਬ ਹੁੰਦੇ ਹਾਂ ਕਿ ਨਹੀਂ ਹੁੰਦੇ, ਪਰ ਬਿਹਤਰ ਹੈ ਕਿ ਸਾਨੂੰ ਸਭ ਤੋਂ ਪਹਿਲਾਂ ਭਾਈ ਤਾਰੂ ਸਿੰਘ ਦੀ ਰਾਏ ਲੈ ਲੈਣੀ ਚਾਹੀਦੀ ਹੈ।

ਕੀ ਤਾਰੂ ਸਿੰਘ ਇਸ ਗੱਲ ਨਾਲ ਸਹਿਮਤ ਹੈ? ਹੁਣ ਸਾਰਾ ਪਿੰਡ ਕਹਿੰਦਾ ਬਜ਼ੁਰਗਾ ਹੁਣ ਤੂੰ ਇਹ ਵਿਉਂਤ ਕੱਢ। ਉਹਨੇ ਕਿਹਾ ਫਿਰ ਇੱਕ ਗੜਵਾ ਦੁੱਧ ਦਾ ਗਰਮ ਕਰੋ। ਗੜਵਾ ਦੁੱਧ ਦਾ ਗਰਮ ਕੀਤਾ ਗਿਆ, ਥੋੜ੍ਹੇ ਥੋੜ੍ਹੇ ਪੋਲੇ ਪੋਲੇ ਪੈਰੀ ਤੁਰਿਆ ਗਿਆ। ਫੌਜਦਾਰ ਨੂੰ ਕਹਿੰਦਾ ਜਨਾਬ ਠੀਕ ਆ, ਤੁਸੀਂ ਤਾਰੂ ਸਿੰਘ ਨੂੰ ਗ੍ਰਿਫਤਾਰ ਕੀਤਾ, ਸਾਡਾ ਸਿੱਖ ਭਰਾ ਹੈ, ਜੇ ਤੁਸੀਂ ਸਾਡੇ ਨਾਲ ਹਮਦਰਦੀ ਪ੍ਰਗਟਾਉਂਦੇ ਦੇ ਕੀ ਮੈਂ ਉਹਨੂੰ ਜਾ ਕੇ ਦੁੱਧ ਪਿਲਾ ਸਕਦਾ। ਹਾਂ ਗਿਆ ਤੇ ਆਇਆ, ਮੈਂ ਰੁਕਾਂਗਾ ਨਹੀਂ ਉੱਥੇ, ਕੋਈ ਗੱਲ ਨਹੀਂ ਕਰਾਂਗਾ। ਉਹਨੇ ਕਿਹਾ ਠੀਕ ਹੈ। ਜਦੋਂ ਭਾਈ ਤਾਰੂ ਸਿੰਘ ਦੇ ਅੱਗੇ ਜਾ ਕੇ ਗੜਵਾ ਦੁੱਧ ਦਾ ਰੱਖਿਆ ਗਰਮ ਗਰਮ, ਤੇ ਸਾਹਿਬ ਨੇ ਕਿਹਾ ਤਾਰੂ ਸਿੰਘ ਸਾਰਾ ਪਿੰਡ ਇਕੱਠਾ ਹੋ ਗਿਆ ਤੈਨੂੰ ਛਡਾਉਣ ਵਾਸਤੇ, ਕੀ ਸਹਿਮਤੀ ਹੈ? ਸਾਹਿਬ ਨੇ ਕਹਿੰਦਾ ਬਜ਼ੁਰਗਾ ਤੁਹਾਡਾ ਕੋਟਨ ਕੋਟ ਧੰਨਵਾਦ, ਤੁਸੀਂ ਮੇਰੇ ਵਾਸਤੇ ਦਿਲ 'ਚ ਹਮਦਰਦੀ ਲੈ ਕੇ ਇਕੱਠੇ ਹੋਏ ਜੇ, ਪਰ ਜੇ ਮੈਨੂੰ ਇਕੱਲੇ ਨੂੰ ਤੁਸੀਂ ਛਡਾ ਲੈਂਦੇ ਜੇ, ਉਸ ਤੋਂ ਬਾਅਦ ਸਾਰੇ ਪਿੰਡ ਨੂੰ ਜਿਹੜਾ ਨੁਕਸਾਨ ਝੱਲਣਾ ਪਵੇਗਾ, ਪੀੜਾਂ ਵਿੱਚ ਲੰਘਣਾ ਪਵੇਗਾ, ਉਹਦਾ ਜਵਾਬਦੇਹ ਕੌਣ ਹੋਵੇਗਾ? ਬਿਲਕੁਲ ਨਹੀਂ ਗੱਲ ਤੁਸੀਂ ਕਰਨੀ, ਮੈਂ ਬਿਲਕੁਲ ਸੱਚਾ ਹਾਂ, ਮੈਂ ਕੋਈ ਗਲਤ ਕੰਮ ਨਹੀਂ ਕੀਤਾ, ਮੈਂ ਕੋਈ ਡਾਕਾ ਨਹੀਂ ਮਾਰਿਆ, ਮੈਂ ਚੋਰੀ ਨਹੀਂ ਕੀਤੀ, ਮੈਂ ਕਿਸੇ ਦਾ ਹੱਕ ਨਹੀਂ ਖੋਇਆ। ਹਾਂ ਜਾਵਾਂਗਾ ਜ਼ਕਰੀਆ ਖਾਨ ਬਹਾਦਰ ਦੀ ਕਚਹਿਰੀ 'ਚ, ਮੈਂ ਆਪਣਾ ਪੱਖ ਜਾ ਕੇ ਪੇਸ਼ ਕਰਾਂਗਾ, ਅੱਗੋਂ ਜੋ ਹੋਵੇ ਜੋ ਕਰਤੇ ਨੂੰ ਭਾਵੇ। ਉਸ ਬਜ਼ੁਰਗ ਨੇ ਆਣ ਕੇ ਪਿੰਡ ਦੇ ਲੋਕਾਂ ਨੂੰ ਦੱਸਿਆ ਕਿ ਭਾਈ ਤਾਰੂ ਸਿੰਘ ਇਸ ਗੱਲ ਤੋਂ ਇਨਕਾਰੀ ਹੈ। ਖੈਰ ਅਗਲਾ ਦਿਨ ਚੜ੍ਹਦਾ ਹੈ, ਭਾਈ ਤਾਰੂ ਸਿੰਘ ਨੂੰ ਹੱਥਾਂ ਨੂੰ ਕੜੀਆਂ, ਪੈਰਾਂ ਨੂੰ ਬੇੜੀਆਂ, ਜ਼ਕਰੀਆ ਖਾਨ ਬਹਾਦਰ ਦੀ ਕਚਹਿਰੀ ਵਿੱਚ ਜਦੋਂ ਪੇਸ਼ ਕੀਤਾ ਗਿਆ, ਤੇ ਜਾਣਿਆ ਸਾਰ ਭਾਈ ਸਾਹਿਬ ਭਾਈ ਤਾਰੂ ਸਿੰਘ ਨੇ ਆਪਣੀ ਪਾਵਨ ਰਸਨਾ ਤੋਂ ਗੱਜ ਕੇ ਕੀ ਕਿਹਾ? ਸਾਰੀ ਸੰਗਤ ਗੱਜ ਕੇ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜ਼ਕਰੀਆ ਖਾਨ ਬਹਾਦਰ ਦੇ ਮੱਥੇ ਤੇ ਤਿਉੜੀ ਪੈ ਗਈ, ਅੱਖਾਂ ਹੋ ਗਈਆਂ ਲਾਲ। ਹੁਣ ਭਾਈ ਸਾਹਿਬ ਭਾਈ ਤਾਰੂ ਸਿੰਘ ਨੂੰ ਇੱਕ ਬੰਨੇ ਸਬਜ ਬਾਗ, ਦੂਜੇ ਬੰਨੇ ਇੱਕ ਡਰਾਵਾ ਦੇ ਕੇ ਕਿਵੇਂ ਆਪਣੇ ਵੱਲੋਂ ਕਹਿ ਰਿਹਾ, ਕਿਵੇਂ ਭਾਈ ਤਾਰੂ ਸਿੰਘ ਨੂੰ ਧਮਕੀ ਦੇ ਕੇ ਮਨਾਉਣ ਦੀ ਕੋਸ਼ਿਸ਼ ਕਰ ਰਿਹਾ। ਵਿਸਥਾਰ ਵਿੱਚ ਬਹੁਤਾ ਨਾ ਜਾਵਾਂ, ਸਰਵਣ ਕਰਨਾ ਢਾਡੀ ਜਥਾ ਇਉਂ ਦੱਸ ਰਿਹਾ।

0: ਹੋਈ ਖਾਨ ਦੇ।
1: ਜ਼ਕਰੀਆ ਖਾਨ ਬਹਾਦਰ ਨੇ ਕਿਹਾ, ਤਾਰੂ ਸਿੰਘਾ, ਜੋ ਕੁਝ ਤੂੰ ਕੀਤਾ ਉਹਦੀ ਸਾਰੀ ਰਿਪੋਰਟ ਮੇਰੇ ਕੋਲ ਹੈ, ਬਿਹਤਰ ਹੈ ਤੂੰ ਵਾਹਲੇਕਮ ਸਲਾਮ ਅੱਲਾਹ ਅਕਬਰ ਦਾ ਨਾਰਾ ਲਾ ਦੇ ਤੇ ਸਾਰੇ ਤੇਰੇ ਪਾਪ ਬਖਸ਼ੇ ਜਾਣਗੇ। ਭਾਈ ਤਾਰੂ ਸਿੰਘ ਨੇ ਕਿਹਾ, ਜ਼ਕਰੀਆ ਖਾਨ ਬਹਾਦਰ, ਮੈਂ ਇਸ ਗੱਲ ਤੋਂ ਮੁਨਕਰ ਨਹੀਂ ਕਿ ਉਹ ਕਾਰਾ ਮੈਂ ਨਹੀਂ ਕੀਤਾ, ਤੇਰੀ ਨਿਗਾਹ ਵਿੱਚ ਉਹ ਇੱਕ ਘਨਾਉਣਾ ਕੰਮ ਹੈ, ਸਾਡੀ ਨਿਗਾਹ ਵਿੱਚ ਇੱਕ ਧਰਮ ਦਾ ਕੰਮ ਹੈ, ਉਹ ਪੁੰਨ ਦਾ ਕੰਮ ਹੈ, ਉਹ ਕੀ ਹੈ? ਜ਼ਕਰੀਆ ਖਾਨ ਬਹਾਦਰ ਕਹਿੰਦਾ, ਜੋ ਪੱਟੀ ਵਿੱਚ ਤੂੰ ਕੀਤਾ ਮੈਂ ਉਸ ਗੱਲ ਤੋਂ ਤੂੰ ਕਿਸੇ ਨੂੰ ਭੁੱਲ ਗਲਤ ਨਹੀਂ, ਉਸ ਗੱਲ ਤੋਂ ਕੋਈ ਅਣਜਾਣ ਤਾਂ ਨਹੀਂ ਜੋ ਤੂੰ ਪੱਟੀ ਵਿੱਚ ਕੀਤਾ। ਉਹਨੇ ਕਿਹਾ, ਮੈਂ ਇਸ ਗੱਲ ਤੋਂ ਇਨਕਾਰੀ ਨਹੀਂ, ਮੁਨਕਰ ਨਹੀਂ, ਇਸ ਗੱਲ ਨੂੰ ਮੈਂ ਆਪ ਇਕਬਾਲ ਕਰਦਾ ਹਾਂ ਕਿ ਮੈਂ ਕੀਤਾ ਹੈ। ਕੀਤਾ ਕੀ ਹੈ? ਅਸਲ ਵਿੱਚ ਪੱਟੀ ਵਿੱਚ ਇੱਕ ਹੋਇਆ ਮਾਸ਼ੀ ਰਹੀਮ, ਮੁਸਲਮਾਨ ਸੀ, ਗਰੀਬ ਬੰਦਾ ਸੀ। ਅੱਜ ਵੀ ਗੁਰੂ ਕੀ ਸਾਧ ਸੰਗਤ ਕੁਝ ਬੁਰਾ ਨਾ ਮੰਨਿਆ ਜੇ, ਪਿੰਡਾਂ ਦੇ ਵਿੱਚ ਸਾਵਣ ਦੇ ਮਹੀਨੇ ਵਿੱਚ ਜਦੋਂ ਐਤਵਾਰ ਆਉਂਦਾ ਹੈ, ਕੁਝ ਨੌਜਵਾਨ ਗੱਭਰੂ ਖੇਡ ਕਬੱਡੀਆਂ ਖੇਡਣ ਵਾਸਤੇ ਜਾਂਦੇ ਨੇ, ਕੁਝ ਸਾਡੀਆਂ ਭੈਣਾਂ ਮਾਤਾਵਾਂ ਬੱਚੀਆਂ ਬਾਹਰ ਖੁੱਲ੍ਹੀ ਗਰਾਊਂਡ ਵਿੱਚ ਜਾ ਕੇ ਜਾਣੀ ਕਿ ਭੰਗੜਾ ਗਿੱਧਾ ਪਾਉਣਾ, ਉਹਨੂੰ ਆਪਾਂ ਪੰਜਾਬੀ ਵਿੱਚ ਸਾਵੇਂ ਕਹਿੰਦੇ ਹਾਂ, ਸਾਵੇਂ। ਅਕਸਰ ਇਹ ਸਾਡੇ ਸਿੱਖ ਧਰਮ ਦੇ ਨਾਲ ਗੱਲ ਜੋੜ ਦਿੱਤੀ ਗਈ ਹੈ, ਗੁਰਮਤ ਵਿੱਚ ਕਿਤੇ ਵੀ ਇਹਦੀ ਲਿਖਤ ਨਹੀਂ ਹੈਗੀ, ਕਿਤੇ ਵੀ ਸਿੱਖ ਇਤਿਹਾਸਕਾਰਾਂ ਨੇ ਇਹਦੀ ਪੁਸ਼ਟੀ ਨਹੀਂ ਕੀਤੀ। ਪਰ ਚੱਲਿਆ ਕਿੱਥੋਂ ਹੈ? ਪੁਰਾਤਨ ਸਮੇਂ ਵਿੱਚ ਜਦੋਂ ਮੁਗਲੀਆ ਹਕੂਮਤ ਦਾ ਰਾਜ ਸੀ, ਉਦੋਂ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਅੱਠਵੀਂ ਦਿਨੀ ਇਉਂ ਕਹਿ ਲਓ ਕਿ ਅਜਮਾਇਸ਼, ਇੱਕ ਨਮਾਇਸ਼ ਦੇ ਰੂਪ ਵਿੱਚ ਪਿੰਡ ਦੇ ਨੌਜਵਾਨ ਮੁੰਡੇ ਕੁੜੀਆਂ ਇਕੱਠੇ ਕਰਨੇ, ਮੁੰਡਿਆਂ ਨੂੰ ਇੱਕ ਬੰਨੇ ਕਰ ਦੇਣਾ, ਕੁੜੀਆਂ ਨੂੰ ਨੌਜਵਾਨ ਮੁਟਿਆਰਾਂ ਨੂੰ ਇੱਕ ਬੰਨੇ ਕਰ ਦੇਣਾ। ਉਸ ਇਲਾਕੇ ਦਾ ਜਿਹੜਾ ਹਾਕਮ ਸੀ, ਉਹ ਹਾਕਮ ਫਿਰ ਆਪਣੇ ਕਰਿੰਦਿਆਂ ਨੂੰ ਭੇਜਦਾ ਸੀ ਕਿ ਜਾਓ ਜਾ ਕੇ ਵੇਖੋ ਇਹਨਾਂ ਮੁਟਿਆਰਾਂ ਵਿੱਚੋਂ ਸੁਨੱਖੀ ਮੁਟਿਆਰ ਕੌਣ ਹੈ। ਜਿਹੜੀ ਸੁਨੱਖੀ ਮੁਟਿਆਰ ਹੋਣੀ, ਕਹਿਣਾ ਕਿ ਉਹ ਫਲਾਣੀ ਸੁਨੱਖੀ ਮੁਟਿਆਰ ਹੈ, ਅਤੇ ਉਹਨੂੰ ਚੁੱਕ ਕੇ ਆਪਣੇ ਮਹੱਲਾ ਵਿੱਚ ਲੈ ਜਾਣਾ। ਐਨ ਇਸੇ ਤਰ੍ਹਾਂ ਸਾਵਣ ਦਾ ਮਹੀਨਾ ਹੈ, ਸਾਵਿਆਂ ਦੇ ਦਿਨ ਨੇ, ਮਾਸ਼ੀ ਰਹੀਮ ਦੀ ਲੜਕੀ ਵੀ ਇਹ ਇੱਕ ਉਹਨਾਂ ਵੱਲੋਂ ਥੋਪਿਆ ਹੋਇਆ ਸਾਡੇ 'ਤੇ ਹੈ, ਨਾ ਕਿ ਗੁਰਮਤ ਦੇ ਵਿੱਚ ਕੋਈ ਸਾਵੇਂ ਕੋਈ ਚੀਜ਼ ਹੈ। ਕਹਿੰਦੇ ਨੇ ਕਿ ਇਹ ਪਰੰਪਰਾ ਚੱਲਦੀ ਚੱਲਦੀ ਅੱਗੋਂ ਤੱਕ ਚੱਲਦੀ ਰਹੀ, ਅੱਜ ਵੀ ਚੱਲਦੀ ਹੈ, ਆਪਾਂ ਸਾਰੇ ਸਮਝਦੇ ਹਾਂ। ਮਾਸ਼ੀ ਰਹੀਮ ਦੀ ਲੜਕੀ ਵੀ ਸਾਵਾਂ ਵੇਖਣ ਗਈ, ਖੇਡਣ ਗਈ। ਪੱਟੀ ਦੇ ਹਾਕਮ ਦੇ ਕਰਿੰਦਿਆਂ ਦੀ ਨਿਗਾਹ ਇਸ ਨੌਜਵਾਨ ਮੁਟਿਆਰ ਉੱਤੇ ਪੈ ਗਈ ਹੈ। ਪੱਟੀ ਦੇ ਹਾਕਮ ਦੇ ਹੁਕਮ ਕੀਤਾ ਕਿ ਇਸ ਲੜਕੀ ਨੂੰ ਪਧਾਲੋ, ਲੜਕੀ ਨੂੰ ਫੜੋ, ਮੇਰੇ ਮਹੱਲਾਂ ਵਿੱਚ ਪਹੁੰਚਾਓ। ਮਾਸ਼ੀ ਰਹੀਮ ਦੀ ਲੜਕੀ ਉਹਦੇ ਮਹੱਲਾਂ ਵਿੱਚ ਪਹੁੰਚਾ ਦਿੱਤੀ, ਜਬਰੀ ਉਹਦੀ ਪੱਤ ਲੁੱਟੀ ਜਾ ਰਹੀ ਹੈ। ਮਾਸ਼ੀ ਰਹੀਮ ਰੋਂਦਾ ਕਰਲਾਉਂਦਾ ਹੈ, ਦਰ ਦਰ ਠੋਕਰਾਂ ਖਾਂਦਾ ਹੈ, ਪਰ ਕੋਈ ਉਹਦੀ ਦਾਤ ਫਰਿਆਦ ਨਹੀਂ ਸੁਣਦਾ, ਕਿਉਂਕਿ ਗਰੀਬ ਸੀ ਵਿਚਾਰਾ, ਗਰੀਬ ਦੀ ਕੌਣ ਫਰਿਆਦ ਸੁਣਦਾ। ਹੁਣ ਰੋਂਦਾ ਕਰਲਾਉਂਦਾ, ਕਹਿੰਦੇ ਕਿ ਜ਼ਕਰੀਆ ਖਾਨ ਬਹਾਦਰ ਦੀ ਕਚਹਿਰੀ ਵਿੱਚ ਤੱਕ ਵੀ ਪਹੁੰਚਿਆ ਕਿ ਮੈਂ ਗਰੀਬ ਹਾਂ, ਮੇਰੀ ਕੰਨਿਆ ਨਾਲ ਧੱਕਾ ਹੋ ਰਿਹਾ, ਅਨਿਆਂ ਹੋ ਰਿਹਾ, ਜ਼ਬਰਦਸਤੀ ਮੇਰੀ ਧੀ ਨੂੰ ਆਪਣੇ ਮਹੱਲਾਂ ਵਿੱਚ ਪਾ ਲਿਆ ਫੌਜਦਾਰ ਨੇ, ਜਨਾਬ ਮੇਰੀ ਧੀ ਨੂੰ ਛਡਾਇਆ ਜਾਵੇ। ਖੈਰ, ਧੱਕੇ ਮਾਰ ਕੇ ਉੱਥੋਂ ਬਾਹਰ ਕੱਢ ਦਿੱਤਾ। ਰੋਂਦਾ ਕਰਲਾਉਂਦਾ ਤੁਰਿਆ ਆ ਰਿਹਾ, ਰਸਤੇ 'ਚ ਤਰਕਾਲਾਂ ਪੈ ਗਈਆਂ, ਪੂਲਾ ਪਿੰਡ ਹੈ, ਪੂਲੇ ਪਿੰਡ ਰਾਤ ਪੈ ਗਈ ਹੈ, ਅੱਗੋਂ ਭਾਈ ਤਾਰੂ ਸਿੰਘ ਜੀ ਮਿਲ ਪਏ ਨੇ। ਹੁਣ ਜਦੋਂ ਜਿਸ ਬੰਦਾ ਕਿਸੇ ਗੱਲ ਤੋਂ ਉਦਾਸ ਹੋਵੇ, ਉਪਰਾਮ ਹੋਵੇ, ਅਸਲ ਵਿੱਚ ਉਹਦਾ ਚਿਹਰਾ ਹੀ ਉਹਦਾ ਸ਼ੀਸ਼ਾ ਹੁੰਦਾ ਹੈ। ਉਹਦੇ ਚਿਹਰੇ ਨੇ ਦੱਸ ਦਿੱਤਾ ਕਿ ਬਜ਼ੁਰਗਾ ਰੋਣਾ ਕਿਉਂ ਹੈ, ਕਾਰਨ ਕੀ ਹੈ? ਉਹਨੇ ਕਿਹਾ ਆਹ ਗੱਲ ਹੈ। ਖੈਰ, ਉਹਨੇ ਕਿਹਾ ਰਾਤ ਕੱਟ, ਰਾਤ ਕੱਟ, ਇਹਦਾ ਕੋਈ ਇੰਤਜ਼ਾਮ ਹੱਲ ਕਰਾਂਗਾ ਮੈਂ। ਬਜ਼ੁਰਗ ਨੇ ਰਾਤ ਕੱਟੀ, ਰਾਤ ਝਿੜੀ ਵਿੱਚ ਸਿੰਘ ਉਤਰੇ, ਪ੍ਰਸ਼ਾਦਾ ਪਾਣੀ ਛਕਾਇਆ ਅਤੇ ਕਿਹਾ, ਸਿੰਘੋ, ਇੱਕ ਦੁਖਿਆਰਾ ਆਇਆ ਹੈ, ਮਾਸ਼ੀ ਰਹੀਮ ਮੁਸਲਮਾਨ ਹੈ, ਉਹਦੀ ਨੌਜਵਾਨ ਮੁਟਿਆਰ ਪੱਟੀ ਦੇ ਫੌਜਦਾਰ ਨੇ ਜ਼ਬਰਦਸਤੀ ਮਹੱਲਾਂ 'ਚ ਪਾ ਲਈ ਹੈ, ਤਿਆਰੀ ਕੀਤੀ ਜਾਵੇ। ਉਸ ਮਾਛੀ ਰਹੀਮ ਦੀ ਲੜਕੀ ਨੂੰ ਛਡਾਇਆ ਜਾਵੇ। ਰਾਤ ਨੂੰ ਹਮਲਾ ਕੀਤਾ, ਫੌਜਦਾਰ ਦਾ ਖਾਤਮਾ ਕੀਤਾ, ਉਸ ਮਾਛੀ ਰਹੀਮ ਦੀ ਧੀ ਛਡਾਈ ਅਤੇ ਉਹਨੂੰ ਕਿਹਾ ਜਾ ਆਪਣੀ ਧੀ ਨੂੰ ਲੈ ਕੇ ਮੁਲਤਾਨ ਵੱਲ ਚਲਾ ਜਾ। ਉਹ ਆਪਣੀ ਧੀ ਨੂੰ ਲੈ ਕੇ ਮੁਲਤਾਨ ਵੱਲ ਚਲਾ ਗਿਆ। ਇਹੀ ਬਸ ਭਾਈ ਤਾਰੂ ਸਿੰਘ ਦਾ ਇੱਕ ਦੋਸ਼ ਹੈ ਕਿ ਤੂੰ ਮਾਛੀ ਰਹੀਮ ਦੀ ਕੰਨਿਆ ਬਦਲੇ ਪੱਟੀ ਦੇ ਫੌਜਦਾਰ ਨੂੰ ਮਾਰਿਆ ਹੈ, ਇਸ ਕਰਕੇ ਤੈਨੂੰ ਇਹ ਜੋ ਤੇਰੇ 'ਤੇ ਗੁਨਾਹ ਹੈ, ਜੋ ਤੂੰ ਇਕਬਾਰ ਕੀਤਾ, ਇਹਦੀ ਤੈਨੂੰ ਸਜ਼ਾ ਭੁਗਤਣੀ ਪਵੇਗੀ। ਤਾਰੂ ਸਿੰਘ ਨੇ ਕੀ ਜਵਾਬ ਦਿੱਤਾ, ਜ਼ਕਰੀਆ ਖਾਨ ਬਹਾਦਰ ਨੇ ਕਿਵੇਂ ਸ਼ਾਹੀ ਫਰਮਾਨ ਜਾਰੀ ਕੀਤਾ ਕੇਸ ਕਤਲ ਦਾ ਅਤੇ ਕਿਵੇਂ ਫਿਰ ਸੀ ਤੋਂ ਖੋਪਰੀ ਲਾਈ ਜਾਂਦੀ ਹੈ, ਇਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਲੜੀ ਆਪ ਨਾਲ ਸਾਂਝੀ ਕਰਨ ਦਾ ਯਤਨ ਕਰਾਂਗੇ। ਨਿਯਤ ਕੀਤਾ ਸਮਾਂ ਹੋ ਗਿਆ, ਬੋਲ ਚੁੱਕ ਦੀ ਖਿਮਾ ਗੁਰੂ ਕੀ ਸੰਗਤ ਵੱਲੋਂ ਅਸੀਸਾਂ ਦੇ ਤੌਰ 'ਤੇ ਬਹੁਤ ਸਾਰਾ ਪਿਆਰ ਪਹੁੰਚਿਆ। ਸਾਹਿਬ ਹਾਜ਼ਰੀਆਂ ਦਰ ਪ੍ਰਵਾਨ ਕਰਨ ਚੜ੍ਹਦੀ ਕਲਾ ਰੱਖਣ, ਬਹੁਤ ਹੀ ਅਤਿ ਸਤਿਕਾਰਯੋਗ ਸਰਦਾਰ ਜਸਦੀਪ ਸਿੰਘ ਵੱਲੋਂ ਜੋ ਸਰੰਗੀ ਮਾਸਟਰ ਚਰਨਜੀਤ ਸਿੰਘ ਸੋਹਲ ਸਾਹਿਬ ਦੇ ਉਹ ਭਰਾਤਾ ਜੀ ਨੇ ਅਤੇ ਉਹਨਾਂ ਵੱਲੋਂ ਬਿੱਲਾ ਸੋਹਲ ਵੱਲੋਂ ਸਨਮਾਨ ਜੋ ਢਾਡੀ ਜਥੇ ਨੂੰ ਬਹੁਤ ਸਾਰਾ ਭੇਟ ਕੀਤਾ ਗਿਆ, ਸਰੰਗੀ ਮਾਸਟਰ ਭਾਈ ਦੇ ਸੋਹਲ ਸਾਹਿਬ ਦੇ ਭਰਾਤਾ ਜੀ ਬਿੱਲਾ ਸੋਹਲ ਵੱਲੋਂ ਸਨਮਾਨ ਅਤੇ ਜਸਦੀਪ ਸਿੰਘ ਵੱਲੋਂ ਸਨਮਾਨ, ਸਾਰੀ ਸੰਗਤ ਵੱਲੋਂ ਵੈਸੇ ਰੋਜ਼ ਸਤਿਕਾਰ ਪਿਆਰ ਅਸੀਸਾਂ ਮਿਲਦੀਆਂ ਨੇ, ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਹਾਂ। ਖਿਮਾ ਕਰਨਾ ਮਹਿਸੂਸ ਨਾ ਕਰਿਆ ਜੇ, ਕਈ ਵਾਰ ਜਾਣੇ ਪਹਿਚਾਣੇ ਚਿਹਰੇ ਹੁੰਦੇ ਨੇ ਉਹਨਾਂ ਦੇ ਨਾਵਾਂ ਦਾ ਸਾਨੂੰ ਜ਼ਿਕਰ ਕਰਨਾ ਪੈਂਦਾ, ਜਿਵੇਂ ਗੁਰੂ ਦਰਬਾਰ ਵਿੱਚ ਬੈਠੇ ਨੇ ਮੇਰੇ ਬਹੁਤ ਹੀ ਅਤਿ ਸਤਿਕਾਰਯੋਗ ਸਾਡੇ ਦਮਾਦ ਨੇ ਜੋ ਸਤਿਕਾਰਯੋਗ ਵੀਰ ਜੀ, ਸਾਡੀ ਬੇਟੀ ਹੈ ਜੋ ਸੱਚਖੰਡ ਵਾਸੀ ਗਿਆਨੀ ਗੁਰਚਰਨ ਸਿੰਘ ਗੋਲਵੜ ਸਾਹਿਬ ਜੀ ਦੀ ਪੋਤਰੀ ਹੈ, ਜੋ ਮੇਰੇ ਵੀਰ ਭੁਪਿੰਦਰ ਸਿੰਘ ਦੀ ਬੇਟੀ, ਉਹ ਕੈਨੇਡਾ ਵਿੱਚ ਨੇ, ਇਹ ਪਰਿਵਾਰ ਇੱਥੇ ਹੈ। ਗਿਆਨੀ ਗੁਰਚਰਨ ਸਿੰਘ ਗੋਲਵੜ ਦੀਆਂ ਕੈਸਟਾਂ, ਭਾਈ ਤਾਰੂ ਸਿੰਘ ਦੀ ਕੈਸਟ ਉਹਨਾਂ ਨੇ ਰਿਕਾਰਡਿੰਗ ਕੀਤੀ ਸੀ ਅਤੇ ਅੱਜ ਵੀ ਉਹਨਾਂ ਦੀ ਕੈਸਟ ਪੰਜਾਬ ਵਿੱਚ ਨਹੀਂ ਵਰਲਡ ਵਿੱਚ ਵੀ ਮਕਬੂਲ ਹੈ। ਕਦੇ ਵਕਤ ਸੀ ਕਿਤੇ ਇੱਕ ਬੰਨੇ ਬੀਬੀ ਸੁਰਿੰਦਰ ਕੌਰ ਆਇਆ ਕਰਨੀ ਅਤੇ ਇੱਕ ਬੰਨੇ ਗੁਰਚਰਨ ਸਿੰਘ ਗੋਲਵੜ ਦਾ ਢਾਡੀ ਜਥਾ ਆਇਆ ਕਰਨਾ। ਸਾਡੇ ਲਾਗੇ ਥਾਂਦੇ ਪਿੰਡ ਹੈ, ਗੱਲ ਚੱਲੀ ਕਿ ਗੋਲਵੜ ਨੂੰ ਸੁਣਨਾ ਦੇ ਕਿ ਸੁਰਿੰਦਰ ਕੌਰ ਨੂੰ ਸੁਣਨਾ ਦੇ, ਸੰਗਤਾਂ ਕੋ ਰੌਲਾ ਪਾਤਾ, ਅਸੀਂ ਗੋਲਵੜ ਨੂੰ ਸੁਣਨਾ ਹੈ, ਸੁਰਿੰਦਰ ਕੌਰ ਨੂੰ ਨਹੀਂ ਸੁਣਨਾ। ਇੰਨਾ ਨਾਂ ਸੀ ਉਹਨਾਂ ਦਾ ਜੋ ਆਪਣਾ ਚਿੱਟੀ ਚਾਦਰ ਲੈ ਕੇ ਗਏ ਨੇ, ਉਹਨਾਂ ਦੀ ਫਲਵਾੜੀ, ਉਹਨਾਂ ਦਾ ਪਰਿਵਾਰ ਅੱਜ ਵੀ ਵੱਸਦਾ ਰਸਦਾ ਹੈ। ਅਰਦਾਸ ਕਰਦਾ ਹਾਂ ਕਿ ਪਾਤਸ਼ਾਹ ਹੋਰ ਵੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਣ, ਸਾਹਿਬ ਕਿਰਤ ਕਮਾਈਆਂ 'ਚ ਬਰਕਤਾਂ ਪਾਉਣ। ਬਹੁਤ ਸਾਰਾ ਉਹਨਾਂ ਵੱਲੋਂ ਕੱਲ੍ਹ ਗੁਪਤ ਰੂਪ ਵਿੱਚ ਢਾਡੀ ਜਥੇ ਨੂੰ ਮਾਣ ਸਨਮਾਨ ਦਿੱਤਾ ਗਿਆ, ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਸਤਿਗੁਰੂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਚੜ੍ਹਦੀ ਕਲਾ ਰੱਖਣ। ਇੱਕ ਵਾਰ ਸਾਰੀ ਸੰਗਤ ਆਪੋ ਆਪਣੀਆਂ ਰਸਨਾਂ ਤੋਂ ਗੱਜ ਕੇ ਕਹੋ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਸਰਵਣ ਕਰੀਏ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਜਾਪ।

ਆਪ ਭਗਵੰਤ ਸਗਲ ਸਮਗਰੀ ਤੁਮ ਰੈ ਸੂਤਰ ਤਹਾਰੀ ਤੁਮ ਤੇ ਹੋਏ ਸੋ ਤੁਮਰੀ ਗਾਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਬੋਲਣਾ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਦਿਆਵੇ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਤਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕ ਕੇ ਸਾਂ ਸੁਆਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਜ ਦੇਗ ਦੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਪ੍ਰਸਾਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦਿਸਦਾ ਸਹਾਈ ਦਿਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਉਡਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਆਪ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਗੁਰਬਾਣੀ ਦੇ ਕੀਰਤਨ ਉਪਰੰਤ ਸੱਚੇ ਪਾਤਸ਼ਾਹ ਜੀ ਢਾਡੀ ਸਿੰਘਾਂ ਵੱਲੋਂ ਸਿੱਖ ਇਤਿਹਾਸ ਢਾਡੀ ਵਾਰਾਂ ਛੇ ਪੌੜੀਆਂ ਅਨੰਦ ਸਾਹਿਬ ਦਾ ਜਾਪ ਕੀਤਾ ਹੈ ਪਾਤਸ਼ਾਹ ਜੀ ਉਹ ਕਿਰਪਾ ਕਰਨੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਇਤਿਹਾਸ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਬਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀਆਂ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਹੀ ਅਕਾਲ ਕੀ ਤਬੈ ਚਲਾਇਓ ਪੰਥ
ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨਾਂ ਵਿੱਚ ਹਾਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਇਤਿਹਾਸ ਦੇ ਰਾਹੀਂ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾ ਅੰਚਰ ਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮਲ ਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਬਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਆਨੰਦ ਕਰ ਹੈ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾ, ਤਾਤੀ ਵਾਵ ਨ ਲੱਗਈ ਪਾਰ। ਬ੍ਰਹਮ ਸਰਣਾਈ ਚੌਗਿਰਦ ਹਮਾਰਾ, ਰਾਮ ਕਾਰ ਦੁਖ ਲਗੈ ਨ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ। ਕਹੋ ਨਾਨਕ ਕਿਰਪਾ ਪਈ, ਪ੍ਰਭ ਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋ ਅਣਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾ, ਮਨ ਮਹਿ ਚਿਤਵੋ ਚਿਤਵਨੀ, ਉੱਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹ ਸੋਹਿਲਾ, ਸਿਵਰਿਹੁ ਸਿਰਜਣਹਾਰੋ। ਤੁਮ ਗਾਵਹੁ ਮੇਰੇ ਨਿਰਭਉ ਕਾ, ਸੋਹਿਲਾ ਹੋਂ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਘਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੁ ਤੇਲ। ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛਿਆ ਘਰ ਛਿਆ ਗੁਰ।

ਰਹਾਉ ਵਿਸਵੇ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਆ ਸੂਰਜ ਇੱਕ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹਹਿ ਤੋਹੇ ਕਉ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਬਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾਤੇ ਤੇਰੈ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਬ ਮੰਡਲ ਮੰਡਾ ਹੈ ਕਰ ਸਾਧੂ ਅੰਜੁਲੀ ਪੁਨ ਵੱਡਾ ਹੈ ਕਰ ਡੰਡਾਉਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੈ ਜਿਉ ਜਿਉ ਚਲ ਹੈ ਚੁਬੈ ਦੁਖ ਪਾਵ ਹੈ ਜਮ ਕਾਲ ਸਹ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਭਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਚਪਾ ਕਰੋ ਬੇਨੰਤੀ ਸੁਣਹੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰ ਲਾਹਾ ਆਗੈ ਬਸਨ ਸੁਹੇਲਾ ਆਉਦ ਘਟੈ ਦਿਨ ਸਰਹਿਣਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਹਜ ਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ

ਸ੍ਰੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਿਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਰਾਮ ਸਿਮਰਹੁ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਰਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੇ ਦਿਆਵੇਂ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਨਾਰ ਦਾ ਧਿਆਨ ਤਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਆਪ ਜੀਆਂ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ ਆਪ ਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ

ਸੰਤ ਸੇ ਪ੍ਰੀਤ ਨਾਥ ਰੰਗ ਲਾਲਨ ਲਾਏ, ਗੁਰ ਗਿਆਨ ਮੰਦੜਾਏ ਰਸਾਏ, ਨਹੀਂ ਆਏ ਸਹਿਜਾਏ ਮਨ ਨਿਧਾਨ ਪਾਏ, ਸਭ ਤਜੀ ਮਨੇ ਕੀ ਕਾਮ ਕਰਾ, ਚਿਰ ਚਿਰ ਚਿਰ ਚਿਰ ਪਿਆ ਮਨ ਬਹੁਤ ਪਿਆਸ ਲਾਗੀ, ਹਰ ਦਰਸਨੋ ਦਿਖਾਓ ਮੋਹਿ ਤੁਮ ਬਤਾਵੋ, ਨਾਨਕ ਦੀਨ ਸਰਨ ਆਏ ਗੱਲਾਏ, ਆਸਾ ਮਹੱਲਾ ਪੰਜਵਾਂ ਕੋ ਬਿਖਮਗਾਰ ਤੋਰੇ, ਆਸ ਪਿਆਸ ਧੋ ਮੋਹ ਭਰਮ ਹੀ ਤੇ ਹੋ ਰਹਿ ਰਹਾਓ, ਕਾਮ ਕ੍ਰੋਧ ਲੋ ਮਾਨ ਇਹ ਵਿਆਦ ਛੋਰੇ, ਸੰਤ ਸੰਗ ਨਾਮ ਰੰਗ ਗੁਣ ਗੋਬਿੰਦ ਗਾਵੋ, ਅੰਧ ਨੂੰ ਪ੍ਰਭ ਧਿਆਵੋ ਭਰਮ ਪੀਤ ਜੀਤ ਮਿਟਾਵੋ, ਨਿਧ ਨਾਮ ਨਾਨਕ ਮੋਰਾਏ, ਆਸਾ ਮਹੱਲਾ ਪੰਜਵਾਂ ਕਾਮ ਕ੍ਰੋਧ ਲੋਭ ਤਿਆਗ, ਮਨ ਸਿਮਰ ਗੋਬਿੰਦ ਨਾਮ, ਹਰ ਭਜਨ ਸਫਲ ਕਾਮ ਰਹਾਓ, ਤਜ ਮਾਨ ਮੋਹ ਵਿਕਾਰ ਮਿਥਿਆ, ਜਪ ਰਾਮ ਰਾਮ ਰਾਮ ਮਨ ਸੰਤਨਾ ਕੇ ਚਰਨ ਲਾਗ, ਪ੍ਰਭ ਗੋਪਾਲ ਦੀਨ ਦਿਆਲ ਪਤਿਤ ਪਾਵਨ ਪਾਰ ਬ੍ਰਹਮ, ਹਰ ਚਰਨ ਸਿਮਰ ਜਾਗਰ ਕਰ ਭਗਤ ਨਾਨਕ ਪੂਰਨ ਭਾਗ, ਆਸਾ ਮਹੱਲਾ ਪੰਜਵਾਂ ਹਰ ਸੋਗ ਬੈ ਰਾਗ ਨੰਦੀ ਖੇਲ ਰੀ ਦਿਖਾਇਓ ਰਹਾਓ, ਖਿਨਹੂੰ ਪੈ ਨਿਰਪੈ ਖਿਨਹੂੰ ਖਿਨਹੂੰ ਉਠਤਾਇਓ, ਖਿਨਹੂੰ ਰਸ ਭੋਗਨ ਖਿਨਹੂੰ ਖਿਨਹੂੰ ਤਜ ਜਾਇਓ, ਖਿਨਹੂੰ ਜੋਗ ਤਾਪ ਬਹੁ ਪੂਜਾ ਖਿਨਹੂੰ ਪਰਮਾਇਓ, ਖਿਨਹੂੰ ਕਿਰਪਾ ਸਾਧ ਸੰਗ ਨਾਨਕ ਹਰ ਰੰਗ ਲਾਇਓ, ਰਾਗ ਆਸਾ ਮਹੱਲਾ ਪੰਜਵਾਂ ਕਰ ਸਤਾਰਵਾਂ ਆਸਾ ਵਰੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੋਬਿੰਦ ਗੋਬਿੰਦ ਕਰ ਹਾਂ ਹਰ ਹਰ ਮਨ ਪਿਆਰ ਹਾਂ, ਗੁਰ ਕਿਆ ਸੋ ਚਿਤ ਧਰ ਹਾਂ ਅੰਨ ਸਿਓ ਤੋਰ ਫੇਰ ਹਾਂ, ਐਸੇ ਲਾਲਨ ਪਾਇਓ ਰੀ ਸਖੀ ਰਹਾਓ, ਪੰਕਜ ਮੋਹ ਸਰ ਹਾਂ ਪੱਗ ਨਹੀਂ ਚਲੇ ਹਰ ਹਾਂ, ਗਹਿਡਿਓ ਮੂੜ ਨਰ ਹਾਂ ਅੰਨ ਨੂੰ ਪਾਪ ਕਰ ਹਾਂ, ਤੋ ਨਿਕਸੇ ਸਰਨ ਪੈ ਰੀ ਸਖੀ, ਥਿਰ ਥਿਰ ਚਿਤ ਥਿਰ ਹਾ ਬਨ ਗ੍ਰਹਿ ਸਮਸਰ ਹਾ, ਅੰਤਰ ਏਕ ਪਿਰ ਹਾਂ ਬਾਹਰ ਅਨੇਕ ਧਰ ਹਾਂ, ਰਾਜਨ ਯੋਗ ਕਰ ਹਾਂ ਕਹੋ ਨਾਨਕ ਲੋਗ ਅਲੋਗੀ ਰੀ ਸਖੀ, ਆਸਾ ਵਰੀ ਮਹੱਲਾ ਪੰਜਵਾਂ ਮਨਸਾ ਏਕ ਮਾਨ ਹਾਂ, ਗੁਰਸੋ ਨੇਤ ਧਿਆਨ ਹਾਂ, ਦ੍ਰਿੜ ਸੰਤ ਮੰਤ ਗਿਆਨ ਹਾਂ, ਸੇਵਾ ਗੁਰ ਚਰਨਾਰ ਹਾਂ ਤਉ ਮਿਲੇ ਗੁਰ ਕਿਰਪਾਨ, ਮੇਰੇ ਮਨਾ ਰਹਾਓ ਟੂਟੇ ਅੰਨ ਭਰਾਨ ਹਾਂ, ਰਵਿਓ ਸਰਵਥਾਨ ਹਾਂ ਲਇਓ ਜਮ ਭਿਆਨ ਹਾਂ, ਪਾਇਓ ਪੇੜ ਥਾਨ ਹਾਂ ਤਉ ਚੁੱਕੀ ਸਗਲ ਕਾਨ, ਲਹਿਨੋ ਜਿਸਮ ਥਾਨ ਹਾਂ ਪੈ ਪਾਵਕ ਪਾਰ ਪਰਾਨ ਹਾਂ, ਨਿਜ ਕਰ ਤਿਸੇ ਥਾਨ ਹਾਂ ਹਰ ਰਸ ਰਸੇ ਮਾਨ ਹਾਂ, ਲਾਥੀ ਤਿਸ ਪਖਾਨ ਹਾਂ ਨਾਨਕ ਸਹਿ ਸੁਮਾਇਓ ਰੇ ਮਨਾ, ਆਸਾ ਵਰੀ ਮਹੱਲਾ ਪੰਜਵਾਂ ਹਰ ਹਰ ਹਰ ਗੁਣੀ ਹਾਂ, ਜਪੀਏ ਸਹਿਜ ਧੁਨੀ ਹਾਂ ਸਾਧੂ ਰਸਨ ਭਨੀ ਹਾਂ, ਛੂਟਨ ਬਿਦ ਸੁਨੀ ਹਾਂ ਪਾਈਏ ਵੱਡ ਪੁਨੀ ਮੇਰੇ ਮਨਾ ਰਹਾਓ, ਖੋਜੇ ਜਨ ਮੁਨੀ ਹਾਂ ਸਰਵ ਕਾ ਪ੍ਰਭ ਧਨੀ ਹਾਂ, ਦੁਰਲਭ ਕਲ ਦੁਨੀ ਹਾਂ ਦੁੱਖ ਬਿਨਾਸਨੀ ਹਾਂ, ਪ੍ਰਭ ਪੂਰਨ ਆਸਨੀ ਮੇਰੇ ਮਨਾ, ਮਨ ਸੋ ਸੇਵੀਏ ਹਾਂ ਹਲਖ ਭੇਵੀਏ ਹਾਂ, ਤਾਂ ਸਿਓ ਪ੍ਰੀਤ ਕਰ ਹਾਂ ਬਿਨ ਸਮਝਾਏ ਮਰ ਹਾ, ਗੁਰ ਤੇ ਜਾਣਿਆ ਹਾਂ ਨਾਨਕ ਮਨ ਮਾਨਿਆ ਮੇਰੇ ਮਨਾ, ਆਸਾ ਵਰੀ ਮਹੱਲਾ ਪੰਜਵਾਂ ਹੇ ਕੋਟ ਗਾਓ ਹਾਂ ਗੁਰ ਕਾ ਸ਼ਬਦ ਕਹੋ ਹਾਂ, ਆਗਿਆ ਸਤ ਸਹੋ ਹਾਂ ਮਨੇ ਨਿਧਾਨ ਲਹੋ ਹਾਂ, ਸੁਖੇ ਸੁਮਾਈਏ ਮੇਰੇ ਮਨਾ ਰਹਾਓ, ਜੀਵਤ ਜੋ ਮਰੇ ਹਾਂ ਦੁੱਤਰ ਸੋ ਤਰੇ ਹਾਂ, ਸਭ ਕੀ ਰੇਨ ਹੋਏ ਹਾਂ ਨਿਰਭਉ ਕਹੋ ਸੋਏ ਹਾਂ, ਮਿਟੇ ਅੰਦੇਸਿਆ ਹਾਂ ਸੰਤ ਉਪਦੇਸਿਆ ਮੇਰੇ ਮਨਾ, ਜਿਸ ਨਾਮ ਸੁਖ ਹਾਂ ਤਿਸ ਨਿਕਟ ਨਾ ਕਦੇ ਦੁੱਖ ਹਾਂ, ਜੋ ਹਰ ਹਰ ਜਸ ਸੁਨੇ ਹਾਂ ਸਭ ਕੋ ਤਿਸ ਮਨੇ ਹਾਂ, ਸਫਲ ਸੋ ਆਇਆ ਹਾਂ ਨਾਨਕ ਪ੍ਰਭ ਭਾਇਆ ਮੇਰੇ ਮਨਾ, ਆਸਾ ਵਰੀ ਮਹੱਲਾ ਪੰਜਵਾਂ ਮਿਲ ਹਰ ਜਸ ਗਾਈਏ ਹਾਂ ਪਰਮ ਪਦ ਪਾਈਏ ਹਾਂ, ਉਹ ਰਸ ਜੋ ਵਿਦੇ ਹਾਂ ਤਾਂ ਕੋ ਸਗਲ ਸਿੱਧੇ ਹਾਂ, ਅੰਦਿਨ ਜਾਗਿਆ ਹਾਂ ਨਾਨਕ ਬਡਭਾਗਿਆ ਮੇਰੇ ਮਨਾ ਰਹਾਓ, ਸੰਤ ਪਗ ਧੋਈਏ ਹਾਂ ਦੁਰਮਤ ਖੋਈਏ ਹਾਂ, ਦਾਸਨ ਰੇਰ ਹੋਏ ਹਾਂ ਵਿਆਪੇ ਦੁੱਖ ਨ ਕੋਏ ਹਾਂ, ਭਗਤਾਂ ਸਰਨ ਪਰ ਹਾਂ ਜਨਮ ਨਾ ਕਦੇ ਮਰ ਹਾਂ, ਅਸਥਿਰ ਸੇ ਪਏ ਹਾਂ ਹਰ ਹਰ ਜਿਨ ਜਪ ਲਏ ਮੇਰੇ ਮਨਾ, ਸਾਜਨ ਮੀਤ ਤੂੰ ਹਾਂ ਨਾਮ ਦੜਾਏ ਮੂੰਹ ਹਾਂ, ਤਿਸ ਬਿਨ ਨਾਏ ਕੋਏ ਹਾਂ ਮਨੇ ਅਰਾਧ ਸੋਏ ਹਾਂ, ਨਿਮਖ ਨਾ ਵਿਸਰੇ ਹਾਂ ਤਿਸ ਬਿਨ ਕਿਉਂ ਸਰੇ ਹਾਂ, ਗੁਰ ਕੋ ਕੁਰਬਾਨ ਜਾਉ ਹਾਂ ਨਾਨਕ ਜਪੇ ਨਾਉ ਮੇਰੇ ਮਨਾ, ਆਸਾ ਵਰੀ ਮਹੱਲਾ ਪੰਜਵਾਂ ਕਾਰਨ ਕਰਨ ਤੂੰ ਹਾਂ ਅਵਰਨਾ ਸੂਜੇ ਮੂੰਹ ਹਾਂ,
ਕਰੇ ਸੋ ਹੋਈਏ ਹਾਂ, ਸਹਿਜ ਸੁਖ ਸੋਈਏ ਹਾਂ, ਧੀਰਜ ਮਨ ਪਏ ਹਾਂ, ਪ੍ਰਭ ਕੇ ਦਰ ਪਏ ਮੇਰੇ ਮਨ ਰਹਾਉ, ਸਾਧੂ ਸੰਗ ਮੇ ਹਾਂ, ਪੂਰਨ ਸੰਜ ਮੇ ਹਾਂ, ਜਬ ਤੇ ਛੂਟੇ ਆਪ ਹਾਂ, ਤਬ ਤੇ ਮਿਟੇ ਤਾਪ ਹਾਂ, ਕਿਰਪਾ ਧਾਰੀਆ ਹਾਂ, ਪਤ ਰੱਖ ਬਨਵਾਰੀਆ ਮੇਰੇ ਮਨਾ, ਇਹੋ ਸੁਖ ਜਾਣੀਏ ਹਾਂ, ਹਰ ਕਰੇ ਸੋ ਮਾਨਿਆ ਹਾਂ, ਮੰਦਾ ਨਾਹੇ ਕੋਏ ਹਾਂ, ਸੰਤਾਂ ਕੀ ਰੇਨ ਹੋਏ ਹਾਂ, ਆਪੇ ਜਿਸ ਰੱਖੇ ਹਾਂ, ਹਰ ਅੰਮ੍ਰਿਤ ਸੋ ਚੱਖੇ ਮੇਰੇ ਮਨਾ, ਜਿਸ ਕਾ ਨਾਮ ਕੋਏ ਹਾਂ, ਤਿਸ ਕਾ ਪ੍ਰਭੂ ਸੋਏ ਹਾਂ, ਅੰਤਰਗਤ ਬੁਝੇ ਹਾਂ, ਸਭ ਕਿਛ ਤਿਸ ਸੁਝੇ ਹਾਂ, ਪਤਿਤ ਉਧਾਰ ਲੇਹੋ ਹਾਂ, ਨਾਨਕ ਅਰਦਾਸ ਇਹੋ ਮੇਰੇ ਮਨਾ। ਆਸਾ ਵਰੀ ਮਹੱਲਾ ਪੰਜਵਾਂ। ਇੱਕ ਤੁੱਕਾ, ਓਏ ਪਰਦੇਸੀਆ ਹਾਂ, ਸੁਣਤ ਸੰਦੇਸਿਆ ਹਾਂ, ਰਹਾਓ ਜਾਂ ਸਿਓ ਰਾਚ ਰਹੇ ਹਾਂ, ਸਭ ਕੋ ਤਜ ਗਏ ਹਾਂ, ਸੁਪਨ ਜਿਉ ਪਏ ਹਾਂ, ਹਰ ਨਾਮ ਜਿਨ ਲਏ, ਹਰ ਤਜ ਅਨ ਗਲਏ ਹਾਂ, ਹਰ ਤਜ ਅਨ ਲਗੇ ਹਾਂ, ਜਨਮੈ ਮਰ ਭਗੇ ਹਾਂ, ਹਰ ਹਰ ਜਨ ਲਏ ਹਾਂ, ਜੀਵਤ ਸੇ ਰਹੇ ਹਾਂ, ਜਿਸੇ ਕਿਰਪਾਲ ਹੋਏ ਹਾਂ, ਨਾਨਕ ਭਗਤ ਸੋਏ ਇੱਕ ਓਅੰਕਾਰ। ਸਤਿਗੁਰ ਪ੍ਰਸਾਦ, ਰਾਗ ਆਸਾ ਮਹੱਲਾ ਨਾਵਾਂ। ਬਿਰਥਾ ਕਹੋ ਕੌਣ ਸਿਉ ਮਨ ਕੀ, ਲੋਭ ਗ੍ਰਸਿਓ ਦਸ ਹੂੰ ਦਿਸ ਧਾਵਤ, ਆਸਾ ਲਾਗਿਓ ਧਨ ਕੀ ਰਹਾ, ਸੁਖ ਕੈ ਹੇਤ ਬਹੁਤ ਦੁਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰੇ ਦੁਆਰ ਸਵਾਨ ਜਿਉ ਡੋਲਤ, ਨਹਿ ਸੁਧ ਰਾਮ ਭਜਨ ਕੀ, ਮਾਨਸ ਜਨਮ ਕਾਰਤ ਖੋਵਤ, ਲਾਜ ਨ ਲੋਕ ਹਸਨ ਕੀ, ਨਾਨਕ ਹਰ ਜਸ ਕਿਉ ਨਹੀਂ ਗਾਵਤ, ਕੁਮਤ ਬਿਨਾਸੈ ਤਨ ਕੀ। ਰਾਗ ਆਸਾ ਮਹੱਲਾ ਪਹਿਲਾ, ਅਸ਼ਟਪਦੀਆਂ ਕਰ ਦੂਜਾ, ਇੱਕ ਓਅੰਕਾਰ। ਸਤਿਗੁਰੂ ਪ੍ਰਸਾਦ, ਉੱਤਰ ਅਵਕੜ ਸਰਵਰ ਨਾਵੈ, ਬਕੇ ਨਾ ਬੋਲੇ ਹਰ ਗੁਣ ਗਾਵੈ, ਜਲ ਆਕਾਸੀ ਸੁਨ ਸਮਾਵੈ, ਰਸ ਸਤ ਝੋਲ ਮਹਾਰਸ ਪਾਵੈ, ਐਸਾ ਗਿਆਨ ਸੁਨੋ ਅਬ ਮੋਰੈ, ਭਰ ਪੂਰ ਧਾਰਿਆ ਸਭ ਠੌਰੈ ਰਹਾਓ, ਸੱਚ ਬ੍ਰਤ ਨੇਮ ਨਾ ਕਾਲ ਸੰਤਾਵੈ, ਸਤਿਗੁਰ ਸ਼ਬਦ ਕਰੋਧ ਜਲਾਵੈ, ਗਗਨ ਨਿਵਾਸ ਸਮਾਧ ਲਗਾਵੈ, ਪਾਰਸ ਪਰਸ ਪਰਮ ਪਦ ਪਾਵੈ, ਸੱਚ ਮਨ ਕਾਰਨ ਤੱਤ ਵਿਲੋਵੈ, ਸੋ ਪਰ ਸਰਵਰ ਮੈਲ ਨ ਧੋਵੈ, ਜੈ ਸਿਉ ਰਾਤਾ ਤੈ ਸੋ ਹੋਵੈ, ਆਪੇ ਕਰਤਾ ਕਰੇ ਸੋ ਹੋਵੈ, ਗੁਰ ਹਿਵ ਸੀਤਲ ਅਗਨ ਬੁਝਾਵੈ, ਸੇਵਾ ਸੁਰਤ ਵਿਭੂਤ ਚੜਾਵੈ, ਦਰਸ਼ਨ ਆਪ ਸਹਿਜ ਕਰਾਵੈ, ਨਿਰਮਲ ਬਾਣੀ ਨਾਦ ਵਜਾਵੈ, ਅੰਤਰ ਗਿਆਨ ਮਹਾਰਸ ਸਾਰਾ, ਤੀਰਥ ਮੱਜਣ ਗੁਰ ਵਿਚਾਰਾ, ਅੰਤਰ ਪੂਜਾ ਥਾਨ ਮੁਰਾਰਾ, ਜੋਤੀ ਜੋਤ ਮਿਲਾਵਣ ਹਾਰਾ, ਰਸ ਰਸਿਆ ਮਤ ਏਕੈ ਭਾਏ, ਤਖਤ ਨਿਵਾਸੀ ਪੰਚ ਸਮਾਏ, ਕਾਰ ਕਮਾਈ ਖਸਮ ਰਜਾਏ, ਅਵਗਤ ਨਾਥ ਨ ਲਖਿਆ ਜਾਏ, ਜਲ ਮੈਂ ਉਪਜੈ ਜਲ ਤੇ ਦੂਰ, ਜਲ ਮੈਂ ਜੋਤ ਰਿਹਾ ਭਰਪੂਰ, ਕਿਸ ਨੇੜੇ ਕਿਸ ਆਖਾਂ ਦੂਰ, ਨਿਧ ਗੁਣ ਗਾਵਾਂ ਦੇਖ ਦੂਰ, ਅੰਤਰ ਬਾਹਰ ਅਵਰ ਨ ਕੋਏ, ਜੋ ਤਿਸ ਭਾਵੈ ਸੋਫਨ ਹੋਏ, ਸੁਣ ਭਰਥਰ ਨਾਨਕ ਕਹੇ ਵਿਚਾਰ, ਨਿਰਮਲ ਨਾਮ ਮੇਰਾ ਆਧਾਰ। ਆਸਾ ਮਹੱਲਾ ਪਹਿਲਾ। ਸਭ ਜਪ ਸਭ ਤਪ ਸਭ ਚਤੁਰਾਈ, ਉਜੜ ਭਰਮੈ ਰਾਹੇ ਨਾ ਪਾਈ, ਬਿਨ ਬੂਜੇ ਕੋ ਥਾਏ ਨਾ ਪਾਈ, ਨਾਮ ਬਿਹੁਣੇ ਮਾਥੇ ਛਾਈ, ਸਾਚਾ ਧਣੀ ਜਗਾਏ ਬਿਨਾਸਾ, ਛੂਟਸ ਪ੍ਰਾਣੀ ਗੁਰਮੁਖ ਦਾਸਾ ਰਹਾ, ਜਗ ਮੋਹਿ ਬਾਧਾ ਬਹੁਤੀ ਆਸਾ, ਗੁਰਮਤੀ ਕਭੈ ਉਦਾਸਾ, ਅੰਤਰ ਨਾਮ ਕਮਲ ਪ੍ਰਗਾਸਾ, ਤਿਨ ਕੋ ਨਾਹੀ ਜਮ ਕੀ ਤ੍ਰਾਸਾ, ਜਗ ਤ੍ਰੈ ਜਿਤ ਕਾਮਣ ਹਿਤਕਾਰੀ, ਪੁੱਤਰ ਕਲਤਰ ਲਗ ਨਾਮ ਵਿਸਾਰੀ, ਬਿਰਥਾ ਜਨਮ ਗਵਾਇਆ ਬਾਜੀ ਹਾਰੀ, ਸਤਿਗੁਰ ਸੇਵੇ ਕਰਨੀ ਸਾਰੀ, ਬਾਹਰ ਹੋਮੇ ਕਰੇ ਕਹਾਏ, ਅੰਦਰ ਮੁਕਤ ਲੇਪ ਕਦੇ ਨਾ ਲਾਏ, ਮਾਇਆ ਮੋਹ ਗੁਰ ਸ਼ਬਦ ਜਲਾਏ, ਨਿਰਮਲ ਨਾਮ ਸਦ ਹਿਰਦੇ ਧਿਆਏ, ਧਾਵਤ ਰਾਖੇ ਠਾਕ ਰਹਾਏ, ਸਿੱਖ ਸੰਗਤ ਕਰਮ ਮਿਲਾਏ, ਗੁਰ ਬਿਨ ਭੁੱਲੋ ਆਵੈ ਜਾਏ, ਨਦਰ ਕਰੇ ਸੰਜੋਗ ਮਿਲਾਏ, ਰੂੜੋ ਕਹੋ ਨਾ ਕਹਿਆ ਜਾਏ, ਅਕਥ ਕਥੋ ਨਾ ਕੀਮਤ ਪਾਈ, ਸਭ ਦੁੱਖ ਤੇਰੇ ਸੁਖ ਰਜਾਈ, ਸਭ ਦੁੱਖ ਮਿਟੈ ਸਾਚੈ ਨਾਈ, ਕਰ ਬਿਨ ਵਾਜਾ ਪਾਗ ਬਿਨ ਤਾਲਾ, ਜੇ ਸ਼ਬਦ ਬੁਝੈ ਤਾਂ ਸੱਚ ਨਿਹਾਲਾ, ਅੰਤਰ ਸਾਚ ਸਵੈ ਸੁਖ ਨਾਲਾ, ਨਦਰ ਕਰੇ ਰੱਖੈ ਰਖਵਾਲਾ,
त्रिभवन सूजै आप गवावै बाणी बूजै सच समावै सब विचारे एक लिव तारा नानक धन सवारण हारा आसा महला पहला लेख असंख लेख लेख मान मन मान्य सच सुरत बखान कथनी बदनी पढ़ पढ़ पार लेख असंख अलेख अपार ऐसा साचा तू एको जान जमण मरना हुक्म पछाण रहाओ माया मोहे जग बादा जमकाल बांदा छूटे नाम समाल गुरसुख दाता अवरना पाल हालत पलत निभी तुद नाल शब्द मरै ता एक लिव लाए अचर चरै ता भरम चुकाए जीवन मुक्त मन नाम वसाए गुरमुख होए ता सच समाए जिन तर साजी गगन आकाश जिन सब थापी थाप उथाप सर्व निरंतर आपे आप किसे न पूछे बख्शे आप तू पुर सागर माणक हीर तू निर्मल सच गुणी गहीर सुख माने पेटे गुर पीर एको साहिब एक वजीर जग बंदी मुक्ते हो मारी जग ज्ञानी विरला आचारी जग पंडित विरला विचारी बिन सतगुरु भेटे सब फिरे अहंकारी जग दुखिया सुखिया जन कोय जग रोगी भोगी गुण रोय जग उपजे बिन से पत खोए गुरमुख होवै बुझै सोए महंगो मोल पार अफार अटल अछल गुरमति तार पाए मिले पावै पै अकार नानक नीच कहे विचार आसा महला पहला एक मरे पंचे मिल रोवै होमै जाए शब्द मल धोवै सबज समझ सूझ सहज कर होवै बिन बूझे सगली पत खोवै कौन मरे कौन रोवै ओही करन कारण सबसे सिर तो ही रहाओ मुए को रोवै दुख कोय सो रोवै जिस बेदन होए जिस बीती जाने प्रभ सोए आपे करता करे सो होए जीवित मरना तारे तरना जय जगदीश परम गत सरना हौं बलिहारी सतगुर चरना गुर बोहित शब्द पै तरना निरपव आप निरंतर ज्योत बिन नामै सूतक जग छोत दुरमत बिन से क्या कह रोत जन्म मुए बिन भगत स्रोत मुए को सच रोवै मीत त्रै गुण रोवै नीता नीत दुख सुख पर हर सहज सोचीत तन मन सौंपौ कृष्ण प्रीत पीतर एक अनेक असंख कर्म धर्म बहु संख असंख बिन पै भगती जन्म बिरंथ हर गुण गावे मिल परमार्थ आप मरे मारे पी आप उपाई थाप उथाप श्रेष्ठ उपाई ज्योति तू जात शब्द विचार मिलन नहीं प्रात सूतक अगन पकहै जग खाए सूतक जल थल सब ही थाए नानक सूतक जन्म मरीजै गुर प्रसादी हर रस पीजै राग आसा महला पहला आप विचारे सो परखे हीरा एक दृष्ट तारे गुर पूरा गुर माने मन ते मन तीरा ऐसा साहो सराफी करै साची नदर एक लिव तरै रहाओ पूंजी नाम निरंजन सार निर्मल साच रता पैकार सेवत सहज कर गुर करतार आसा मनसा शब्द जलाए राम नारायण कहे कहाए गुरते बाट महल कर पाए कंचन काया ज्योत अनूप त्रिभवन देवा सगल स्वरूप मैं सो तन पल्ले साच अखूट पंच तीन नव चार समावै तारण गगन कल तार रहावै बाहर जातो उल्ट परावै मूर्ख होए ना आखी सूजै जे वा रसने कहया बूझै बेका माता जाग स्यो लूझै उत्तम संगत उत्तम होवै गुण को धावै अवगुण धोवै बिन गुर सेवे सहज न होवै हीरा नाम जवेहर लाल मन मोती है तिसका माल नानक परखै नदर निहाल आसा महला पहला गुरमुख ज्ञान ध्यान मन मान गुरमुख मैली मैल पछान गुरमुख सुरत शब्द निशान ऐसे प्रेम भगत विचारी गुरमुख साचा नाम मुरारी रहाओ है निस निर्मल थान सो थान तीन भवन नह केवल ज्ञान साचे गुरते हुक्म पछान साचा हरख नाई तिस सोग अमृत ज्ञान महा रस भोग पंच समाई सुखी सब लोग सगली जो तेरा सब कोए
ਆਪੇ ਜੋੜ ਵਿਛੋੜੇ ਸੋਈ, ਆਪੇ ਕਰਤਾ ਕਰੇ ਸੋ ਹੋਈ, ਢਾਹੇ ਉਸਾਰੇ ਹੁਕਮ ਸਮਾਵੈ, ਹੁਕਮ ਵਰਤੈ ਜੋ ਤਿਸ ਭਾਵੈ, ਗੁਰਬਿਨ ਪੂਰਾ ਕੋਈ ਨਾ ਪਾਵੈ, ਬਾਲਕ ਬਿਰਧ ਨ ਸੁਰਤ ਪ੍ਰਾਣ, ਪਰ ਜੋਬਨ ਬੂਢੈ ਅਭਿਮਾਨ, ਬਿਨ ਨਾਵੇਂ ਕਾ ਲੈਸ ਨਿਦਾਨ, ਜਿਸ ਕਾ ਅੰਨ ਧਨ ਸਹਿਜ ਨ ਜਾਨਾ, ਪਰਮ ਭੁਲਾਨਾ ਫਿਰ ਪਛਤਾਨਾ, ਗਲ ਫਾਹੀ ਬੌਰਾ ਬੌਰਾਨਾ, ਬੂਢਤ ਜਗ ਦੇਖਿਆ ਤੋ ਡਰ ਭਾਗੈ, ਸਤਿਗੁਰ ਆਖੇ ਸੇਵੜ ਭਾਗੈ, ਨਾਨਕ ਗੁਰ ਕੀ ਚਰਨੀ ਲਾਗੇ, ਆਸਾ ਮਹੱਲਾ ਪਹਿਲਾ, ਗਾਵੈ ਗੀਤੇ ਚੀਤ ਅਨੀਤੈ, ਰਾਗ ਸੁਣਾਏ ਕਹਾਵੈ ਬੀਤੈ, ਬਿਨ ਨਾਵੇਂ ਮਨ ਝੂਠ ਅਨੀਤੈ, ਕਹਾਂ ਚਲੋ ਮਨ ਰਹੋ ਘਰੈ, ਗੁਰਮੁਖ ਰਾਮ ਨਾਮ ਤ੍ਰਿਪਤਾਸੈ, ਖੋਜਤ ਪਾਵੋ ਸਹਿਜ ਹਰੇ ਰਹਾਓ, ਕਾਮ ਕ੍ਰੋਧ ਮਨ ਮੋਹ ਸਰੀਰਾ, ਲਭ ਲੋਭ ਅਹੰਕਾਰ ਸੋ ਪੀਰਾ, ਰਾਮ ਨਾਮ ਬਿਨ ਕਿਉਂ ਮਨ ਧੀਰਾ, ਅੰਤਰ ਨਾਵਣ ਸਾਚ ਪਛਾਣੈ, ਅੰਤਰ ਕੀ ਗਤ ਗੁਰਮੁਖ ਜਾਣੈ, ਸਾਚ ਸ਼ਬਦ ਬਿਨ ਮਹਿਲ ਨਾ ਪਛਾਣੈ, ਨਿਰੰਕਾਰ ਮਹਿ ਆਕਾਰ ਸਮਾਵੈ, ਅਕਲ ਕਲਾ ਸਚ ਸਾਚ ਟਿਕਾਵੈ, ਸੋ ਨਰ ਗਰਭ ਜੋਨ ਨਹੀਂ ਆਵੈ, ਜਹਾਂ ਨਾਮ ਮਿਲੈ ਤੈ ਜਾਓ, ਗੁਰਪ੍ਰਸਾਦੀ ਕਰਮ ਕਮਾਓ, ਨਾਮੇ ਰਤਾ ਹਰ ਗੁਣ ਗਾਓ, ਗੁਰ ਸੇਵਾ ਤੇ ਆਪ ਪਛਾਤਾ, ਅੰਮ੍ਰਿਤ ਨਾਮ ਵਸਿਆ ਸੁਖਦਾਤਾ, ਅੰਨ ਦਿਨ ਬਾਣੀ ਨਾਮੇ ਰਤਾ, ਮੇਰਾ ਪ੍ਰਭ ਲਾਏ ਤਾਂ ਕੋ ਲਾਗੈ, ਹਉਮੈ ਮਾਰੇ ਸਬਦੇ ਜਾਗੈ, ਇੱਥੇ ਉਥੈ ਸਦਾ ਸੁਖ ਆਗੈ, ਮਨ ਚੰਚਲ ਬਿਦ ਨਾਹੀ ਜਾਣੈ, ਮਨਮੁਖ ਮੈਲਾ ਸਬਦ ਨਾ ਪਛਾਣੈ, ਗੁਰਮੁਖ ਨਿਰਮਲ ਨਾਮ ਵਖਾਣੈ, ਹਰ ਜੀਉ ਅੱਗੇ ਹਰ ਜੀਉ ਆਗੈ ਕਰੀ ਅਰਦਾਸ, ਸਾਧੂ ਜਨ ਸੰਗਤ ਹੋਏ ਨਿਵਾਸ, ਕਿਲਵਿਕ ਤੁਕ ਕਾਟੇ ਹਰ ਨਾਮ ਪ੍ਰਗਾਸ, ਕਰ ਵਿਚਾਰ ਆਚਾਰ ਪ੍ਰਾਤਾ, ਸਤਿਗੁਰ ਬਚਨੀ ਏਕੋ ਜਾਤਾ, ਨਾਨਕ ਰਾਮ ਨਾਮ ਮਨ ਰਾਤਾ, ਆਸਾ ਮਹੱਲਾ ਪਹਿਲਾ, ਮਨ ਮੈਂਗਲ ਸਾਕਤ ਦੇਵਾਨਾ, ਵਨ ਖੰਡ ਮਾਇਆ ਮੋਹੇ ਹੈਰਾਨਾ, ਇਹ ਤੁਤ ਜਾਏ ਕਾਲ ਕੇ ਚਾਪੈ, ਗੁਰਮੁਖ ਖੋਜ ਲਹੈ ਘਰ ਆਪੈ, ਬਿਨ ਗੁਰ ਸ਼ਬਦੈ ਮਨ ਨਹੀਂ ਠੌਰਾ, ਸਿਮਰੋ ਰਾਮ ਨਾਮ ਅਤ ਨਿਰਮਲ, ਅਵਰ ਤਿਆਗੋ ਹਉਮੈ ਕੌਰਾ ਰਹਾਓ, ਇਹ ਮਨ ਮੁਗਤ ਕਹੋ ਕਿਉਂ ਰਹਿਸੀ, ਬਿਨ ਸਮਝੇ ਜਮਕਾ ਦੁੱਖ ਸਹਿਸੀ, ਆਪੇ ਬਖਸ਼ੇ ਸਤਿਗੁਰ ਮੇਲੈ, ਕਾਲ ਕੰਟ ਕੁਮਾਰੈ ਸੱਚ ਪੇਲੈ, ਇਹ ਮਨ ਕਰਮਾ ਇਹ ਮਨ ਧਰਮਾ, ਇਹ ਮਨ ਪੰਜ ਤੱਤ ਤੇ ਜਨਮਾ, ਸਾਕਤ ਲੋਭੀ ਇਹ ਮਨ ਮੂੜਾ, ਗੁਰਮੁਖ ਨਾਮ ਜਪੇ ਮਨ ਰੂੜਾ, ਗੁਰਮੁਖ ਮਨ ਅਸਥਾਨੈ ਸੋਈ, ਗੁਰਮੁਖ ਤ੍ਰਿਭਵਨ ਸੋਝੀ ਹੋਈ, ਇਹ ਮਨ ਜੋਗੀ ਭੋਗੀ ਤਪ ਤਾਪੈ, ਗੁਰਮੁਖ ਚੀਨੇ ਹਰ ਪ੍ਰਭ ਆਪੈ, ਮਨ ਮੈਂ ਮਨ ਬੈਰਾਗੀ ਹੋਮੈ ਤਿਆਗੀ, ਕਟ ਕਟ ਮਨਸਾ ਦੁਬਦਾ ਲਾਗੀ, ਰਾਮ ਰਸਾਇਣ ਗੁਰਮੁਖ ਚਾਖੈ, ਦਰ ਕਰ ਮੈਲੀ ਹਰ ਪਤ ਰਾਖੈ, ਇਹ ਮਨ ਰਾਜਾ ਸੂਰ ਸੰਗਰਾਮ, ਇਹ ਮਨ ਨਿਰਭਉ ਗੁਰਮੁਖ ਨਾਮ, ਮਾਰੇ ਪੰਚ ਅਮਨੇ ਵਸ ਕੀਏ, ਹਉਮੈ ਗ੍ਰਾਸ ਇਕਤ ਥਾਏ ਕੀਏ, ਗੁਰਮੁਖ ਰਾਗ ਸੁਆਦ ਅਨ ਤਿਆਗੈ, ਗੁਰਮੁਖ ਇਹ ਮਨ ਭਗਤੀ ਜਾਗੈ, ਅਨਹਦ ਸੁਣ ਮਾਨਿਆ ਸ਼ਬਦ ਵਿਚਾਰੀ, ਆਤਮ ਚੀਨ ਭਏ ਨਿਰੰਕਾਰੀ, ਇਹ ਮਨ ਨਿਰਮਲ ਦਰ ਕਰ ਸੋਈ, ਗੁਰਮੁਖ ਭਗਤ ਭਾਉ ਧੁਨ ਹੋਈ, ਐਨਸ ਹਰ ਜਸ ਗੁਰਪ੍ਰਸਾਦ, ਘਟ ਘਟ ਸੋ ਪ੍ਰਭ ਆਦਿ ਜੁਗਾਦ, ਰਾਮ ਰਸਾਇਣ ਇਹੋ ਮਨ ਮਾਤਾ, ਸਰਵ ਰਸਾਇਣ ਗੁਰਮੁਖ ਜਾਤਾ, ਭਗਤ ਹੇਤ ਗੁਰਚਰਨ ਨਿਵਾਸਾ, ਨਾਨਕ ਹਰ ਜਨ ਕੇ ਦਾਸਨ ਦਾਸਾ, ਆਸਾ ਮਹੱਲਾ ਪਹਿਲਾ, ਤਨ ਬਿਨਸੇ ਤਨ ਕਾ ਕੋ ਕਹੀਐ, ਬਿਨ ਗੁਰ ਰਾਮ ਨਾਮ ਕਤ ਲਹੀਐ, ਰਾਮ ਨਾਮ ਤਨ ਸੰਗ ਸਿਖਾਈ, ਐਨਸ ਨਿਰਮਲ ਹਰ ਲਿਵ ਲਾਈ, ਰਾਮ ਨਾਮ ਬਿਨ ਕਵਨ ਹਮਾਰਾ, ਸੁਖ ਦੁਖ ਸਮ ਕਰ ਨਾਮ ਨਾ ਛੋਡੋ, ਆਪੇ ਬਖਸੇ ਆਪੇ ਬਖਸ਼ ਮਿਲਾਵਣ ਹਾਰਾ ਰਹਾਓ, ਕਣਕ ਕਾਮਨੀ ਹੇਤ ਗਵਾਰਾ, ਦੁਬਦਾ ਲਾਗੈ ਨਾਮ ਵਿਸਾਰਾ, ਜਿਤ ਤੂੰ ਬਖਸੈ ਨਾਮ ਜਪਾਏ, ਦੂਤ ਨ ਲਾਗੈ ਸਕੈ ਗੁਣ ਗਾਏ, ਦੂਤ ਨ ਲਾਗ ਸਕੈ ਗੁਣ ਗਾਏ, ਹਰ ਗੁਰਦਾਤਾ ਰਾਮ ਗੋਪਾਲਾ, ਜੋ ਭਾਵੈ ਤੂੰ ਰਾਖ ਦਇਆਲਾ, ਗੁਰਮੁਖ ਰਾਮ ਮੇਰੇ ਮਨ ਭਾਇਆ, ਰੋਗ ਮਿਟੇ ਦੁੱਖ ਠਾਕ ਰਹਾਇਆ, ਅਵਰ ਨ ਔਖਦ ਤੰਤ ਨ ਮੰਤਾ, ਹਰ ਹਰ ਸਿਮਰਨ ਕਿਲ ਵਿਖ ਹੰਤਾ, ਤੂੰ ਆਪ ਭੁਲਾਵੈ ਨਾਮ ਵਿਸਾਰ, ਤੂੰ ਆਪੈ ਰਾਖੈ ਕਿਰਪਾ ਧਾਰ, ਰੋਗ ਭਰਮ ਭੇਦ ਮਨ ਦੂਜਾ, ਗੁਰਬਿਨ ਭਰਮ ਜਪੈ ਜਪ ਦੂਜਾ,
ਆਦਿ ਪੁਰ ਗੁਰ ਦਰਸ਼ਨਾ ਦੇਖੈ ਬਿਨ ਗੁਰ ਸ਼ਬਦ ਜਨਮ ਕੇ ਲੇਖੈ ਦੇਖ ਅਚਰਜ ਰਹੇ ਬਿਸਮਾਦ ਕਟ ਕਟ ਸੁਰ ਨਰ ਸਹਿਜ ਸਮਾਦ ਪਰ ਪੁਰ ਧਾਰ ਰਹੇ ਮਨ ਮਾਹੀ ਤੁਮ ਸੰਸਰ ਅਵਰ ਕੋ ਨਾਹੀ ਜਾਂ ਕੀ ਭਗਤ ਹੇਤ ਮੁਖ ਨਾਮ ਸੰਤ ਭਗਤ ਕੀ ਸੰਗਤ ਰਾਮ ਬੰਧਨ ਤੋਰੈ ਸਹਿਜ ਧਿਆਨ ਛੂਟੇ ਗੁਰਮੁਖ ਹਰ ਗੁਰ ਗਿਆਨ ਨਾ ਜਮਦੂਤ ਦੋਖ ਤਿਸ ਲਾਗੈ ਜੋ ਜਨ ਰਾਮ ਨਾਮ ਲਿਵ ਜਾਗੈ ਭਗਤ ਵਛਲ ਭਗਤ ਹਰ ਸੰਗ ਭਗਤ ਵਛਲ ਭਗਤਾਂ ਹਰ ਸੰਗ ਨਾਨਕ ਮੁਕਤ ਪਏ ਹਰ ਰੰਗ ਆਸਾ ਮਹੱਲਾ ਪਹਿਲਾ ਇੱਕ ਤੁਕੀ ਗੁਰਸੇਵੇ ਸੋ ਠਾਕੁਰ ਜਾਣੈ ਦੁੱਖ ਮਿਟੈ ਸੱਚ ਸ਼ਬਦ ਪਛਾਣੈ ਰਾਮ ਜਪੋ ਮੇਰੀ ਸਖੀ ਸਖੈਨੀ ਸਤਿਗੁਰ ਸੇਵ ਦੇਖੋ ਪ੍ਰਭ ਨੈਨੀ ਰਹਾਓ ਬੰਧਨ ਮਾਤ ਪਿਤਾ ਸੰਸਾਰ ਬੰਧਨ ਸੁੱਤ ਕੰਨਿਆ ਅਰਨਾਰ ਬੰਧਨ ਕਰਮ ਧਰਮ ਹੋ ਕੀਆ ਬੰਧਨ ਪੁੱਤ ਕਲਤ ਮਨ ਬੀਆ ਬੰਧਨ ਕਿਰਖੀ ਕਰਹਿ ਕਿਰਸਾਨ ਹਉਮੈ ਡੰਨ ਸਹਿ ਰਾਜਾ ਮੰਗੈ ਦਾਨ ਬੰਧਨ ਸੌਦਾ ਅਣ ਵਿਚਾਰੀ ਤ੍ਰਿਪਤ ਨਹੀ ਮਾਇਆ ਮੋਹ ਪਸਾਰੀ ਬੰਧਨ ਸਾ ਸਾਂਚੇ ਤਨ ਜਾਏ ਬਿਨ ਹਰ ਭਗਤਨ ਪਾਵੀ ਥਾਏ ਬੰਧਨ ਬੇਦ ਬਾਦ ਅਹੰਕਾਰ ਬੰਧਨ ਬਿਨਸੇ ਮੋਹ ਵਿਕਾਰ ਨਾਨਕ ਰਾਮ ਨਾਮ ਸਰਣਾਈ

Guru.

Ah, good.

गुरु वाहे गुरु वाहे गुरु वाहे।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

Guru.

Vai, Guru, vai.

वाहगुरु वाहगुरु वाहगुरु वाहगुरु वाहगुरु वाहगुरु वाह

ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ
वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਆਦਿ ਗੁਰਾਏ ਨਮਹ ਜੁਗਾਦ ਗੁਰਾਏ ਨਮਹ ਸਤਿਗੁਰਾਏ ਨਮਹ ਸ੍ਰੀ ਗੁਰਦੇਵਾਏ ਨਮਹ ਅਸ਼ਟਪਦੀ ਸਿਮਰਾਂ।

ਸੰਗ ਮੋਹੇ ਉਧਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸਾਏ ਪ੍ਰਭ ਕੈ ਸਿਮਰਨ ਦੁਖ ਜਮ ਨਸਾਏ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਠਰੈ ਪ੍ਰਭ ਸਿਮਰਤ

ਸੇ ਸਿਮਰੇ ਜਨੇ ਆਪ ਸਿਮਰਾਏ ਨਾਨਕ ਤਾ ਕੇ ਲਾਗੋ ਪਾਏ ਪ੍ਰਭ ਗਾ ਸਿਮਰਨ ਸਭ ਤੇ ਉੱਚਾ ਪ੍ਰਭ ਗੈ ਸਿਮਰਨ ਉਦਰੈ ਮੁੱਚਾ ਪ੍ਰਭ ਗੈ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭ ਗੈ ਸਿਮਰਨ ਸਭ ਕੇ ਸੁੱਜੈ ਪ੍ਰਭ ਗੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਗੈ ਸਿਮਰਨ ਪੂਰਨ ਆਸਾ ਪ੍ਰਭ ਗੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਅੰਮ੍ਰਿਤ ਮਾਹੇ ਸਮਾਏ ਪ੍ਰਭ ਜੀ ਵਸੇ ਸਾਧ ਕੀ ਰਸਨਾ ਨਾਨਕ ਜਨ ਗਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇਮਹ ਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਵਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਯਾਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੇ ਸੇ ਪਰਉਪਕਾਰੀ ਪ੍ਰਭ ਕੋ ਸਿਮਰੇ ਤਨ ਸਦਬਲਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਤਨ ਸੁਖ ਬਿਹਾਵੇ ਪ੍ਰਭ ਕੋ ਸਿਮਰੇ ਤਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਨ ਆਨੰਦ ਗਨੇਰੇ ਪ੍ਰਭ ਕੋ ਸਿਮਰੇ ਸਿਮਰੈ ਬਸੇ ਹਰ ਨੇਰੇ ਸੰਤ ਕਿਰਪਾ ਤੇ ਅੰਦਰ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਚਲ ਆਸਨ

ਚੌਂਕ ਕੁੰਡ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲਿਆ ਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰ ਕਰ ਕਿਰਪਾ

ਨੇ ਸੱਜਾ ਛੂਟ ਸਨਾਹੀ ਊਭ ਪਿਆਲ ਮੋਹ ਬਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨੈ ਗੋਬਿੰਦ ਭਜਨ ਮਨ ਤਿਲਹੀ ਮਾਨੈ ਹਰਕਾ ਨਾਮ ਜਬ ਦੁਖ ਜਾਏ ਨਾਨਕ ਬੁੱਲੇ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ ਜੇ ਕੋ ਆਪਣਾ ਦੁਖ ਮਿਟਾਵੇ ਹਰ ਹਰ ਨਾਮ ਹਿਰਦੈ ਸਦਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹੋਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕਾ ਮਿਟਿਆ ਬਿਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਨੀਏ ਸਭ ਤੇ ਉੱਚਾ ਜਾਗਾ ਮਨੁ ਹੈ ਸਗਲ ਕੀਰੀਨਾ ਹਰ ਹਰ ਨਾਮ ਦਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸਿਰਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ।

ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮੈਂ ਜਾਣੂ ਆਪੇ ਆਪਨ ਸੰਗ ਆਪ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਗੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾਹ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰਗਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸਨ ਰਸਨ ਬਖਾਨੀ

ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਬਹੀ ਨਾਲ ਅਸ਼ਟਪਦੀ ਧਰਮਈਆ ਕੇ ਗੁਣ ਚੇਤ ਬਰਾਨੀ ਗਮਨ ਮੂਲ ਤੇ ਗਮਨ ਦ੍ਰਿਸ਼ਟਾਨੀ ਜਿੰਤੋਂ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਜੇ ਪਿਆਰੇ ਦੂਧ ਭਾਰ ਜੋਬਨ ਭੋਜਨ ਸੁਖ ਸੂਧ ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਗੋ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੁੱਝੇ ਬਖਸ਼ ਲਹਿ ਤਉ ਨਾਨਕ ਸੀਜੈ ਜੇ ਪ੍ਰਸਾਦ ਧਰ ਪਰ ਸੁਖ ਬਸੈ ਸੁਤ ਭਰਾਤ ਮੀਤ ਬੰਤਾ ਸੰਘਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਭਾਵਕ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਸਾਦ ਵਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਅਪਰ ਸੰਘ ਰਚਨਾ

ਤਿਸੇ ਬਿਸਾਰੇ ਮੁਕਤ ਅਜਾਨ ਸਦਾ ਸਦਾ ਏ ਭੁੱਲਣ ਹਾਰ ਨਾਨਕ ਰਾਖਨ ਹਾਰਿਆ ਪਾਰ ਰਤਨ ਤਿਆ ਕੌਡੀ ਸੰਗ ਰਚੈ ਸਾ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਰ ਕਰ ਮਾਨੇ ਜੋ ਹੋਮਨ ਸੋ ਦੂਰ ਪਰਾਨੇ ਛੋੜ ਜਾ ਤਿਸਕਾ ਸ੍ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੇ ਧੋਏ ਘਰ ਦਾ ਪ੍ਰੀਤ ਪ੍ਰੀਤ ਭਸਮ ਸੰਗ ਹੋਏ ਅੰਧ ਗੁਪ ਮੈਂ ਪਤਤ ਬਿਕਰਾਲ ਨਾਨਕ ਕਾੜ ਲਿਓ ਪ੍ਰਭ ਦਾ ਯਾਰ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬ ਸਨਾਹੇ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸੁਵਾਨ ਅੰਤਰ ਅਗਨ ਬਾਰ ਤਨ ਸਵਾਹਾ ਗਲ ਪਾਥਰ ਕੈਸੇ ਤਰਿਆ ਥਾਹਾ।

ਬਟਾਊ ਸਿਓ ਜੋ ਲਾਵੇ ਨੇ ਤਾਂ ਗੁਰੂ ਹੱਥ ਨਾ ਆਵੇ ਕਿਹੇ ਮਨ ਹਰ ਕੇ ਰਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕਾ ਬਲਾਏ ਲਾਈ ਮਿਥਿਆ ਧਨ ਧਨ ਕੁਟਮ ਸਵਾਇਆ ਮਿਥਿਆ ਹਾਮੇ ਮਮਤਾ ਪਾਇਆ ਮਿਥਿਆ ਰਾਜ ਜਵਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਤਸੀ ਅਸੁ ਬਸਤਰਾ ਮਿਥਿਆ ਰੰਗ ਸੰਗ ਮਾਇਆ ਬੇਖਸਤਾ ਮਿਥਿਆ ਧਰੋ ਮੋ ਅਭਿਮਾਨ ਮਿਥਿਆ ਪੁਸ਼ਪਰ ਕਰਤ ਗੁਮਾਨ ਅਸਿਰ ਭਗਤ

ਗੁਰੂ ਪ੍ਰਭ ਥਾ ਕਹਿ ਜੇ ਪ੍ਰਸਾਦ ਤੁਝਕੋ ਨਾ ਬਾਹੂ ਚੈ ਮਨਸਾ ਸਾ ਸਿਮਰੋ ਪ੍ਰਭ ਉਚੇ ਜੇ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾ ਕੀ ਭਗਤ ਕਰੇ ਜੇ ਪ੍ਰਸਾਦ ਆ ਭੁੱਖਨ ਪਹਿਰੀਜੈ ਮਨ ਤੇ ਸਿਮਰਤ ਕਿਉਂ ਆਲ ਸੁਕੀਜੈ ਜੇ ਪ੍ਰਸਾਦ ਅਸਭ ਹਸਤ ਸਵਾਰੀ ਮੰਤ ਸਵਰਭ ਕੋ ਕਬੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਖ ਤਨਾ ਰਾਖ ਪ੍ਰੋਏ ਪ੍ਰਭ ਪਨੇ ਮਨਾ ਜਿਨ ਤੇਰੀ ਮਨ ਬਨਤ ਬਨਾਈ ਉਠਤ ਬੈਠ ਸਤ ਸੇ ਧਿਆਈ

ਰੇਮਨ ਮੇਰੇ ਤੂੰ ਤਾਸਿਓ ਰਾਚ। ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਹੂ ਆਪ ਗਾਵਾਏ ਸੋ ਹਰ ਗੁਣ ਗਾਓ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ। ਪ੍ਰਭ ਸੁਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉੱਤਮ ਹੋਏ। ਸਰਬਨਿਧਾਨ ਪ੍ਰਭ ਤੇਰੀ ਮਾਇਆ ਪੋ ਕਛੂ ਨਾ ਕਿਨਹੂੰ ਲਿਆ। ਜਿਤ ਜਿਤ ਲਾਭੋ ਤਿਤ ਲਗੇ ਹਰਨਾਥ ਨਾਨਕਿਨ ਕਹਿ ਕਛੂ ਨਾ ਹਾਥ। ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੇ ਸੋ ਮੁਕਤਾ ਹੋਏ। ਸੁਨਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ। ਸਾਧਕ ਸੰਗ ਖੂਜਲ ਹੋਤ ਸਾਧ ਸੰਗ ਮਾਲ ਸਗਰੀ ਖੋਤ ਸਾਧਕ ਸੰਗ

ਲੈ ਸਾਧਕ ਸੰਘ ਆਵੇ ਬਸ ਪੰਚਾ ਸਾਧ ਸੰਘ ਅੰਮ੍ਰਿਤ ਰਸ ਪੁੰਚਾ ਸਾਧ ਸੰਘ ਵੇ ਸਭ ਕੀ ਰੇਨ ਸਾਧਕ ਸੰਘ ਮਨੋਹਰ ਬੈਨ ਸਾਧਕ ਸੰਘ ਨਾ ਕਤ ਹੁਣ ਧਾਵੈ ਸਾਧ ਸੰਘ ਅਸਤਿਤ ਮਨ ਪਾਵੈ

ਸਾਧਕ ਸੰਘ ਨਾਹੀ ਗੋਬੰਦਾ, ਸਾਧ ਸੰਘ ਜਾਣੇ ਪਰਮਾਨੰਦਾ, ਸਾਧਕ ਸੰਘ ਨਾਹੀ ਨਾਉ ਤਾਪ, ਸਾਧਕ ਸੰਘ ਤਜੇ ਸਭ ਆਪ, ਆਪੇ ਜਾਣੇ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਨ ਆਈ। ਸਾਧਕ ਸੰਘ ਨਾ ਕਬੂ ਹੁੰਦਾ ਵੈ, ਸਾਧਕ ਸੰਘ ਸਦਾ ਸੁਖ ਪਾਵੈ, ਸਾਧ ਸੰਘ ਬਸ ਅਗੋਚਰ ਲਹੈ, ਸਾਧੂ ਕਹਿ ਸੰਘ ਆ ਜਰ ਸਾਹੇ, ਸਾਧਕ ਸੰਘ ਵਸੇ ਥਾਨ ਉਚਾਇ, ਸਾਧੂ ਕਹਿ ਸੰਘ ਮਹਿਲ ਪਾਉਚੈ, ਸਾਧਕ ਸੰਘ ਦ੍ਰਿੜੈ ਸਭ ਧਰਮ, ਸਾਧਕ ਸੰਘ ਕੇਵਲ ਪਾਰ ਬ੍ਰਹਮ, ਸਾਧਕ ਸੰਘ ਪਾਏ ਨਾਮ ਨਿਧਾਨ, ਨਾਨਕ ਸਾਧੂ ਗੈ ਗੁਰਬਾਨ, ਸਾਧਕ ਸੰਘ ਸਭ

ਰਜਾਈਆ ਬ੍ਰਹਮ ਗਿਆਨੀ ਕੋ ਖੋਜੇ ਮੇਸ਼ਰ ਨਾਨ ਬ੍ਰਹਮ ਗਿਆਨੀ ਆ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾ ਹੈ ਬ੍ਰਹਮ ਗਿਆਨੀ ਕਾ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾ ਖਿਆਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ।

ਗੁਰੂ ਆਪ ਕਿਰਪਾ ਕਰਾਏ, ਇਸ ਦਾਸ ਗੁਰ ਸਭ ਸੋਝੀ ਪਰਾਏ, ਸਗਲ ਸੰਗਾਤ ਮੁਦਾਸ, ਐਸੀ ਜੁਗਤ ਨਾਨਕ ਰਾਮਦਾਸ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਤੈਸਾ ਸੋਗ ਸਦਾ ਅਨੰਤ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਸੁਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖਾਟੀ, ਤੈਸਾ ਮਾਨ ਤੈਸਾ ਬਿਮਾਨ, ਤੈਸਾ ਰੰਗ ਤੈਸਾ ਰਾਜਾਨ, ਜਬਰਤਾਏ ਸਾਈ ਜੁਗਤ ਨਾਨਕ ਉਪਰ ਕਹੀਏ, ਜੀਵਨ ਮੁਕਤ

ਗੁਣ ਪੱਖ ਹੈ। ਪ੍ਰਭਾਵਿਤ ਪਾਤਤ ਉਧਾਰੇ ਆਪ ਕਰੇ ਅਬਨ ਵਿਚਾਰੇ ਦੁਆ ਸਰਿਆ ਗਾਵ ਸੁਆਮੀ ਖਿਲੈ ਵਿਗਸੇ ਅੰਤਰ ਜਾਮੀ। ਜੋ ਭਾਵੇ ਸਵਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਣ ਆਵੇ ਕਹਵਾ ਅਨੁਕ ਤੇ ਕਿਹਾ ਹੋਏ ਆਵੇ ਜੋਤ ਸੁਭਾਵੇ ਸੋਈ ਕਰਾਵੇ ਇਸਕੇ ਹੱਥ ਵਿੱਚ ਤਾਂ ਸਭ ਕੁਛ ਲੇ ਜੋਤ ਸੁਭਾਵੇ ਸੋਈ ਕਰੇ ਅਨਜਾਨ ਵਿਖਿਆ ਮੈਂ ਰਚੇ ਜੇ ਜਾਨ ਤੇ ਆਪਣੇ ਆਪ ਬਚੈ ਭਰਮੇ ਭੁੱਲਾ ਦੈਸ ਦਿਤਾਵੇ ਨਿਮਕ ਮਾਹੇ ਚਾਰ ਗੁੰਡ ਫਿਰੇ ਆਵੇ ਕਰ ਕਿਰਪਾ ਸਭਨੀ ਭਗਤ ਦੇ ਨਾਨਕ ਤੇ ਜੰਨਾ ਮਿਲੇ ਕਿਨਮੈ ਨੀਚ ਗੀਟ ਗਉ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਆਗਾ ਦੁਸ਼ਕਸ਼ੂ ਨਾ ਆਵੇ ਤਿਸ ਤਤਕਾਲ ਦੈ ਦਿਸ ਪ੍ਰਗਟ।

ਨਾਨਕ ਸੱਚ ਕਹੇ। ਕਬੂ ਹੋਏ ਪੰਡਿਤ ਕਰੇ ਬਖਿਆਨ, ਕਬੂ ਮੁਨ ਧਾਰੀ ਲਾਵੇ ਧਿਆਨ, ਕਬੂ ਧੜ ਤੀਰਥ ਸ਼ਰਾਨ, ਕਬੂ ਸਸਾਧ ਮੁਖ ਗਿਆਨ, ਕਬੂ ਕੀਟ ਹਸਤ ਤੰਗ ਹੋਏ ਜੀਆ, ਅਨੰਗ ਜੋ ਅਨ ਭਰਮੈ ਭਰਮੀਆ, ਨਾਨਾ ਰੂਪ ਜੋ ਸਵਾਂਗੀ ਦਿਖਾਵੇ, ਜੋ ਪ੍ਰਭਾਵੇ ਤੇ ਮੈਨ ਚਾਵੇ, ਜੋ ਤਿਸ ਭਾਵੇ ਸੋਈ ਹੋਏ, ਨਾਨਕ ਦੂਜਾ ਵਰਨਾ ਕੋਏ, ਕਬੂ ਸਾਹ ਸੰਗਤ ਤੇ ਪਾਵੇ, ਉਸ ਸਥਾਨ ਤੇ ਬਾਹਰ ਨਾ ਆਵੇ, ਅੰਦਰ ਹੋਏ ਗਿਆਨ ਪ੍ਰਗਾਸ਼, ਉਸ ਸਥਾਨ ਕਾ ਨਹੀਂ ਵਿਨਾਸ, ਮੰਤਰ ਨਾਮ ਰਤੇ ਕਰੰਗ ਸਦਾ ਬਸੇ ਪਾਰ ਬ੍ਰਹਮ ਕੇ ਸੰਗ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਮਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਤਿ ਗੁਰਬਾਨ ਸਰੋ।

ਪ੍ਰਿਥੇ ਸਭ ਗਾਜੈ ਨਾਮ ਰੰਗ ਸਰਬ ਸੁਖ ਹੋਏ ਵਡਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਰਜਾਪ ਕਰਨ ਕਰਾਵਨ ਕਰਨੇ ਆਸ ਕੇ ਆਦਿ ਕਾਂ ਵਿਚਾਰ ਜੈਸੀ

ਨਹੀਂ ਮਿੱਤ। ਸੰਗੇ ਦੁਖੀ ਕੋ ਡਾਨ ਲਾਗੇ, ਸੰਗੇ ਦੁਖੀ ਸਭ ਤਿਆਗੈ, ਸੰਗਾ ਦੁਖੀ ਮਾਂ ਅਹੰਕਾਰੀ, ਸੰਗਾ ਦੁਖੀ ਸਦਾ ਬਿਕਾਰੀ। ਸੰਗਾ ਦੁਖੀ ਜਨਮੈ ਮਰੈ, ਸੰਗੀ ਦੁਖ ਨਾ ਸੁਖ ਤੇ ਟਰੈ, ਸੰਗੇ ਦੁਖੀ ਕੋ ਨਾਹੀ ਠਾਉ। ਨਾਨਕ ਸੰਭਾਵੇ ਤਾਰੇ ਮਿਲਾਏ, ਸੰਗਾ ਦੁਖੀ ਅਦ ਬੀਜ ਤੇ ਟੁੱਟਾ ਹੈ, ਸੰਗਾ ਦੁਖੀ ਕਿਤੇ ਕਾਜ ਨਾ ਪਹੁੰਚਾ। ਸੰਗੇ ਦੁਖੀ ਕੋ ਧਿਆਨ ਭਰਮਾਈਏ, ਸੰਗਾ ਦੁਖੀ ਜੁੜ ਪਾਈਏ, ਸੰਗਾ ਦੁਖੀ ਅੰਦਰ ਦੇ ਤੋਤਾ ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ। ਸੰਗੇ ਦੁਖੀ ਕੀ ਜੜ ਕਿਛ ਨਾ ਹੈ, ਆਪਣ ਵੀ ਜਾ ਪਈ ਖਾਏ, ਸੰਗੇ ਦੁਖ ਅਵਰ ਨਾ ਰੱਖਣ ਹਾਰ, ਨਾਨਕ ਸੰਭਾਵੇ ਤਾਰੇ ਉਭਾਰ। ਸੰਗਾ ਦੁਖੀ ਇਉਂ ਬਿਲ ਲਾਏ, ਜਲ ਜਿਉਂ ਜਲ ਵੀ ਹੁਣ ਮਛਲੀ ਤੜਫੜਾਏ। ਸੰਗਾ ਦੁਖੀ ਭੁੱਖਾ ਨਹੀਂ ਰਾਜੇ, ਜੋ ਪਾਵਕ ਇੰਦਰ ਨੇ ਧਰਾਪੈ। ਸੰਗਾ ਦੁਖੀ ਛੁਟੇ ਅਕੇਲਾ।

ਸੰਤਗਾ ਦੁਖੀ ਬਿਗੜੂ ਪਏ ਜਾਏ, ਸੰਤਗਾ ਦੁਖੀ ਕੋ ਦਰਗਾਹ ਮਿਲੇ ਸਜਾਏ। ਸੰਤਗਾ ਦੁਖੀ ਸਦਾ ਸਹਿਕਾਈਆ, ਸੰਤਗਾ ਦੁਖੀ ਨਾ ਮਰੇ ਨਾ ਜੀਵਾਈਆ, ਸੰਤਗੇ ਦੁਖੀ ਕੇ ਪੁੱਜੇ ਨਾ ਆਸਾ, ਸੰਤਗਾ ਦੁਖੀ ਉੱਠ ਚੱਲੇ ਨਿਰਾਸਾ, ਸੰਤਗਾ ਦੁੱਖ ਨਾ ਤ੍ਰਿਸ਼ਟਾ ਕੋਏ, ਜੈਸਾ ਭਾਵ ਹੈ ਤੈਸਾ ਕੋਈ ਹੋਏ, ਪਿਆ ਕਿਰਤਨਾ ਮੇਟਾ ਕੋਏ, ਨਾਨਕ ਜਾਣੈ ਸੱਚਾ ਸੋਏ, ਸਭ ਕਰ ਤਿਸਕੇ ਉਹ ਕਰਨੇ ਹਾਰ, ਸਦਾ ਸਦਾ ਤਿਸਕੋ ਨਮਸਕਾਰ।

ਕਰਤ ਸਭ ਨਾਮ ਦੇ ਵਡਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨਬ ਸੁਰਜਨ ਹੋ ਸਿਮਰਹੋ ਹਰ ਹਰ ਰਾਏ ਏਕ ਆਸਰ ਮਨ ਰੱਖੋ ਨਾਨਕ ਤੂਕ ਭਰਮ ਭਾਓ ਜਾਏ ਅਸ਼ਟਪਦੀ।

ਸਗੀ ਜਾਨੋ ਤ੍ਰਿਸ਼ਨਾ ਬੁੱਝੈ ਸਾ ਸੰਗ ਹਰ ਜਸ ਗੈਤ ਹਰ ਸਰਬ ਰੋਗ ਤੇ ਹਰ ਜਨ ਰਹਿ ਤਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਵਾਨ ਇੱਕ ਉਪਰ ਜੇ ਜਨ ਕੀ ਆਸਾ ਤਿਸਕੀ ਕੱਟੀਏ ਜਮ ਕੀ ਫਾਸਾ ਪਾਰ ਬ੍ਰਹਮ ਕੀ ਤਿਸਕੀ ਕੱਟੀਆ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸਮਨ ਭੂਖ ਨਾਨ ਤਿਸੇ ਨਾ ਲਾਗੇ ਦੂਖ ਜਿਸਕੋ ਹਰ ਪ੍ਰਭਾਨ ਚਿਤੇ ਆਵੈ ਸੋ ਸੰਤ ਸੁਹੇਲਾ ਨਹੀਂ ਬੁਲਾਵੈ ਜਿਸ ਪ੍ਰਭੂ ਨਾ ਕਿਰਪਾ ਕਰੈ ਸੋ ਸੇਵਕ ਹੋ ਕਿਸ ਤੇ ਡਰੈ ਜੈਸਾ ਸਤ ਐਸਾ ਦ੍ਰਿਸ਼ਟਾ ਆਪਣੇ ਗਾਰਜ ਮੈਂ ਆਪ ਸਮਾਇਆ ਸੋਦਤ ਸੋਦਤ ਸੋਦਾ ਸਿਜਿਆ ਗੁਰਪ੍ਰਸਾਦ ਤਬ ਤਸਾ ਬੁਝਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈਐ ਸਥੂਲ ਨਾ ਕਿ ਜਨਮੈ ਨਾ ਕਿਛ ਮਰੇ ਆਪਣ ਚਲ ਤੇ ਆਪ ਹੀ ਕਰੇ ਆਪਨ ਜਾਮਨ ਦ੍ਰਿਸ਼ਟ ਅੰਦ੍ਰਿਸ਼ਟਾ ਗਿਆ ਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨੁਗ ਜੁਗਤ ਰਾਜ ਥਾਪ ਉਥਾਪ ਵਿਨਾਸ਼ੀ ਨਾਇਕ ਸ਼ਖੰਡ ਧਾਰਨ ਧਾਰਿਓ ਬ੍ਰਹਿਮੰਡ ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਇਤਾ ਨਾਨਕ ਜਾਪ ਜਿਨ ਪ੍ਰਭਜਾਤਾ ਸੋ ਸੋਭਾ ਬੰਦ ਸਗਲ ਸੰਸਾਰ ਉਦਰੇ ਤਰਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਤੂੰ ਵਿਸਾਰ ਨਾਪੇ ਮੇਲ ਲੈ ਕਿਰਪਾਲ ਗੁਰ ਕਾ ਸ਼ਬਜਾ ਭੈ ਨਿਹਾਲ ਉਹਨਾਂ ਕੀ ਸੇਵਾ ਸੋਈ ਲਾਗੇ ਸਨੂੰ ਕਿਰਪਾ ਕਰੇ ਬੜਬਾ ਕੇ ਨਾਮ ਜਬਤ ਪਾਵੇਂ ਵਿਸਰਾਮ ਨਾਨਕ ਤਿੰਨ ਪੁਰਖ ਊਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸੁਭਾਏ ਹੋਵੈ ਸੋ ਹੋਏ ਕਰਨੇ ਹਾਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਠ ਗਾਨਾ ਜੈਸਾ ਸਤ ਐਸਾ ਦ੍ਰਿਸ਼ਟਾਨਾ ਜਿਸ ਤੇ ਉਪਜਤ ਸਮਾਏ

ਰਾਸ਼ਟਰਪਤੀ ਟੂਟੀ ਗਾਂਡਨ ਹਾਰ ਗੋਪਾਲ ਸਰਬ ਜੀਆਂ ਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸਮਨ ਮਾਹੇ ਤਿਸਦੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਬਿਨਾਸੀ ਪ੍ਰਭ ਆਪੇ ਆਪ ਆਪਨ ਕੀ ਆ ਕਛੂ ਨਾ ਹੋਏ ਜਿਸੋ ਪ੍ਰਾਣੀ ਲੋਚੈ ਕੋਏ ਤਸਬਿਨਾ ਹੀ ਤੇਰਾ ਕਿਛ ਕਾਮ ਗਤ ਨਾਨਕ ਜਬ ਏ ਹਰ ਨਾਮ ਰੂਬੰਤੋ ਰਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘੜ ਸੋ ਹੈ ਧਨਵੰਤਾ ਕਿਆ ਕੋ ਅਗਰ ਬਹਿ ਜਾ ਸਭ ਕੇ ਤਿਸਕਾ ਦੀਆ ਦਰਮੈ ਆਤ ਸੂਰਾ ਜੇ ਕਉ ਘਾਵੇ ਪ੍ਰਭ ਕੀ ਕਲਾ ਬਿਨਾ ਕਹਿਤਾ ਵੇ ਜੇ ਕੋ ਹੇ ਬਹੇ ਦਾਤਾਰ ਤਿਸ ਦੇਨ ਹਾਰ ਜਾਨੇ ਗਾ ਵਾਰ ਜਿਸ ਗੁਰ ਪ੍ਰਸਾਦ ਟੁੱਟੇ ਹਾਂ ਉਹ ਰੋਗ ਨਾਨਕ ਸੋ ਜਨ ਸਦਾ ਅਰੋਗ ਜੋ ਮੰਦਰ ਕੋ ਥਾਮੇ ਥੰਮਨ ਤਿਉਂ ਗੁਰ ਕਾ ਸ਼ਬਦ ਮਨਿਆ ਥੰਮਨ ਜੋ ਬਾ ਖਾਣ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜੋ ਅੰਧਕਾਰ ਦੀਪ ਪ੍ਰਕਾਸ਼ ਗੁਰਦਰਸ਼ਨ ਦੇਖ ਮਨ ਹੋਏ ਵਿਕਾਸ ਜੋ ਮਹਾਂਧਿਆਨ ਮੈਂ ਮਾਰਗ ਪਾਵੇ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ ਤਿਨ ਸੰਦਨ ਕੀ ਬਾਂਛੋ ਧੂਰ ਨਾਨਕੀ ਹਰ ਲੁਚਾ ਪੂਰ ਮਨ ਮੂਰਖਾਏ ਬਿਰ ਲਾਈਏ ਪ੍ਰਭ ਲਿਖੇਗਾ ਲਿਖਿਆ ਪਾਈਏ ਦੂਖ ਸੁਖ ਪ੍ਰਭ ਦੇ ਮਨਹਾਰ ਅਮਰ ਤਿਆਗ ਤੋਂ ਤਸੇ ਚਿਤਾਰ ਜੋ ਕਿਛ ਕਰੇ ਸੋਈ ਸੁਖਮਾਨ ਭੁੱਲਾ ਗਾਏ ਫਿਰ ਅਜਾਨ ਕੌਣ ਬਸਤਾਈ ਤੇਰਾ ਸੰਗ ਲਪਟ ਰਹੇ ਹੋ ਰਸ ਲੋਭੀ ਪਤੰਗ ਰਾਮ ਨਾਮ ਜਾ ਫਿਰਦੇ ਮਾਹੇ ਨਾਨਕ ਪਾਤ ਸੇਤੀ ਕਰ ਜਾਏ

ਸਾਧਗੀ ਕੁ ਧੂਰ ਕਰੋ ਇਸ਼ਨਾਨ, ਸਾਧੂ ਪ੍ਰਜਾਈਏ ਗੁਰਬਾਨ, ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਗਰ ਕੀਰਤਨ ਗਾਈਏ ਅਨਕ ਬਿਗਨਤੇ, ਸਾਧੂ ਰਾਖੇ ਹਰਗੁਣ ਗਾਏ ਅੰਮ੍ਰਿਤ ਰਸ ਚਾਖੇ, ਓਟ ਗਹੀ ਸੰਤੇ ਦਰ ਆਇਆ ਸਰਬ ਸੁਖ ਨਾਨਕ ਦੇ ਪਾਇਆ, ਮਿਰਥ ਕੋ ਜੀਵਾ ਲਣਹਾਰ ਭੁਖੇ ਕੋ ਦੇਵਤਾ ਆਧਾਰ, ਸਰਬ ਨਿਧਾਨ ਜਾ ਕੇ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ, ਸਭ ਕੀ ਦਸਗਾਓ ਕਰਨੇ ਜੋ ਤਿਸਮਿਨ ਦੁਸਰ ਹੋਆ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੋਂ ਨਿਰਬਲੇ ਕਰਨੀ, ਕਰ ਕਿਰਪਾ ਸਗੋ ਨਾਮ ਦੀਆ ਨਾਨਕ ਸੋ ਜਨ ਨਿਰਬਲ ਥੀਆ, ਜਾ ਕੇ ਮਨ ਗੁਰ ਕੀ ਪ੍ਰਤੀਤ, ਤਜਨ ਆਵੇ ਹਰ ਪ੍ਰਭ ਚੀਤ, ਭਗਤ ਭਗਤ ਸੁਣੀਆਂ ਤੇ ਲੋਏ, ਜਾ ਕੇ ਹਿਰਦੈ ਏਕ ਹੋਏ, ਸੱਚ ਕਰਨੀ ਸੱਚ ਤਾਂ ਕੀ ਰਹਿਤ, ਸੱਚ ਹਿਰਦੈ ਸਤ ਮੁਖ ਕਹਿਤ, ਸਾਚੀ ਦ੍ਰਿੜ ਸਾਚਾ ਆਕਾਰ, ਸੱਚ ਵਰਤੇ ਸਾਚਾ ਪਾਸਾਰ, ਪਾਰ ਬ੍ਰਹਮਜਨ ਸੱਚ ਕਰ ਜਾਤ, ਨਾਨਕ ਸੋ ਜਨ ਸੱਚ ਸਮਾਤਾ, ਸਲੋਕ ਰੂਪ ਨਾ ਰੇਖ ਨਾ ਰੰਗ ਕੇਸ਼, ਤ੍ਰੈਗੁਣ ਦੇ ਪ੍ਰਭਿੰਨ ਸਹਿ ਬੁਝਾਏ, ਨਾਨਕ ਅਜ ਸੋਭਾ ਸੋ ਪ੍ਰਸੰਨ ਅਸ਼ਟਪਦੀ, ਅਭਿਨਾਸੀ ਪ੍ਰਮਨਮੇ ਰਾਖ ਮਾਨੁ ਕੀ ਤੂੰ ਪ੍ਰੀ ਤਿਆਗ, ਤਿਸਤੇ ਪਰਾਇਆ ਨਾਹੀ ਕਿਸ਼ ਕੋਏ, ਸਰਮ ਨਿਰੰਤਰ ਏਕੋ ਸੋਏ, ਆਪੇ ਬੀਨਾ ਆਪੇ ਦਾਨਾ, ਗਹਿਰ ਗੰਭੀਰ ਗੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ, ਕਿਰਪਾ ਨਿਧਾਨ ਦਿਆਲ ਬਖਸ਼ੰਦ, ਸਾਧ ਤੇਰੇ ਕੀ ਚਰਨੀ ਪਾਵੋ, ਨਾਨਕ ਮੰਦਰੇ ਹੰਦਰਾਓ ਮਨਸਾ ਪੂਰਨ ਸਰਨ, ਯੋਗ ਜੋਕਰ ਪਾਇਆ ਸੋਈ ਹੋ, ਹਰਨ ਪਰਨ ਜਾ ਕਾ ਨੇਤਰ ਫੋਰ, ਜਿਸਕਾ ਮੰਤਰ ਨਾ ਜਾਣੇ ਹੋਰ, ਅਨਦਰੂਪ ਮੰਗਲ ਸਤ ਜਾ ਕੇ, ਸਰਬ ਥੋਕ ਸੁਣੀਏ ਘਰ ਤਾਂ ਕਹਿ, ਰਾਜ ਮੈਂ ਰਾਜ ਯੋਗ ਮੈਂ ਜੋਗੀ, ਤਬ ਮੈਂ ਤਬਿਸਰ ਗ੍ਰਸਤ ਮੈਂ ਭੋਗੀ, ਧਿਆਏ ਧਿਆਏ ਭਗਤਾਂ ਸੁਖ ਪਾਇਆ, ਨਾਨਕ ਦਸਪੁਰਗਾ ਗ੍ਰੰਥ ਨਾ ਪਾਇਆ, ਜਾ ਕੇ ਲੀਲਾ ਕੀ ਮਿਤ ਲੰਮਿਤ ਨਾਹੇ, ਸਗਲ ਦੇਵ ਹਾਰੇ ਵਗਾਹੇ, ਪਿਤਾ ਕਾ ਜਨਮ ਕੇ ਜਾਣੇ ਭੂਤ, ਸਗਲ ਪ੍ਰੋਹੀ ਆਪਣੇ ਸੂਤ, ਸੁਮਤ ਗਿਆਨ ਧਿਆਨ ਜਿੰਦੇ ਜੰਦਾਸ ਨਾਮ ਧਿਆਵੇਂ ਸੇ, ਤੇ ਹੁਣ ਮੈਂ ਜਾ ਕੋ ਪਰਮਾਏ, ਜਨਮ ਮਰੈ ਫਿਰ ਆਵੇ ਜਾਏ, ਊਚ ਨੀਚ ਤਿਸਕੇ ਅਸਥਾਨ, ਜੈਸਾ ਜਨਾਵੇ ਤੈਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇ ਕਰੇ ਇੱਕ ਰੰਗ, ਨਾਨਾ ਬਿਦ ਕਿਨੋ ਵਿਸਾਰ, ਪ੍ਰਭ ਬਨਾਸੀ ਇਕੰਕਾਰ, ਨਾਨਾ ਚਲਤ ਕਰੇ ਖਿਨ ਮਾਏ, ਪੂਰੇ ਪੂਰਨ ਸਭ ਠਾਏ, ਨਾਨਾ ਬਿਦ ਕਰ ਬਣਤ ਮਨਾਈ, ਆਪਣੀ ਕੀਮਤ ਆਵੇ ਬਾਈ, ਸਭ ਗੜ ਤਿਸਕੇ ਸਭ ਤਿਸਕੇ ਠਾਉ, ਜਬ ਜਬ ਜੀਵੇ ਨਾਨਕ, ਨਾਉ ਨਾਮ ਕੇ ਧਾਰੇ ਸਗਲੇ ਜੰਦ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਨਣ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਨਾਮ ਕੇ ਸੰਗ ਉਦਰੇ ਸੁਨ ਸਰਵਨ, ਕਰ ਕੇ ਬਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦਮੇ ਸੋ ਜਨ ਗਤ ਪਾਏ, ਰੂਪ ਸਤ ਜਾਗਾ ਸਤ ਸਥਾਨ, ਗੁਰ ਸਤ ਕੇਵਲ ਪ੍ਰਧਾਨ, ਕਰਦੂਤ ਸਤ ਸਤ ਜਾਗੀ ਬਾਣੀ, ਸਤਿਪੁਰਖ ਸਭ ਮਾਏ ਸਮਾਣੀ, ਸਤ ਕਰਮ ਜਾਗੀ ਰਚਨਾ, ਸਤ ਮੂਲ ਸਤ ਸਤ ਉਤਪਾਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤੇ ਸੇ ਸਭ ਭਲੀ, ਸਤਨਾਮ ਪ੍ਰਭਗਾ ਸੁਖਦਾਇ, ਵਿਸਵਾਸ ਸਤਨਾਨ ਗੁਰ ਤੇ ਪਾਈ, ਸਤ ਭਜਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼ ਪ੍ਰਵੇਸ਼, ਸਤ ਨਿਰਤ ਬੁਝੇ ਜੇ ਕੋਈ ਨਾਮ, ਜਬ ਤਾ ਗੀਆ ਤੁਏ ਆਪ ਸਤ ਗੀਆ, ਸਭ ਸਤ ਆਪੇ ਜਾਣੇ ਅਭਨਿਮਿਤ ਗਤ, ਜਿਸਕੀ ਸਿੱਟ ਸੋ ਕਰਨੇ ਹਾਰ, ਆਪਣਾ ਬੂਝ ਗਰਤ ਵਿਚਾਰ, ਕਰਤੇ ਕੀ ਮਿਤ ਨਾ ਜਾਣੇ ਕੀਆ, ਨਾਨਕ ਜੋ ਤਿਸ ਭਾਵੇ ਸੋ ਵਰਤੀਆ, ਬਿਸਮਨ ਬਿਸਮ ਭਾਈ ਬਸਮਾਜਨ, ਬੁਝਿਆ ਤਿਸ ਆਇਆ ਸਵਾਦ, ਪ੍ਰਭ ਕੇ ਰੰਗ ਰਾਜ ਨਰੇ, ਗੁਰ ਕੇ ਭਜਨ ਪਦਾਰਥ ਲਏ, ਓਏ ਦਾਤੇ ਤੂੰ ਕਾਟਨ ਹਾਰ, ਜਾ ਕੇ ਸੰਗ ਤਰਾ ਸੰਸਾਰ, ਜਨਕਾ ਸੇਵਕ ਸੋਭਟ ਭਾਗੀ, ਜਨਕੇ ਸੰਗ ਏਕਲੇ ਬਲਾਗੀ, ਗੁਣ ਗੋਬਿੰਦ ਕੀਰਤਨ ਕੀਰਤਨ ਜਨ ਗਾਵੇ, ਗੁਰਪ੍ਰਸਾਦ ਨਾਨਕ ਫਲ ਪਾਵੇ, ਸਲੋਕ ਆਦ ਸੱਚ ਜੁਗਾਦ ਸੱਚ ਹੈ ਵੇ ਸੱਚ, ਨਾਨਕ ਹੋਸੀ ਭੇ ਸੱਚ ਅਸ਼ਟਪਦੀ, ਚਰਨ ਸਤ ਸਤ ਪ੍ਰਸੰਨਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਵੇਖਣਹਾਰ, ਨਾਮ ਸਤ ਸਤ ਧਿਆਵਨਹਾਰ, ਆਪ ਸਤ ਸਤ ਸਭਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭਗਤਾ, ਸੁਰਤ ਸਤ ਸਾਚਾ ਸੁਨਤਾ, ਬੁਝਣਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਾਧ ਸੁਰ ਬਿਰਦੇ ਜਨ ਮਾਨਿਆ, ਕਰਨ ਕਰਾਮ ਦਿਨ ਮੂਲ ਪਛਾਣਿਆ, ਜਾਗਿਰਦੇ ਵਿਸਵਾਸ ਪ੍ਰਭ ਆਇਆ, ਤਤ ਗਿਆਨ ਸਿਮਨ

ਪਰਮੋਦੁਖ ਤੇ ਨਾਸੇ ਤਪਤਮਾ ਠਾਂਡ ਵਰਤਾਈ ਅਨੰਦ ਵਿਆਦੁਕ ਨਾਠੇ ਭਾਈ ਜਨਮ ਮਰਨ ਗੇ ਮਿਟਿਆ ਦੇਸੇ ਸਾਧੂ ਗੇ ਪੂਰਨ ਵਦੇਸੇ ਪਾਉ ਚੁੱਕਾ ਨਿਰਭੋਇ ਬਸੇ ਸਗਲ ਵਿਆਦ ਮੰਤੇ ਖੈ ਨਸੇ ਜਿਸਕਾ ਸਾਧ ਦਿਨ ਕਿਰਪਾ ਧਾਰੀ ਸਾਧ ਸੰਗ ਜਬ ਨਾਮ ਮੁਰਾਰੀ ਦਿੱਤ ਪਾਈ ਚੁੱਕੇ ਬ੍ਰਹਮ ਗਮਨ ਸੁਨਾਨ ਹਰ ਹਰ ਜਸ ਸਰਵਨ।

ਬਖੈਰ ਹੋਏ ਅਜਨ ਬਸੈ ਸੁਖ ਨਾਲ ਸਾਸ ਗਰਾ ਸਰਨਾਮ ਸੰਭਾਲ ਛਾੜ ਸਿਆਨਮ ਸਗਲੀ ਮਨਾ ਸਾਸੰਗ ਪਾਵੇ ਸਾਚ ਧਨਾ ਹਰ ਪੂੰਜੀ ਸੰਜ ਕਰੋ ਬੇਵਹਾਰੀ ਹਾਂ ਸੁਖ ਦਰਗਹਿ ਜੈਕਾਰ ਸਰਵ ਨਿਰੰਦਰ ਏਕੋ ਦੇ ਗਉ ਨਾਨਕ ਜਾ ਕੇ ਮਸਤਕ ਲੇਖ ਏਕੋ ਜਪੇ ਕੋ ਸਾ ਲਾਹ ਏਕ ਸਿਮਰੇ ਕੋ ਮਨ ਆਹੇ ਏਕ ਸਗੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵਾਨ ਦੇਖੋ ਏਕ ਏਕ ਹਰਾ ਪੂਰਨ ਪੂਰ ਰਹੇ ਪ੍ਰਭ ਆਪ।

ਮਨੁਜ ਆਪਣਾ ਬਨੇਰਾ ਤੇ ਕੌਣ ਠਾਕੁਰ ਕੌਣ ਕਹੀਏ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਨਾਨਕ ਆਪਣੀ ਗਤ ਜਾਨੂ ਆਪ ਜਾ ਛਲ ਅਸ਼ੇਦ ਭੇ ਸਮਾਇਆ ਊਹਾਂ ਕਿਸੇ ਬਿਆਪ ਦਮਾਇਆ ਪਿਸਗੁਆ ਪਿਆ ਦੇਸ ਤੇ ਗੁਣ ਕਾ ਨਾਹੀ ਪ੍ਰਵੇਸ਼ ਜਾ ਇੱਕ ਏਕ ਏਕ ਭਗਵੰਤਾ ਤੈ ਕੌਣ ਅਚੰਦ ਕਿਸਲਾ ਕੇ ਚਿੰਤਾ ਜੇ ਆਪਣੇ ਆਪ ਆਪ ਤਿਆਰਾ ਤੈ ਕੌਣ ਕਹਤੇ ਕੌਣ ਸੁਣੇ ਹਾਰਾ

ਮੇਰ ਹੋ ਬਿਆ ਪਰਤਪਾਲੇ ਜੀਅਨ ਬਹੁ ਭਾਂ ਜੋ ਜੋ ਰਚਿਓ ਸੋ ਤਸੇ ਧਿਆ ਜਿਸ ਭਾਵਤ ਸਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਦਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਗਜਾਨਿਆ ਜਲ ਲਾਗਾ ਹਰ ਏਕੇ ਨਾ ਤਸਕੀ ਆਸਨਾ ਬਿਰਥੀ ਜਾਏ ਸੇਵਕ ਸੇਵਾ ਬਨ ਆਈ ਹੁਕਮ ਬੂਝ ਪਰਮ ਪਦ ਪਾਈ ਸੁਭਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਅੰਦਰ ਪੂਜੇ ਗੁਰ ਕੇ ਪੈਰੇ ਲੋਕ ਸੁਖੀਏ ਪਰਲੋਕ ਸਵੇਲੇ ਨਾਨਕ ਹਰ ਪ੍ਰਭਿਆ ਪੇ ਮੇਲੇ

ਕਿਹਾ ਜਿਸਮਨ ਬਸੈ ਤੇ ਸਾਜ ਪ੍ਰੀਖਿਆ ਮੰਦਰ ਨਾਮ ਜਪੋ ਲੇ ਬੁਲਾਏ ਦੁਖ ਦਰਦ ਮੰਦੇ ਭਾਉ ਜਾਏ ਸਜਵਾ ਪਾਰ ਕਰੋ ਵਾਪਾਰੀ ਦਰਗੇ ਨਿਭੈ ਖੇਪ ਤੁਮਾਰੀ ਏਕਾ ਡੇਕ ਰਖੋ ਮਨ ਮਾਹੇ ਨਾਨਕ ਬੌਰ ਨ ਆਵੇ ਜਾਏ ਸਤੇ ਦੂਰ ਕਾਂ ਕੋ ਜਾਏ ਬਰੇ ਰਾਖਨ ਹਾਰ ਧਿਆਏ ਨਿਰਭਉ ਜਪੈ ਸਗਲ ਭਾਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ ਜਪਤ ਮਨੋ ਸੁਖ ਚਿੰਤਾ ਜਾਏ ਮਿਟੇ ਅਹੰਕਾਰ ਤੇ ਜਨ ਕੋ ਕੋਈ ਨਾ ਪਾਉਚਨ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾਗੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਗੇ ਦ੍ਰਿਸ਼ ਦਰਸ਼ਨ ਪੇਖ ਉਤਰ ਸ੍ਰੇਸ਼ਟ ਚਰਨ ਕਮਲ ਜਾਗੇ ਅਨੂਪ ਸਫਲ ਦਰਸ਼ਨ ਸੁੰਦਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਦਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੇ ਸੋਤ ਨਿਹਾ

ਦਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭੀਠਾ ਨਾਮ ਪ੍ਰਭੂ ਗਾ ਲਾਗਾ ਮੀਠਾ ਸਗਲ ਸਮੇਗਰੀ ਏਕ ਸਘਾਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੇ ਨਾਮ੍ਰਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਸਗਾ ਬਿਸਰਾਮ ਸੁਨ ਸਮਾਤ ਅਨਤ ਰਾਤ ਕਹਿਣਾ ਜਾਈ ਆਚਰ ਜੁਸਮਾ ਤੈਨ ਦੇਖਿਆ ਸਿਆਪ ਦਿਖਾਏ ਨਾਨਕ ਜਨ ਸੋ ਜੀ ਪਾਏ ਸੁੰਦਰ ਸੋ ਬਾਹਰ

ਕੇ ਹਿਰਦੇ ਸਭ ਧਰਮ ਸੰਜਨਾ ਸੁਣੇ ਸੁਭਜਨ ਸਰਬਿਆਪੀ ਰਾਮ ਸੰਗ ਰਚਨ ਜਿਨ ਜਾਤਾ ਦਸਗੀ ਰਹਿਤ ਸਤਭਜਨ ਸਾਧੂ ਸਭ ਗਹਿਤ ਜੋ ਜੋ ਹੋਏ ਸੋਈ ਸੋ ਮਾਨੇ ਕਰਨ ਰਾਮ ਨਾਰ ਪ੍ਰਭ ਜਾਨੇ ਅੰਦਰ ਬਸੇ ਬਾਹਰ ਵੀ ਉਹੀ ਨਾਨਕ ਦਰਸ਼ਨ ਦੇਖ ਸਭ ਹੋਈ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਰੀ ਉਤਪਾਤ।

ਆਪ ਭਲਾ ਕਰਤੂਤਾ ਤਨੀਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ

ਉਧਰੇ ਤਿੰਨ ਕੇ ਸਾਥੇ, ਸ਼ਰਨ ਜੋਗ ਸੁਣ ਸਰਣੀ ਆਏ, ਕਰ ਕਿਰਪਾ ਪ੍ਰਭਾਵ ਮਿਲਾਏ, ਮਿਟ ਗਏ ਬੈਰ ਭਏ ਸਵਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਨ, ਸੁਪ੍ਰਸੰਨ ਭਏ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵ, ਆਲ ਜੰਜਾਲ ਵਿਗਾਰ ਤੇ ਰਹਿਤੇ, ਰਾਮ ਨਾਮ ਸੰਦਰਸਨਾ ਕਹਿਤੇ, ਕਰ ਪ੍ਰਸਾਦ ਦਿਆ ਪ੍ਰਭਧਾਰੀ, ਨਾਨਕ ਨਿਭੀ ਖੇਪ ਹਮਾਰੀ, ਪ੍ਰਭ ਕੀ ਉਸਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ, ਸੁਖਮਨੀ ਸਹਿਜ ਗੋਬਿੰਦ ਗੁਰ ਨਾਮ, ਜਿਸ ਮਨ ਵਸੇ ਸੋਤ ਨਿਧਾਨ, ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ।

0: ਗੁਰੂ ਜੀ ਕੀ ਫਤਿਹ।
1: ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੈ।

ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਹਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕੇਵ ਸਚਿਆਰ ਹੋਈ ਹੈ ਕੇਵ ਕੂੜੈ ਤੁੱਟੈ ਪਾਲ।

ਸਹਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ।

ਗੁਰੂ ਗਾਵੇ ਕੋ ਵੇਖੈ ਹਾਜ਼ਰਾ ਦੂਰ ਕਥਨਾ ਕਥੀ ਨ ਆਵੈ ਤੋਟ ਕਾਥ ਕਾਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੋ

ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂ

ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਅ ਅਸੰਖ ਕਹਿ

ਖਾਏ। ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕੇਈ ਕੇ ਜਿਸਨੂੰ ਬਖਸੇ ਸਿਫਤ ਸਲਾਹ ਨਾਨਕ ਪਾਤ ਸਾਹੀ ਪਾਤ ਸਾਹੋ। ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਹੈ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸੀਸ ਅਮੁੱਲ ਨਿਸ਼ਾਨ।

ਹੋਏ ਅਕੀਸ ਸੁਣ ਗੱਲਾ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜੈ ਠੀਸ।

ਜੰਗ ਪ੍ਰਿਆ ਛੰਦ ਨਮੋ ਸਰਬ ਮਾਨੇ ਸਮਰਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਅਨੰਗੀ ਅਨਾਥੇ ਨਿਰਸੰਗੀ ਪ੍ਰਮਾਥੇ ਨਮੋ ਪਾਨ ਪਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਦੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਨਾਮੇ ਸੰਭਾਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸੰਭਾਤੀ ਵਿਭੂਤੇ

ਉਪਰਾਧੀ ਸਮਸਤ ਸਤਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਦੇਸ ਹੈ ਅਭੇਸ ਹੈ।

ਪੈ ਕੇ ਅਨੁਭਵ ਨਿਉਪੈ ਕੇ ਆਦ ਅਦੇਵ ਹੈ ਕੇ ਆਪ ਅਭੇਵ ਹੈ ਕੇ ਚਿਤਰੰਗ ਬਹੀਨ ਹੈ ਕੇ ਕੈ ਅਧੀਨ ਹੈ ਕੇ ਰੋਜੀ ਰਜਾ ਕੇ ਰਹੀ ਮੇਰੇ ਹਾ ਕੇ ਪਾਕ ਬੈਬ ਹੈ ਕੇ ਗੈਬਲ ਗੈਬ ਹੈ ਕੇ ਅਫੁਲ ਗੁਨਾਹ ਹੈ ਕੇ ਸਹਾਨ ਸਾਹ ਹੈ ਕੇ ਕਾਰਨ ਕੁਨਿੰਦ ਹੈ ਕੇ ਰੋਜੀ ਦੇਹਾਂਦ ਹੈ ਕੇ ਰਾਜਕ ਰਹੀਮ ਹੈ ਕੇ ਕਰਮੰ ਕਰੀਮ ਹੈ ਕੇ ਸਰਬੰਗ ਕਲੀ ਹੈ ਕੇ ਸਰਬੰਗ ਦਲੀ ਹੈ

ਪ੍ਰਸਾਦ ਕਿ ਜਾਹਰ ਜਹੂਰ ਹੈ ਕੇ ਹਾਜ਼ਰ ਹਜੂਰ ਹੈ ਹਮੇਸਲ ਸਲਾਮ ਹੈ ਸਮਹਤਲ ਕਲਾਮ ਹੈ ਕਿ ਸਾਹਿਬ ਦਿਮਾਗ

ਸਭੇ ਭੁਗਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਜੀ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਧਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਕਹੋ ਨਾ ਦੇਖੀਅਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਕਰਤੀ ਬਿਨੇ ਕਰਤੀ ਕੇ ਮਾਤੇ ਮਤੰਗ ਜਰੇ ਜਰ ਸੰਗੇ ਅਨੂਪੇ ਉਤੰਗ ਸੁਰੰਗ ਸੁਵਾਰੇ ਕੋੜ ਤੁਰੰਗ ਕੁਰੰਗ ਸਿਕੂਦ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ।

ਕਹੀ ਪਾਏ ਪਧਾਰੇ ਜੀਤ ਫਰੇ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਵਤ ਕੌਣ ਗਾਣੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ।

ਸੱਚੇ ਪਾਤਸ਼ਾਹ ਜੀ ਦਸਵੀਂ ਕਵਿਓ ਬਾਜ ਬੇਨਤੀ ਚਾਹੋ ਪਈ ਹਮਰੀ ਕਰੋ ਹਾਸ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ।

ਮਲੀਨ ਹੈ ਕਦ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗ ਹਰ ਸਿਉ ਰਹੋ ਚਿਤ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿ ਸਾਇਮ ਜਾਏ ਜੀਹੁ ਮੈਲੇ ਬਾਰਹੁ ਨਿਰਮਲ ਬਾਰਹੁ ਨਿਰਮਲ ਜੀਹੁ ਤਾਂ ਮੈਲੇ ਤਿਨੀ ਜਨਮ ਜੂ ਹਾਰਿਆ।

ਹੈ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ। ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਇ ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹੇ ਪਰਨੇ ਗੁਰਬਿਨ ਅਵਰ ਨ ਜਾਣੇ ਕੋਈ ਕਹੇ। ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਭਰ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ। ਸੁਖਮਨੀ ਸਾਹਿਬ ਜੀ ਦੇ ਜਾਪ, ਪੰਜ ਬਾਣੀਆਂ ਦੇ ਨੇਤਨੇਮ ਸਾਹਿਬਾਂ ਵੱਲੋਂ ਬਖਸ਼ਿਸ਼ਮੁਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾ ਚੜ੍ਹਦੀ ਕਲਾ ਜੀ ਦਾਦ ਬਖਸ਼ਣ ਜੀ। ਸਵਾਹ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਭਿੰਦਰ ਸਿੰਘ ਜੀ, ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਉਹਨਾਂ ਪਾਸੋਂ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਸ਼ਾਮ ਦੇ ਦੀਵਾਨਾਂ ਵਿੱਚ ਅੱਜ 9 ਵਜੇ ਤੀਕਰ ਜੋ ਰੈਗੂਲਰ ਦੀਵਾਨ ਹਨ, ਉਪਰੰਤ ਜੋ 9 ਵਜੇ ਤੋਂ ਰਹਿਣ ਸਭਾ ਜੀ ਕੀਰਤਨ ਹੋਣੇ ਹਨ, ਸੋ ਸਭ ਸੰਗਤਾਂ ਨੇ ਇਸ ਸਮੇਂ ਦਾ ਲਾਹਾ ਲੈਣਾ। ਦੂਸਰੀ ਬੇਨਤੀ ਹੈ, ਕੱਲ੍ਹ ਨੂੰ ਗੁਰੂ ਘਰ ਵਿਖੇ ਜੋ ਮਹਾਨ ਸ਼ਹੀਦੀ ਸਮਾਗਮ ਮਨਾਏ ਜਾਣੇ ਹਨ, ਸੋ ਆਪ ਸੰਗਤਾਂ ਨੂੰ ਬੇਨਤੀ ਹੈ ਆਪ ਜਾਣੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਕੱਲ੍ਹ ਦੁਪਹਿਰ ਦੇ ਦੀਵਾਨਾਂ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ ਜੀ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਭੋਗ ਕਹਿ ਹੋਏ ਪਸਮ ਭੋਰ ਸਦਾਇਆ ਵੱਡਾ ਹੋ ਦੁਨੀਦਾਰ ਗੱਲ ਸੰਗਲ ਘੱਤ ਚਲਾਇਆ ਅੱਗੇ ਕਰਨ ਕੀਰਤ ਵਾਚੀ ਬਹਿ ਲੇਖਾ ਕਰ ਸਮਝਾਇਆ ਥਾਉ ਨਾ ਹੋਵੇ ਪਾਉਂਦੀ ਸੁਣਿਆ ਕਿਆ ਰੁਆਇਆ ਮਨ ਅੰਧਾ ਜਨਮ ਗਵਾਇਆ ਮਨ ਅੰਧਾ ਜਨਮ।

ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹ ਜੀਅ ਬੁੱਤ ਜਨਮ ਭਰਮੇ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇਵੜ ਦਾ ਤਾਂ ਕੋ ਨਹੀਂ ਸਭ ਸੁਣੇ ਲੋਕ ਸਭਾਇਆ, ਸਤਿਗੁਰ ਮੇਰੇ ਸਤਿ ਪਾਇਆ ਜਿਨ ਵਿੱਚੋਂ ਆਪ ਗਵਾਇਆ। ਜਿਹਨੇ ਸੱਚੋ ਸੱਚ ਬੁਝਾਇਆ, ਜਿਹਨੇ ਸੱਚੋ ਸੱਚ ਬੁਝਾਇਆ।

ਜਾਈਐ ਜੀ ਆਪਣੀ ਸਭ ਸਦਾ ਦੇਖਾ ਦੇ ਆਖ ਗਵਾਈਐ ਜੇ ਲੋੜੇ ਸੰਗ ਆਪਣਾ ਕਰ ਪੁੰਨ ਹੋ ਨੀਚ ਸਦਾਈਐ ਜੇ ਜਰਾਣ ਪਰ ਹਰ ਦਰਵੇਸ਼ ਕਰੇਂਦੀ ਆਈਐ ਕੋ ਰਹਿ ਨਾ ਭਰੀਐ ਭਾਈਐ ਕੋ ਰਹਿ ਨਾ ਭਰੀਐ।

ਹੋਲੀ ਬਿਨ ਸਤਿਗੁਰ ਕਿਰਨ ਪਾਇਓ, ਬਿਨ ਸਤਿਗੁਰ ਕਿਰਨ ਪਾਇਆ, ਸਤਿਗੁਰ ਵਿਚਾਰ ਵਰਖਣ ਕਰ ਪ੍ਰਗਟ ਆਪ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਜਿਨ ਵਿੱਚੋਂ ਮੋਹ ਚੁਕਾਇਆ, ਉਤਮ ਵਿਚਾਰ ਹੈ ਜਿਨ ਸੱਚੇ ਸਿਮਚਿਤ ਲਾਇਆ, ਜਗ ਜੀਵਨ ਦਾਤਾ ਪਾਇਆ।

ਸੇਵ ਕੀਤੀ ਸੰਤੋਖੀ ਜਿਹਨੇ ਸੱਚੋ ਸੱਤੇ ਆਇਆ ਉਹਨੇ ਮੰਦਰ ਪੈਰ ਨੇ ਰੱਖੋ ਕਰ ਸ਼ੋਕਰ ਤੇ ਧਰਮ ਕਮਾਇਆ ਉਹਨੇ ਦੁਨੀਆਂ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ ਸੇਵ ਕਲਾ ਨਿਤ ਦੇਵੇ ਚੜੇ ਸਵਾਇਆ।

ਸੱਚਾ ਸਾਹਿਬ ਏਕ ਤੂ ਜਿਹਨੇ ਸੱਚੋ ਸੱਚ ਵਰਤਾਇਆ ਜਿਸ ਤੂੰ ਤਿਸ ਮੇਰੇ ਸੱਚ ਤਤਨੀ ਸੱਚ ਕਮਾਇਆ ਸਤਿਗੁਰ ਮੇਰੇ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸਤ ਨ ਜਾਣਗੇ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹਿਆ ਵਿੱਚ ਦੁਨੀਆਂ।

ਦੇ ਭਗਤ ਤੇਰੇ ਮਨ ਭਾਵਦੇ ਦਰਸੋਨ ਕੀਰਤ ਗਾਵਦੇ ਨਾਨਕ ਕਰਮਾ ਬਾਰ ਦਰ ਢੋਣ ਲਹਿਣੀ ਧਾਵਦੇ ਇੱਕ ਮੂਲ ਨ ਪੁੱਜਣ ਆਪਣਾ ਆਣਾ ਹੁੰਦਾ ਆਪ ਗਣਾਇੰਦੇ ਹੋਂ ਢਾਡੀ ਕਾਨੀ ਜਾਤ ਹੋਰ ਤੁਮ ਜਾਤ ਸਦਾਇੰਦੇ ਤਿੰਨ ਮੰਗਾਂ ਜੇ ਤੁਜੇ ਧਿਆਇੰਦੇ ਤਿੰਨ ਮੰਗਾਂ ਜੇ ਤੁਜੇ ਧਿਆਇੰਦੇ।

ਪੌੜੀ ਤੁਰ ਕਰਮ ਜਿਨ੍ਹਾਂ ਕੋ ਤਦ ਪਾਇਆ ਤਦ ਨੇ ਕਿਸਮ ਤੇ ਆਇਆ ਇਹਨਾਂ ਜਨਤਾ ਕਿਆ ਬਸ ਕਿਸ਼ਨਾ ਤਦ ਵੇਖੀ ਜਗਤ ਪਾਇਆ ਇੱਕ ਨਾ ਨੂੰ ਤੁਮੇ ਲੈ ਕੱਪ ਤੁਦ ਖਵਾਇਆ ਗੁਰ ਕਿਰਪਾ ਤੇ ਜਾਣੇ ਜਿੱਥੇ ਤਦ ਆਪ ਬੁਝਾਇਆ ਸਹਿਜ ਹੀ ਸੱਚ ਸਮਾਇਆ ਸਹਿਜ ਹੀ ਸੱਚ ਸਮਾਇਆ।

ਸਾਧਨ ਮਾਰੀਐ ਜਿਹ ਕਾਲੇ ਘਾਲਣਾ ਤੇ ਵੇਖ ਨੂੰ ਉਪਚਾਰੀਐ ਐਸੀ ਕਲਾ ਨਾ ਖੇਡੀਐ ਜਿੱਤ ਦਰਗੇ ਗਿਆ ਹਾਰੀਐ ਪੜਿਆ ਕਿਵੇਂ ਵਿਚਾਰ ਅੱਗੇ ਵਿਚਾਰੀਐ ਮੋਹ ਚੱਲੇ ਸੋ ਅੱਗੇ ਮਾਰੀਐ ਮੋਹ ਚੱਲੇ ਸੋ ਅੱਗੇ ਮਾਰੀ।

ਪੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਪਹਿ ਕੀਤਾ ਪਾਵਣਾ ਹੁਕਮ ਕੀ ਮਨ ਭਾਵ ਦੇ ਰਾਹੀਂ ਭੇੜਿਆ ਅੱਗੇ ਜਾਵਣਾ ਨੰਗਾ ਦੁਜਗ ਚੱਲਿਆ ਤਾਂ ਦਿਸ਼ਾ ਖਰਾ ਡਰਾਵਣਾ।

ਪਾੜੀ ਸਾਹਿਬ ਹੈ ਦਿਆਲ ਕਿਰਪਾ ਕਰਕੇ ਸਹਾਈ ਕਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋ ਕਰਵਾਣ ਤਾਂ ਕਿਸਮੇ ਕਾ ਮਹਿਲ ਪਾਏ ਸੀ ਕਿਸਮੇ ਪਾਵੇ ਸੋ ਕਰੇ ਮਨੁ ਚੰਦਿਆ ਸੋ ਫਲ ਪਾਏ ਸੀ ਤਾਂ ਕਰਕੇ ਪੈਦਾ ਜਾਏ ਸੀ ਤਾਂ

ਸਤਿਗੁਰ ਵੱਡਾ ਕਰ ਸਲਾਹੇ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲ ਤਨ ਤਰੀਆਂ ਜਾ ਤਿਸ ਭਾਣ ਦੰਬਾ ਨੂੰ ਵਸਾਈਆਂ ਕਰ ਹੁਕਮ ਮਸਤਕ ਹੱਥਦਾਰ ਵਿੱਚ ਮਾਰ ਕੱਢੀਆਂ ਬੁਰਿਆਈਆਂ ਸਹਿਤ ਉਠੈ ਨੌਣ ਦਪਾਈਆਂ ਸਹਿਤ ਉਠੈ ਨੌਣ ਦਪਾਈਆਂ।

ਸਭ ਆਖਿਆ ਆਪਣਾ ਜਿਸ ਨਾ ਸੋਧਨ ਕੱਢੀਐ ਕੀਤਾ ਪਾ ਆਪਣਾ ਪਹੀ ਲਿਖਿਆ ਸੰਡੀਐ ਜਾ ਰਹਿਣਾ ਨਹੀਂ ਐਤ ਜਗਤ ਕਾਇਤ ਗਰਭ ਹੰਡੀਐ ਮੰਦਾ ਕਿਸੇ ਨੇ ਆਖਿਆ ਪੜਖ ਰਿਹਾ ਬਜੇ ਮੋਰ।

ਸਕਿਆ ਸੁਖ ਪਾਈ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਪਾਈਏ ਆਪਣਾ ਸਕਾਲ ਪੁਰੀ ਕਿਉਂ ਘਾਲੀਏ ਮੰਦਾ ਮੂਲ ਨੱਕੀ ਚਈ ਦੇ ਲੰਮੀ ਨਦਰ ਨਿਹਾਲੀਏ ਜੋ ਸਾਹਿਬ ਨਾਲ ਹਾਰੀਏ ਤੇ ਵੇਹ ਪਾਸਾ ਢਾਲੀਏ ਕਿਸ ਲਾਹੇ ਉੱਪਰ ਕਾਲੀਏ ਕਿਸ

ਔੜ ਜਾਕਰ ਲਗੇ ਚਾਕਰੀ ਜੇ ਚੱਲੇ ਖਸਮੇ ਪਾਏ ਹੋਰ ਮਤ ਤਿਸਨੂੰ ਅਗਲੀ ਉਹ ਵਜੋ ਵਿਦੂਣਾ ਖਾਏ ਖਸਮੇ ਕਰ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਗਲਾ ਮੋਹੇ ਮੋਹੇ ਪਾਣਾ ਖਾਏ ਜਿਸਦਾ ਦਿੱਤਾ ਕਾਮਨਾ ਤਿਸਕੇ ਸਵਾਸ ਨਾਨਕ ਕੁਨੇ ਤਲੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਗੁਰਦੁਆਰਾ ਸਾਹਿਬ ਫਰੀਮਾਉਣ ਤੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰ ਰਹੇ ਸੋ, ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ, ਅਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਅੰਮ੍ਰਿਤ ਵੇਲੇ ਆਏ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਵਿਚਾਰ ਸਰਵਣ ਕਰਦੇ ਹਾਂ। ਸ਼ਬਦ ਦੀ ਵਿਚਾਰ ਸਰਵਣ ਕਰਵਾ ਰਹੇ ਹਨ ਭਾਈ ਸਾਹਿਬ ਭਾਈ ਹਰਜੀਤ ਸਿੰਘ ਸੁਲਤਾਨਪੁਰ ਲੋਧੀ ਵਾਲੇ। ਸੋ ਅੱਜ ਸ਼ਾਮਾਂ ਦੇ ਦੀਵਾਨਾਂ ਤੋਂ ਬਾਅਦ ਰੈਨ ਸਭਾਈ ਹੈ, ਕੱਲ੍ਹ ਸਵੇਰੇ ਅੰਮ੍ਰਿਤ ਵੇਲੇ ਤੋਂ ਬਾਅਦ 9 ਵਜੇ ਭੋਗ ਸ਼ੁਰੂ ਹੋਣਗੇ, ਉਪਰੰਤ ਸਾਰਾ ਦਿਨ ਕੀਰਤਨ ਦਰਬਾਰ ਸਜਣਗੇ। ਸੋ ਵੱਧ ਤੋਂ ਵੱਧ ਗੁਰੂ ਘਰ ਦੀਆਂ ਹਾਜ਼ਰੀਆਂ ਭਰ ਕੇ ਖੁਸ਼ੀਆਂ ਲਓ ਜੀ। ਸੋ ਆਓ ਅੰਮ੍ਰਿਤ ਵੇਲੇ ਆਏ ਮੁੱਖ ਵਾਕ ਦੀ ਵਿਚਾਰ ਸਰਵਣ ਕਰਦੇ ਹਾਂ। ਵਿਚਾਰ ਸਰਵਣ ਕਰਵਾ ਰਹੇ ਹਨ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਸੁਲਤਾਨਪੁਰ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ

ਸਿਰਜਨ ਹਾਰੈ ਧਾਰਿਆ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ।

ਹਰ ਕੰਮ ਕਰਾਵਨ ਆਇਆ ਰਾਮ ਤਰਤ ਸੁਹਾਵੀ ਤਾਲ ਸੁਹਾਵਾ

ਜੁਗ ਜੁਗ ਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਚਰਨਾਂ ਵਿੱਚ ਸੁਭਾਏ ਮਾਨ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ ਆਓ ਬਹੁਤ ਹੀ ਵਡਭਾਗੇ ਹੋ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ ਸਤਿਗੁਰੂ ਜੀ ਨੇ ਖੁੱਲ੍ਹੇ ਦਰਸ਼ਨ ਦੇ ਦਾਰ ਬਖਸ਼ਿਸ਼ ਕੀਤੇ ਨੇ ਨਿਤਨੇਮ ਤੋਂ ਉਪਰੰਤ ਆਸਾ ਕੀ ਵਾਰ ਦਾ ਜੋ ਨਿਤਨੇਮ ਕੀਰਤਨ ਹੈ ਉਹ ਸਰਵਣ ਕਰ ਰਹੇ ਸੀ ਉਪਰੰਤ ਸਮਾਂ ਹੋਇਆ ਹੈ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਏ ਰਾਮ ਕਥਾ ਕੀਰਤਨ ਸੁਖਦਾਈ ਸਤਿਗੁਰੂ ਜੀ ਦੇ ਅਲਾਹੀ ਬਚਨਾਂ ਦੀ ਸਾਂਝ ਪ੍ਰਾਪਤ ਕਰਨ ਵਾਸਤੇ ਜੋ ਅੰਮ੍ਰਿਤ ਵੇਲੇ ਹੁਕਮਨਾਮਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਕਿਉਂਕਿ ਸਤਿਗੁਰੂ ਜੀ ਰੋਜ਼ਾਨਾ ਅੰਮ੍ਰਿਤ ਵੇਲੇ ਹੁਕਮਨਾਮਾ ਬਖਸ਼ਿਸ਼ ਕਰਦੇ ਹੈ ਜਿਸ ਵਕਤ ਪ੍ਰਕਾਸ਼ ਕੀਤਾ ਜਾਂਦਾ ਹੈ ਅੱਜ ਦਾ ਜੋ ਪਾਵਨ ਹੁਕਮਨਾਮਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰ ਸਾਰੀ ਸੰਗਤ ਤੱਕ

ਸ਼ਬਦ ਹੈ ਸੂਹੀ ਰਾਗ ਦੇ ਵਿੱਚ ਹੈ। ਮਹੱਲਾ ਪੰਜਵਾਂ ਤੋਂ ਭਾਵ ਹੈ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ। ਸਤਿਗੁਰੂ ਜੀ ਸ਼ਬਦ ਦੀਆਂ ਆਰੰਭਕ ਜੋ ਪੰਕਤੀਆਂ ਨੇ ਉਸ ਵਿੱਚ ਕਿਰਪਾ ਕਰਦੇ ਨੇ ਗੁਰੂ ਅਰਜਨ ਦੇਵ ਮਹਾਰਾਜ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਨ ਆਇਆ ਰਾਮ, ਕਿ ਉਹ ਅਕਾਲ ਪੁਰਖ ਪਰਮਾਤਮਾ ਆਪਣੇ ਭਗਤਾਂ ਦੇ ਸੰਤਾਂ ਦੇ ਜਿਹੜੇ ਕਾਰਜ ਨੇ ਉਹਨਾਂ ਦੇ ਵਿੱਚ ਆਪ ਸਹਾਈ ਹੁੰਦਾ ਹੈ। ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਜਿੱਥੇ ਪਰਮਾਤਮਾ ਆ ਜਾਂਦਾ ਹੈ ਉੱਥੇ ਆਪਣੇ ਸੇਵਕ ਦਾ ਕੋਈ ਨੁਕਸਾਨ ਨਹੀਂ ਆਉਣ ਦਿੰਦਾ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬੜਾ ਪਿਆਰਾ ਬਚਨ ਹੈ, ਕਹਿੰਦੇ ਵਿੱਚ ਕਰਤਾ ਪੁਰਖ ਖਲੋਆ। ਜਿੱਥੇ ਅਕਾਲ ਪੁਰਖ ਖੜਾ ਹੋ ਜਾਵੇ ਨਾ, ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਵੀ ਮੇਰੇ ਨਾਲ ਫਲਾਨਾ ਖੜਾ ਹੈ, ਕੋਈ ਕਹਿ ਦਿੰਦਾ ਮੇਰੇ ਨਾਲ ਫਲਾਨਾ ਖੜਾ ਹੈ, ਮੇਰੇ ਦੋਸਤ ਖੜੇ ਨੇ, ਮੇਰਾ ਪਰਿਵਾਰ ਖੜਾ ਹੈ, ਮੇਰੇ ਮਿੱਤਰ ਖੜੇ ਨੇ, ਭਰਾ ਖੜੇ ਨੇ। ਪਰ ਸੱਚ ਕਰਕੇ ਜਾਣਿਓ ਜਿਹੜੇ ਦੁਨੀਆਂ ਦੇ ਲੋਕ ਅੱਜ ਖੜੇ ਨੇ, ਕਈ ਵਾਰੀ ਐਸਾ ਸਮਾਂ ਹੁੰਦਾ ਉਹ ਨਾਲ ਨਹੀਂ ਖੜਦੇ। ਜਿਹੜਾ ਮਿੱਤਰ ਅੱਜ ਨਾਲ ਖੜਾ ਹੈ, ਸਮਾਂ ਪਾ ਕੇ ਉਹ ਕਿਤੇ ਨਾ ਕਿਤੇ ਬਹਿ ਜਾਂਦਾ ਹੈ, ਕਿਸੇ ਡਰ ਕਰਕੇ, ਕਿਸੇ ਲੋਭ ਕਰਕੇ। ਪਰ ਅਕਾਲ ਪੁਰਖ ਉਹ ਮਿੱਤਰ ਹੈ, ਉਹ ਸਹਾਰਾ ਹੈ, ਕਿਉਂਕਿ ਸਤਿਗੁਰੂ ਜੀ ਨੇ ਸਾਨੂੰ ਕੁਝ ਸਹਾਰੇ ਐਸੇ ਦਿੱਤੇ ਨੇ ਜਿਨ੍ਹਾਂ ਦੀ ਓਟ ਦੇ ਵਿੱਚ ਸਿੱਖ ਨੇ ਸਦਾ ਰਹਿਣਾ। ਅਤੇ ਸਭ ਤੋਂ ਵੱਡਾ ਸਹਾਰਾ ਹੈ ਅਕਾਲ ਪੁਰਖ ਦਾ ਅਤੇ ਗੁਰੂ ਦਾ। ਅਕਾਲ ਪੁਰਖ ਦੀ ਓਟ ਲੈਣੀ ਹੈ ਅਤੇ ਅਕਾਲ ਪੁਰਖ ਦੀ ਓਟ ਲੈਣ ਵਾਸਤੇ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਜਾਂਦੇ ਹਾਂ। ਇਹ ਸਾਡੇ ਸਹਾਰੇ ਨੇ ਵੀ ਅਕਾਲ ਪੁਰਖ ਦਾ ਸਹਾਰਾ ਲੈਣਾ ਹੈ ਜਾਂ ਗੁਰੂ ਦਾ ਸਹਾਰਾ ਲੈਣਾ ਹੈ। ਜੇ ਅਕਾਲ ਪੁਰਖ ਦੀ ਗੱਲ ਕਰੀਏ ਜਾਂ ਗੁਰੂ ਦੀ ਗੱਲ ਕਰੀਏ, ਅਸਲ ਦੇ ਵਿੱਚ ਇਹ ਦੋਨੋਂ ਤਾਕਤਾਂ ਇੱਕੋ ਹੀ ਨੇ।

ਦਾ ਆਸਰਾ ਲਈਏ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ, ਕਿਉਂਕਿ ਸੰਗਤ ਦੇ ਵਿੱਚ ਪਰਮਾਤਮਾ ਦਾ ਵਾਸਾ ਹੈ। ਜਿੱਥੇ ਸਤ ਸੰਗਤ ਹੈ ਤਹਾਂ ਬੈਕੁੰਠ ਜਹਿ ਕੀਰਤਨ ਤੇਰਾ। ਜਿੱਥੇ ਪਰਮਾਤਮਾ ਨੂੰ ਚੇਤੇ ਕੀਤਾ ਜਾਂਦਾ ਹੈ, ਪਾਤਸ਼ਾਹ ਕਹਿੰਦੇ ਉੱਥੇ ਪਰਮਾਤਮਾ ਦਾ ਵਾਸਾ ਹੁੰਦਾ ਹੈ। ਇਸ ਕਰਕੇ ਮੇਰੇ ਸਾਹਿਬ ਬਾਣੀ ਦੇ ਵਿੱਚ ਆਖਦੇ ਨੇ, ਕਹਿੰਦੇ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ। ਜਦੋਂ ਪਰਮਾਤਮਾ ਸਾਡੇ ਨਾਲ ਖੜ ਜਾਂਦਾ ਹੈ, ਫਿਰ ਦੁਨੀਆਂ ਦੀ ਕੋਈ ਤਾਕਤ ਸਾਨੂੰ ਹਿਲਾ ਨਹੀਂ ਸਕਦੀ। ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ, ਸੱਚਾ ਸਿਰਜਣਹਾਰਾ। ਪਾਤਸ਼ਾਹ ਕਹਿੰਦੇ ਹੇ ਵਾਹਿਗੁਰੂ, ਹੇ ਪਰਮਾਤਮਾ, ਤੂੰ ਆਪਣੇ ਭਗਤਾਂ ਦਾ, ਤੂੰ ਸੰਤਾਂ ਦਾ ਸਹਾਰਾ ਹੈ। ਮੇਰੇ ਰਾਮ ਰਾਏ, ਤੂੰ ਸੰਤਾਂ ਕਾ ਸੰਤ ਤੇਰੇ। ਹੇ ਸੱਚੇ ਪਾਤਸ਼ਾਹ, ਤੂੰ ਸੰਤਾਂ ਦਾ ਆਸਰਾ ਹੈ, ਸੰਤਾਂ ਦਾ ਸਹਾਰਾ ਹੈ, ਅਤੇ ਸੰਤ ਤੇਰੇ ਨੇ। ਤੂੰ ਸਹਾਰਾ ਕਿਉਂ ਹੈ? ਕਿਉਂਕਿ ਉਹ ਤੇਰੇ ਆ। ਜਿਹੜੇ ਤੇਰੇ ਬਣ ਜਾਂਦੇ ਨੇ, ਤੂੰ ਉਹਨਾਂ ਦਾ ਸਹਾਰਾ ਬਣ ਜਾਂਦਾ ਹੈ। ਕਦੀ ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਸੀ ਨਾ, ਮਹਾਰਾਜ ਤੇਰਾ ਬੰਦਾ। ਪਾਤਸ਼ਾਹ ਕਹਿੰਦੇ ਜੇ ਗੁਰੂ ਦਾ ਹੈ ਤੇ ਅੱਜ ਤੋਂ ਗੁਰੂ ਵੀ ਤੇਰਾ ਹੈ। ਜੇ ਤੂੰ ਮੇਰਾ ਹੋਏ ਰਹੇ, ਸਭ ਜੱਗ ਤੇਰਾ ਹੋਏ। ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ, ਸੱਚਾ ਸਿਰਜਣਹਾਰਾ। ਹਰ ਯੁਗ ਯੁਗ ਭਗਤ ਉਪਾਇਆ। ਪਾਤਸ਼ਾਹ ਕਹਿੰਦੇ ਯੁਗਾਂ ਯੁਗੰਤਰਾਂ ਦੇ ਵਿੱਚ ਪਰਮਾਤਮਾ ਇੱਕੋ ਹੀ ਹੈ, ਆਪਣੇ ਭਗਤਾਂ ਨੂੰ ਪੈਦਾ ਕਰਦਾ ਹੈ। ਪੈਜ ਰੱਖਦਾ ਆਇਆ ਰਾਮ ਰਾਜੇ, ਉਹ ਆਪਣੇ ਭਗਤਾਂ ਦੀ ਫਿਰ ਪੈਜ ਰੱਖਦਾ ਹੈ। ਭਗਤ ਨਾਮਦੇਵ ਦੀ ਪੈਜ ਰੱਖੀ ਹੈ, ਭਗਤ ਰਵਿਦਾਸ ਜੀ ਦੀ ਪੈਜ ਰੱਖੀ ਹੈ। ਐਸੀ ਲਾਭ ਤੁਝ ਬਿਨ ਕੌਣ ਕਰੈ, ਗਰੀਬ ਨਿਵਾਸ ਗੁਸਈਆ ਮੇਰਾ ਮਾਥੈ ਛਤਰ ਤਰੈ। ਹੁਣ ਸਤਿਗੁਰੂ ਜੀ ਅੱਜ ਦੇ ਪਾਵਨ ਸ਼ਬਦ ਅੰਦਰ ਇਹ ਕਿਰਪਾ ਕਰਦੇ ਨੇ, ਕਹਿੰਦੇ ਸੰਤਾਂ ਕੇ ਕਾਰਜ ਆਪ ਖਲੋਇਆ। ਪਰਮਾਤਮਾ ਸੰਤਾਂ ਦੇ ਕਾਰਜ ਕਰਨ ਵਾਸਤੇ ਵਿੱਚ ਆਪ ਖੜ ਗਿਆ, ਉਹ ਆਪ ਹੀ ਸਹਾਰਾ ਬਣਿਆ। ਹਰ ਕੰਮ ਕਰਾਵਨ ਆਇਆ ਰਾਮ, ਅਤੇ ਪਰਮਾਤਮਾ ਆਪ ਹੀ ਭਗਤਾਂ ਦੇ ਕਾਰਜ ਸਵਾਰਨ ਵਾਸਤੇ। ਉਹ ਕਾਰਜ ਕੀ ਹੈ? ਵੀ ਮਨੁੱਖਾ ਜੀਵਨ ਕਿੱਦਾਂ ਸਫਲ ਹੋ ਜਾਵੇ। ਅਤੇ ਜਦੋਂ ਅਸੀਂ ਇਤਿਹਾਸ ਦੇ ਬਚਨ ਪੜ੍ਹਦੇ ਹਾਂ, ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਹੈ ਵੀ ਜਿਸ ਵਕਤ ਸ੍ਰੀ ਹਰਿਮੰਦਰ ਸਾਹਿਬ ਪਹਿਲਾਂ ਪ੍ਰਕਾਸ਼ ਕੀਤਾ ਗਿਆ, ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੇ ਗ੍ਰੰਥੀ ਸਿੰਘ ਥਾਪਿਆ, ਅਤੇ ਨਾਲ ਹੀ ਹੁਕਮ ਕੀਤਾ ਸੀ, ਸਾਹਿਬ ਬੁੱਢਾ ਖੋਲੋ ਗ੍ਰੰਥ, ਲਿਹੋ ਆਵਾਜ਼ ਸੁਣੈ ਸਭ ਪੰਥ। ਕਿਹੇ ਬਾਬਾ ਬੁੱਢਾ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੀ ਪਹਿਲੀ ਬੀੜ ਤਿਆਰ ਹੋਈ ਹੈ ਸ੍ਰੀ ਆਦਿ ਗ੍ਰੰਥ ਸਾਹਿਬ, ਵੀ ਇਸ ਗ੍ਰੰਥ ਨੂੰ ਖੋਲ੍ਹਣਾ ਕਰੋ। ਉਸ ਦਿਨ ਤੋਂ ਪ੍ਰਕਾਸ਼ ਦੀ ਮਰਿਆਦਾ ਸ਼ੁਰੂ ਹੋਈ, ਉਸ ਦਿਨ ਤੋਂ ਗੁਰਦੁਆਰੇ ਦੀ ਇਹ ਮਰਿਆਦਾ ਸ਼ੁਰੂ ਹੋਈ ਹੈ ਪ੍ਰਕਾਸ਼ ਕਰਨਾ, ਅਤੇ ਪ੍ਰਕਾਸ਼ ਕਰਕੇ ਹੁਕਮਨਾਮਾ ਲੈਣਾ। ਇਹ ਹਰਿਮੰਦਰ ਸਾਹਿਬ ਤੋਂ ਮਰਿਆਦਾ ਆਰੰਭ ਹੋਈ ਹੈ, ਅਤੇ ਪਹਿਲੇ ਗ੍ਰੰਥੀ ਸਿੰਘ ਬਾਬਾ ਬੁੱਢਾ ਸਾਹਿਬ ਜੀ ਨੂੰ ਤਾਬਿਆਂ ਦੇ ਵਿੱਚ ਬਿਠਾਇਆ। ਖੋਲੋ ਗ੍ਰੰਥ, ਲਿਹੋ ਆਵਾਜ਼, ਸੁਣੈ ਸਭ ਪੰਥ। ਆਵਾਜ਼ ਤੋਂ ਭਾਵ ਹੈ ਹੁਕਮਨਾਮਾ ਲਵੋ। ਇਸ ਗ੍ਰੰਥ ਦੇ ਵਿੱਚੋਂ ਸ਼ਬਦ ਪੜਿਆ ਗਿਆ, ਆਵਾਜ਼ ਲਈ ਹੈ। ਆਵਾਜ਼ ਕਿਹਦੀ ਹੈ? ਪਰਮਾਤਮਾ ਦੀ। ਹਾਂ, ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਯਾਦ ਰੱਖਿਓ, ਜਿਹੜਾ ਗੁਰਬਾਣੀ ਹੈ, ਸ਼ਬਦ ਹੈ, ਇਹ ਪਰਮਾਤਮਾ ਦੀ ਆਵਾਜ਼ ਹੈ, ਪਰਮਾਤਮਾ ਦਾ ਹੁਕਮ ਹੈ। ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਜੈਸੀ ਮੈਂ ਆਵੈ, ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇਲਾ। ਪਾਤਸ਼ਾਹ ਕਹਿੰਦੇ ਇਹ ਰੱਬੀ ਹੁਕਮ ਹੈ, ਇਹ ਕਿਸੇ ਮਨੁੱਖ ਦੀ ਕਿਰਤ ਨਹੀਂ। ਉਸ ਸਮੇਂ ਕਹਿੰਦੇ ਜਿਹੜਾ ਹੁਕਮਨਾਮਾ ਆਇਆ, ਸੂਹੀ ਮਹੱਲਾ ਪੰਜਵਾਂ, ਜਿਹੜਾ ਸ਼ਬਦ ਅੱਜ ਆਪਾਂ ਪੜ੍ਹ ਰਹੇ ਹਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਨ ਆਇਆ ਰਾਮ। ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਜਿੱਥੇ ਅਸੀਂ ਇਤਿਹਾਸਿਕ ਤੌਰ 'ਤੇ ਇਸ ਸ਼ਬਦ ਦੇ ਅਰਥ ਕਰਦੇ ਹਾਂ ਵੀ ਅੰਮ੍ਰਿਤ ਸਰੋਵਰ ਜਿਸ ਵਕਤ ਬਣਿਆ ਹੈ, ਜਾਂ ਹਰਿਮੰਦਰ ਸਾਹਿਬ ਜਦੋਂ ਬਣਾਇਆ ਗਿਆ, ਅਤੇ ਸਤਿਗੁਰੂ ਕਿਰਪਾ ਕਰਦੇ ਨੇ ਵੀ ਇਹਨਾਂ ਕਾਰਜਾਂ

ਵਿੱਚ ਪਰਮਾਤਮਾ ਆਪ ਆਇਆ। ਪਰਮਾਤਮਾ ਨੇ ਆਪ ਆ ਕੇ ਇਹ ਸਾਰੇ ਕਾਰਜ ਕੀਤੇ ਆ, ਕਿਉਂਕਿ ਪਰਮਾਤਮਾ ਹੀ ਸਾਰਾ ਕੁਝ ਕਰਨ ਵਾਲਾ ਹੈ। ਯਾਦ ਰੱਖਿਓ, ਇਹ ਮਨੁੱਖ ਨੂੰ ਭੁਲੇਖਾ ਹੈ ਵੀ ਮੈਂ ਕਰ ਰਿਹਾ ਆ ਜਾਂ ਮੈਂ ਕੀਤਾ ਆ। ਕਬੀਰ, ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੇ ਸਰੀਰ, ਕਿਆ ਜਾਣਾ ਕਿਛ ਹਰ ਕੀਆ ਭਇਓ ਕਬੀਰ ਕਬੀਰ। ਕਹਿੰਦੇ ਇਹ ਤੇ ਮਨੁੱਖ ਨੂੰ ਭੁਲੇਖਾ ਹੈ ਵੀ ਮੈਂ ਕਰ ਰਿਹਾ ਜਾਂ ਮੇਰਾ ਕੀਤਾ ਹੋ ਰਿਹਾ। ਅਸਲ ਦੇ ਵਿੱਚ ਸਾਰਾ ਕੁਝ ਕਰਨ ਵਾਲਾ ਪਰਮਾਤਮਾ ਹੀ ਹੈ। ਹੁਣ ਹਰਿਮੰਦਰ ਸਾਹਿਬ ਬਣਿਆ ਹੈ, ਚਾਰ ਦਰਵਾਜ਼ੇ ਰੱਖੇ ਗਏ ਆ ਸਾਰੀ ਮਨੁੱਖਤਾ ਲਈ। ਇੱਕ ਸਰਬ ਸਾਂਝਾ ਕੇਂਦਰ ਜੇ ਕੋਈ ਹੈ ਤੇ ਉਹ ਹਰਿਮੰਦਰ ਸਾਹਿਬ ਹੈ। ਇਸ ਤੋਂ ਪਹਿਲਾਂ ਧਾਰਮਿਕ ਮੰਦਰ ਕੇਵਲ ਉੱਚ ਜਾਤਾਂ ਵਾਸਤੇ ਸਨ, ਉਹਦੇ ਵਿੱਚ ਸ਼ੂਦਰ ਨਹੀਂ ਸੀ ਜਾ ਸਕਦਾ, ਕੋਈ ਨੀਵੀਂ ਜਾਤ ਦਾ ਨਹੀਂ ਸੀ ਜਾ ਸਕਦਾ, ਕੋਈ ਗੈਰ ਧਰਮ ਦਾ ਨਹੀਂ ਸੀ ਜਾ ਸਕਦਾ। ਇਸੇ ਤਰ੍ਹਾਂ ਇਸਲਾਮ ਦੇ ਆਪਣੇ ਕੇਂਦਰ ਨੇ, ਉੱਥੇ ਵੀ ਕੋਈ ਗੈਰ ਮੁਸਲਮਾਨ ਨਹੀਂ ਜਾ ਸਕਦਾ। ਪਰ ਯਾਦ ਰੱਖਿਓ, ਇਸ ਧਰਤੀ 'ਤੇ ਇੱਕ ਐਸਾ ਕੇਂਦਰ, ਇੱਕ ਐਸਾ ਧਾਰਮਿਕ ਸਥਾਨ, ਇੱਕ ਐਸਾ ਸਰਬ ਸਾਂਝਾ ਕੇਂਦਰ ਹੈ, ਉਹ ਸ੍ਰੀ ਹਰਿਮੰਦਰ ਸਾਹਿਬ ਹੈ, ਜਿੱਥੇ ਕਿਸੇ ਜਾਤ, ਕਿਸੇ ਮਜ਼ਹਬ, ਕਿਸੇ ਬੋਲੀ, ਕਿਸੇ ਭਾਸ਼ਾ, ਕਿਸੇ ਇਲਾਕੇ, ਕਿਸੇ ਦੇਸ਼ ਦੀ ਵੰਡੀ, ਕਿਸੇ ਦਿਸ਼ਾ ਦਾ ਭਰਮ ਨਹੀਂ। ਉੱਥੇ ਸਾਰਿਆਂ ਵਾਸਤੇ ਸਰਬ ਸਾਂਝਾ ਉਪਦੇਸ਼ ਆਉਂਦਾ ਹੈ। ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼ ਚੋਂ ਵਰਨਾ ਕੋ ਸਾਂਝਾ। ਪਿਆਰਿਓ, ਜਦੋਂ ਐਸਾ ਮਨੁੱਖਤਾ ਦਾ ਕੇਂਦਰ ਬਣਿਆ ਇਸ ਧਰਤੀ 'ਤੇ, ਤੁਹਾਨੂੰ ਕੋਈ ਪੁੱਛੇ, ਕਈ ਵਾਰੀ ਗੱਲ ਚੱਲਦੀ ਹੈ ਵੀ ਕੋਈ ਐਸਾ ਸਰਬ ਸਾਂਝਾ ਸਥਾਨ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਬਹਿ ਸਕਦੇ ਨੇ, ਜਿੱਥੇ ਰਾਮ ਰਾਮ ਕਹਿਣ ਵਾਲਿਆਂ ਦੀ ਆਵਾਜ਼ ਵੀ ਆ ਰਹੀ ਹੈ, ਜਿੱਥੇ ਅੱਲਾ ਅੱਲਾ ਕਹਿਣ ਵਾਲੇ, ਅਵਲ ਅੱਲਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਜਿੱਥੇ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਜਿੱਥੇ ਰਾਮ ਰਾਮ, ਜਿੱਥੇ ਗੋਪਾਲ, ਜਿੱਥੇ ਹਰੀ, ਜਿੱਥੇ ਬਿਠੁਲ, ਜਿੱਥੇ ਨਾਰਾਇਣ ਕਹਿ ਕੇ ਪਰਮਾਤਮਾ ਨੂੰ ਮਾਧੋ ਕਹਿ ਕੇ ਬੁਲਾਇਆ ਗਿਆ, ਉਹ ਇੱਕੋ ਸਥਾਨ ਹੈ ਸ੍ਰੀ ਹਰਿਮੰਦਰ ਸਾਹਿਬ, ਜਿਹੜਾ ਸਾਰੀ ਮਨੁੱਖਤਾ ਲਈ ਸਰਬ ਸਾਂਝਾ ਕੇਂਦਰ ਹੈ, ਜਿੱਥੇ ਜਾ ਕੇ ਸਾਰੀ ਮਨੁੱਖਤਾ ਆਪਣਾ ਸਿਰ ਝੁਕਾ ਸਕਦੀ ਹੈ, ਜਿੱਥੇ ਸਾਰੇ ਜਾਣੇ ਜਾ ਕੇ ਬਹਿ ਸਕਦੇ ਨੇ, ਜਿੱਥੇ ਸਾਰੇ ਲੰਗਰ ਪ੍ਰਸ਼ਾਦਾ ਛਕ ਸਕਦੇ ਨੇ, ਜਿੱਥੇ ਆਤਮਿਕ ਗਿਆਨ ਮਿਲਦਾ ਹੈ, ਆਤਮਿਕ ਭੋਜਨ ਮਿਲਦਾ ਹੈ, ਜਿੱਥੇ ਸਰੀਰਕ ਭੋਜਨ ਮਿਲਦਾ ਹੈ, ਉਹ ਅਸਥਾਨ ਹੈ ਸ੍ਰੀ ਹਰਿਮੰਦਰ ਸਾਹਿਬ। ਡਿੱਠ ਹੈ ਸਭ ਹੈ ਥਾਮ ਨਹੀਂ ਤੁਧ ਜਿਹਾ, ਜਿਹਦੇ ਵਰਗਾ ਕੋਈ ਦੂਸਰਾ ਥਾਂ ਨਹੀਂ। ਜਿਸ ਵਕਤ ਕਹਿੰਦੇ ਹਰਿਮੰਦਰ ਸਾਹਿਬ ਬਣਿਆ ਹੈ, ਉਸ ਤੋਂ ਬਾਅਦ ਪਹਿਲਾਂ ਪ੍ਰਕਾਸ਼ ਕੀਤਾ ਗਿਆ, ਇਹ ਪਾਵਨ ਹੁਕਮਨਾਮਾ ਬਖਸ਼ਿਸ਼ ਹੋਇਆ, ਅਤੇ ਇਹ ਜਿਹੜੀ ਬਖਸ਼ਿਸ਼ ਹੋਈ ਹੈ, ਹਰਿਮੰਦਰ ਸਾਹਿਬ ਬਣਿਆ, ਸੁੰਦਰ ਸਰੋਵਰ ਜਿਹਨੂੰ ਅੰਮ੍ਰਿਤਸਰ ਆਖਿਆ ਜਾਂਦਾ ਹੈ, ਅੰਮ੍ਰਿਤਸਰ ਅਤੇ ਸਰੋਵਰ ਅੰਮ੍ਰਿਤਸਰ ਨਾਂ ਰੱਖਿਆ ਗਿਆ, ਇਸੇ ਨਾਂ ਕਰਕੇ ਸ਼ਹਿਰ ਦਾ ਨਾਂ ਅੰਮ੍ਰਿਤਸਰ ਪੈ ਗਿਆ। ਆਖੋ ਸਤਨਾਮ, ਅੰਮ੍ਰਿਤਸਰ ਨਾਂ ਪੈ ਗਿਆ ਸ਼ਹਿਰ ਦਾ, ਅੰਮ੍ਰਿਤਸਰ, ਅੰਮ੍ਰਿਤ ਸਰੋਵਰ। ਅੰਮ੍ਰਿਤ ਕਹਿੰਦੇ ਨੇ ਜਿੱਥੋਂ ਸਿੱਖਾਂ ਨੂੰ ਜੀਵਨ ਮਿਲਦਾ ਹੈ। ਕਦੀ ਨਾਦਰ ਸ਼ਾਹ ਨੇ ਪੁੱਛਿਆ ਸੀ ਬਈ ਸਿੱਖਾਂ ਨੂੰ ਇਹ ਕਿਹੜੀ ਤਾਕਤ ਹੈ ਜਿਹੜੀ ਜਿਉਂਦਾ ਰੱਖਦੀ ਹੈ, ਅਸੀਂ ਇਹਨਾਂ ਨੂੰ ਮਾਰਦੇ ਹਾਂ, ਕਿੰਨਾ ਇਹਨਾਂ ਦਾ ਕਤਲੇਆਮ ਹੁੰਦਾ ਹੈ, ਇਹ ਫਿਰ ਉੱਦਾਂ ਦੇ ਉੱਦਾਂ ਨੇ। ਅਤੇ ਉਸ ਵਕਤ ਕਹਿੰਦੇ ਦੱਸਿਆ ਗਿਆ ਬਈ ਇਹਨਾਂ ਨੂੰ ਜਿਹੜੀ ਤਾਕਤ ਮਿਲਦੀ ਹੈ, ਇਹਨਾਂ ਦਾ ਉਹ ਕੇਂਦਰ ਹੈ ਸ੍ਰੀ ਹਰਿਮੰਦਰ ਸਾਹਿਬ, ਉਹ ਅੰਮ੍ਰਿਤ ਸਰੋਵਰ, ਜਿੱਥੇ ਸਿੱਖ ਇਸ਼ਨਾਨ ਕਰਦੇ ਨੇ, ਜਿੱਥੇ ਸਿੱਖ ਬਾਣੀ ਪੜ੍ਹਦੇ ਨੇ, ਸੁਣਦੇ ਨੇ, ਇਹ ਦੁਬਾਰਾ ਫਿਰ ਉੱਥੋਂ ਹਰੇ ਭਰੇ ਹੋ ਕੇ, ਇਹ ਮੁਰਦਾ ਵੀ ਆਉਣ, ਫਿਰ ਜੀਵਨ ਇਹਨਾਂ ਨੂੰ ਮਿਲ ਜਾਂਦਾ ਹੈ, ਕਿਉਂਕਿ ਸਤਿਗੁਰੂ ਇਹਨਾਂ ਨੂੰ ਜੀਵਨ ਦੇ ਦਿੰਦਾ ਹੈ। ਸਤਿਗੁਰ ਮੇਰਾ ਮਾਰਜੀ ਵੱਲ ਹੈ, ਆਪਣੇ ਸੇਵਕ ਕੀ ਆਪੇ ਰੱਖੈ, ਆਪੇ ਨਾਮ ਜਪਾਵੈ। ਕਹਿੰਦੇ ਐਸੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹ ਹਰਿਮੰਦਰ ਸਾਹਿਬ ਜਾਂਦੇ ਨੇ, ਇਹ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਨੇ, ਦੁਬਾਰਾ ਫਿਰ ਇਹ ਲੜਨ ਵਾਸਤੇ ਤਿਆਰ ਹੋ ਜਾਂਦੇ ਨੇ। ਕਹਿੰਦੇ ਇਹਨਾਂ ਨੂੰ ਕੋਈ ਖਤਮ ਨਹੀਂ ਕਰ ਸਕਦਾ ਜਦ ਤੱਕ ਇਹਨਾਂ ਦੇ ਕੋਲ ਹਰਿਮੰਦਰ ਹੈ, ਜਦ ਤੱਕ ਇਹਨਾਂ ਦੇ ਕੋਲ ਅੰਮ੍ਰਿਤ ਸਰੋਵਰ ਹੈ, ਇਹ ਆਪਣੇ ਗੁਰੂ ਦੇ ਨਾਲ ਜੁੜੇ ਹੋਏ ਆ। ਸੋ ਸਤਿਗੁਰੂ ਰਹਿਮਤ ਕਰਨ, ਇਹ ਪਾਵਨ ਹੁਕਮਨਾਮਾ ਜੋ ਬਖਸ਼ਿਸ਼ ਹੋਇਆ ਹੈ, ਆਓ ਸਤਿਗੁਰੂ ਜੀ ਨੇ ਜਿੱਥੇ ਦੁਨਿਆਵੀ ਤੌਰ 'ਤੇ, ਜਿੱਥੇ ਬਾਹਰੀ ਤੌਰ 'ਤੇ ਅੰਮ੍ਰਿਤ ਸਰੋਵਰ ਦੇ ਨਾਲ, ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਸੰਬੰਧਿਤ ਇਤਿਹਾਸ ਜੁੜਿਆ ਹੋਇਆ ਹੈ, ਉੱਥੇ ਨਾਲ ਦੀ ਨਾਲ ਜਿਹੜੇ ਅੰਦਰੂਨੀ ਅਰਥ ਨੇ ਉਹਨਾਂ ਦੇ ਨਾਲ ਵੀ ਆਪਾਂ ਜੁੜਨ ਦਾ ਯਤਨ ਕਰਨਾ ਹੈ, ਕਿਉਂਕਿ ਬਾਣੀ ਸਦਾ ਹੈ ਅਤੇ ਬਾਣੀ ਸਾਨੂੰ ਜਿੱਥੇ ਬਾਹਰੀ ਤੌਰ 'ਤੇ ਸੇਧ ਦਿੰਦੀ ਹੈ,
ਉੱਥੇ ਆਤਮਿਕ ਤੌਰ 'ਤੇ ਵੀ ਸਤਿਗੁਰੂ ਸਾਨੂੰ ਸੇਧ ਬਖਸ਼ਦੇ ਨੇ, ਸਤਿਗੁਰੂ ਦੀ ਕਿਰਪਾ ਕਰਦੇ ਨੇ। ਕਹਿੰਦੇ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਨ ਆਇਆ ਰਾਮ। ਕਹਿੰਦੇ ਇਹ ਜਿਹੜੇ ਕਾਰਜ ਆਰੰਭੇ ਸੀ ਨਾ, ਸਤਿਗੁਰੂ ਜੀ ਨੇ ਕਿਰਪਾ ਕੀਤੀ, ਇਹ ਸਾਰੇ ਕਾਰਜ ਹਰਿਮੰਦਰ ਸਾਹਿਬ ਬਣਿਆ, ਅੰਮ੍ਰਿਤ ਸਰੋਵਰ ਬਣਿਆ, ਇਹ ਸਾਰੀਆਂ ਬਖਸ਼ਿਸ਼ਾਂ ਉਹਦੀ ਕਿਰਪਾ ਦੇ ਨਾਲ ਹੋਈਆਂ ਨੇ। ਕਿਉਂਕਿ ਪਰਮਾਤਮਾ ਆਪ ਵਿੱਚ ਖੜਾ ਹੋਇਆ, ਪਰਮਾਤਮਾ ਆਪ ਹੀ ਸਾਰੇ ਕਾਰਜ ਕਰਦਾ। ਅਤੇ ਨਾਲ ਹੀ ਅਸੀਂ ਇਹਦੇ ਅਰਥ ਇਸ ਤਰ੍ਹਾਂ ਵੀ ਸਮਝਾਂਗੇ, ਸੰਤਾਂ ਕੇ ਕਾਰਜ ਉਹ ਕਿਹੜਾ ਕਾਰਜ ਹੈ, ਵੀ ਅੰਮ੍ਰਿਤ ਜਲ ਦੀ ਸਾਨੂੰ ਪ੍ਰਾਪਤੀ ਹੋ ਜਾਵੇ। ਕਿਉਂਕਿ ਹਰ ਮਨੁੱਖ ਇਸ ਧਰਤੀ 'ਤੇ ਕਾਹਦੇ ਵਾਸਤੇ ਆਇਆ, ਜਿਸ ਜਲ ਨਿਧ ਕਾਰਨ ਤੁਮ ਜਗ ਆਏ। ਸੋ ਅੰਮ੍ਰਿਤ ਗੁਰਪਾਹੀ ਜੀਓ, ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੀ ਭਾਵਨਾ ਕੀ ਹੁੰਦੀ ਹੈ, ਸਾਨੂੰ ਨਾਮ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਵੇ। ਸੰਤ ਕੌਣ ਹੈ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧੰਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਜਿਹੜੇ ਸੰਤ ਨੇ, ਰੱਬ ਦੇ ਪਿਆਰੇ ਨੇ, ਉਹਨਾਂ ਦੇ ਕਾਰਜ ਵਾਹਿਗੁਰੂ ਆਪ ਸਵਾਰਦਾ, ਉਹਨਾਂ ਨੂੰ ਨਾਮ ਅੰਮ੍ਰਿਤ ਦੀ ਦਾਤ ਬਖਸ਼ ਦਿੰਦਾ। ਕਿਉਂਕਿ ਪਰਮਾਤਮਾ ਆਪ ਹੀ ਉਹਨਾਂ ਦੇ ਜੀਵਨ ਦੇ ਵਿੱਚ ਕਾਰਜ ਸਵਾਰਨ ਵਾਸਤੇ ਆਇਆ ਹੈ। ਧਰਤ ਸੁਹਾਵੇ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਸ ਤਰ੍ਹਾਂ ਕਹਿੰਦੇ ਜੀਵਨ ਰੂਪੀ ਜਿਹੜੀ ਧਰਤੀ ਹੈ, ਇਹ ਸਰੀਰ ਰੂਪੀ ਧਰਤ ਤੋਂ ਭਾਵ ਹੈ ਧਰਤੀ, ਇੱਕ ਬਾਹਰਲੀ ਧਰਤੀ ਹੈ, ਇੱਕ ਸਰੀਰ ਇਹ ਵੀ ਧਰਤੀ ਹੈ, ਇਹ ਵੀ ਮਿੱਟੀ ਦਾ ਬਣਿਆ। ਧਰਤ ਸੁਹਾਵੀ, ਅਤੇ ਇਹਦੇ ਅੰਦਰ ਇੱਕ ਤਾਲ ਹੈ ਜਿਹਨੂੰ ਹਿਰਦਾ ਆਖਿਆ ਜਾਂਦਾ, ਜਿੱਥੇ ਪਰਮਾਤਮਾ ਦਾ ਵਾਸਾ ਹੁੰਦਾ। ਜਿਵੇਂ ਬਾਹਰੀ ਤੌਰ 'ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਹੈ, ਉੱਥੇ ਤਾਲ ਬਣਿਆ ਹੈ, ਜਿੱਥੇ ਅੰਮ੍ਰਿਤ ਹੈ, ਅੰਮ੍ਰਿਤਸਰ ਅੰਮ੍ਰਿਤ ਦਾ ਸਰੋਵਰ, ਜਿੱਥੇ ਹਰ ਵੇਲੇ ਬਾਣੀ ਪੜ੍ਹੀ ਜਾ ਰਹੀ ਹੈ। ਅੱਜ ਤੇ ਵਿਗਿਆਨ ਨੇ ਵੀ ਇਹ ਗੱਲ ਸਿੱਧ ਕਰ ਦਿੱਤੀ ਹੈ ਵੀ ਪਾਣੀ 'ਤੇ ਅਸਰ ਹੁੰਦਾ ਹੈ, ਜਿਹੋ ਜਿਹੇ ਮਾਹੌਲ ਦੇ ਵਿੱਚ ਪਾਣੀ ਲੰਘਦਾ ਹੈ ਉੱਦਾਂ ਦਾ ਅਸਰ ਕਬੂਲਦਾ ਹੈ। ਵੈਸੇ ਇਹ ਗੱਲ ਸਾਇੰਸ ਨੂੰ ਹੁਣ ਸਮਝ ਆਈ ਹੈ, ਸਤਿਗੁਰਾਂ ਨੇ ਸਦੀਆਂ ਪਹਿਲਾਂ ਆਖਿਆ ਸੀ ਪਹਿਲਾ ਪਾਣੀ ਜੀਓ ਹੈ, ਵੀ ਪਾਣੀ ਵੀ ਜੀਵਨ ਹੈ, ਪਾਣੀ ਦੇ ਉੱਤੇ ਅਸਰ ਹੁੰਦਾ ਹੈ, ਜਿੱਦਾਂ ਦਾ ਅਸੀਂ ਉੱਥੇ ਬੋਲਦੇ ਹਾਂ ਜਿਹੋ ਜਿਹਾ ਮਾਹੌਲ ਹੁੰਦਾ ਹੈ ਪਾਣੀ 'ਤੇ ਵੀ ਅਸਰ ਹੁੰਦਾ। ਪਰ ਇਹ ਗੱਲ ਵਿਗਿਆਨ ਨੂੰ ਅੱਜ ਸਮਝ ਆਈ ਹੈ, ਹੁਣ ਇਹਦੇ ਉੱਤੇ ਕਿਤਾਬਾਂ ਲਿਖੀਆਂ ਜਾ ਰਹੀਆਂ ਨੇ, ਬੜਾ ਕੁਝ ਲਿਖਿਆ ਗਿਆ ਹੈ। ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਭਾਈ ਇਹ ਜਿਹੜੀ ਧਰਤੀ ਸਰੀਰ ਰੂਪੀ ਧਰਤੀ ਹੈ, ਇਹ ਵੀ ਸੁਹਾਵਣੀ ਹੋ ਗਈ ਹੈ, ਅਤੇ ਅੰਮ੍ਰਿਤ ਜਲ ਜਿਹੜਾ ਹੈ ਉਹ ਹਿਰਦੇ ਦੇ ਵਿੱਚ ਸਿੰਚਿਆ ਗਿਆ ਹੈ। ਅਕਾਲ ਪੁਰਖ ਨੇ ਐਸੀ ਕਿਰਪਾ ਕੀਤੀ, ਗੁਰੂ ਦੇ ਰਾਹੀਂ ਸਾਡੇ ਹਿਰਦਿਆਂ ਦੇ ਵਿੱਚ ਅੰਮ੍ਰਿਤ ਜਲ ਭਰਪੂਰ ਕਰ ਦਿੱਤਾ ਹੈ, ਅਤੇ ਅੰਦਰੋਂ ਜਿਹੜਾ ਸਾਡਾ ਹਿਰਦਾ ਹੈ ਉਹ ਸੋਹਣਾ ਬਣ ਗਿਆ। ਜਿਹੜਾ ਹਿਰਦਾ ਪਹਿਲਾਂ ਵਿਕਾਰਾਂ ਦੇ ਵਿੱਚ ਖੁੱਭਿਆ ਹੋਇਆ ਸੀ, ਉਹ ਅੰਦਰਲਾ ਜਿਹੜਾ ਹਿਰਦਾ ਬਹੁਤ ਹੀ ਸੁੰਦਰ ਹੋ ਗਿਆ। ਹੁਣ ਅੰਦਰ ਈਰਖਾ ਨਹੀਂ ਰਹੀ, ਅੰਦਰ ਨਿੰਦਿਆ ਨਹੀਂ ਰਹੀ, ਅੰਦਰ ਧੀਰਜ ਆ ਗਿਆ, ਸੰਤੋਖ ਆ ਗਿਆ, ਮਨ ਸੁੰਦਰਤਾ ਦੇ ਵਿੱਚ ਬਦਲ ਗਿਆ। ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਪਾਤਸ਼ਾਹ ਕਹਿੰਦੇ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਸਾਡੇ ਹਿਰਦੇ ਦੇ ਵਿੱਚ ਜਦੋਂ ਪਰਮਾਤਮਾ ਨੇ ਆਪਣਾ ਅੰਮ੍ਰਿਤ ਜਲ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰਪਾਹੀ ਜੀਓ, ਸਤਿਗੁਰੂ ਜੀ ਨੇ ਐਸੀ ਕਿਰਪਾ ਕੀਤੀ ਵੀ ਸਾਡੇ ਹਿਰਦੇ ਰੂਪੀ ਘਰ ਦੇ ਵਿੱਚ ਅੰਮ੍ਰਿਤ ਜਲ ਭਰਪੂਰ ਕਰ ਦਿੱਤਾ ਹੈ। ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧਨਾ ਪਾਇਆ। ਕਿਉਂਕਿ ਵਾਹਿਗੁਰੂ ਜੀ ਦਾ ਜਦੋਂ ਅਸੀਂ ਨਾਮ ਜਪਦੇ ਹਾਂ, ਸਾਡਾ ਹਿਰਦਾ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਜਾਂਦਾ ਹੈ, ਅੰਮ੍ਰਿਤ ਜਲ ਦੇ ਨਾਲ ਜੁੜ ਜਾਂਦਾ ਹੈ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ। ਇਸ ਤਰ੍ਹਾਂ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਅੰਮ੍ਰਿਤ ਜਲ ਛਾਇਆ, ਜਿਵੇਂ ਬਾਹਰੀ ਤੌਰ 'ਤੇ ਅੰਮ੍ਰਿਤ ਸਰੋਵਰ ਭਰਪੂਰ ਹੋ ਗਿਆ, ਅੰਮ੍ਰਿਤ ਜਲ ਦੇ ਨਾਲ ਭਰ ਗਿਆ, ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਜਿਹੜਾ ਹਿਰਦਾ ਰੂਪੀ ਘਰ ਹੈ, ਅੰਮ੍ਰਿਤ ਜਲ ਛਾਇਆ, ਇੱਥੇ ਵੀ ਅੰਮ੍ਰਿਤ ਜਲ ਭਰਪੂਰ ਹੋ ਗਿਆ, ਪੂਰਨ ਸਾਜ ਕਰਾਇਆ। ਅਤੇ ਅਕਾਲ ਪੁਰਖ ਨੇ ਆਪਣੀ ਬਖਸ਼ਿਸ਼ ਕਰਕੇ ਇਹ ਕਾਰਜ ਜੋ ਸੇਵਕਾਂ ਦਾ ਸੀ ਇਹ ਪੂਰਨ ਕਰ ਦਿੱਤਾ ਹੈ। ਸਗਲ ਮਨੋਰਥ ਪੂਰੇ,
ਤੇ ਮਨ ਦੇ ਸਾਰੇ ਵਲਵਲੇ ਜਿਹੜੇ ਸਨ, ਇੱਛਾਵਾਂ ਜਿਹੜੀਆਂ ਸਨ, ਉਹ ਅਕਾਲ ਪੁਰਖ ਨੇ ਕਿਰਪਾ ਕੀਤੀਆਂ ਤੇ ਸਾਰੇ ਮਨੋਰਥ ਪੂਰੇ ਕਰ ਦਿੱਤੇ ਹਨ। ਜੈ ਜੈਕਾਰ ਭਇਆ ਜਗ ਅੰਤਰ ਲਾਥੇ ਸਗਲ ਵਿਸੂਰੇ। ਤੇ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਜਦੋਂ ਜੀਵ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਤੇ ਜੈ ਜੈਕਾਰ ਹੁੰਦੀ ਹੈ, ਭਗਤਾਂ ਦੀ ਹਰ ਵੇਲੇ ਉਸਤਤ ਹੋ ਰਹੀ, ਐਸੀ ਲਾਲ ਤੁਝ ਬਿਨ ਕੌਣ ਕਰੇ। ਗਰੀਬ ਨਵਾਜ਼ ਗੁਸਈਆ ਮੇਰਾ ਮਾਥੇ ਛਤਰ ਤਰੇ। ਜਿਵੇਂ ਬਾਹਰੀ ਤੌਰ ਤੇ ਸ੍ਰੀ ਹਰਿਮੰਦਰ ਸਾਹਿਬ ਬਣਿਆ, ਹਰ ਪਾਸੇ ਜੈ ਜੈਕਾਰ ਹੋ ਰਹੀ ਹੈ, ਡਿੱਠਾ ਸਭੈ ਥਾਮ ਨਹੀਂ ਤੁਧ ਜਿਹਾ, ਇਸੇ ਤਰ੍ਹਾਂ ਜਿਹੜੇ ਅੰਦਰੂਨੀ ਤੌਰ ਤੇ ਸਿੱਖ ਅਧਿਆਤਮਕ ਤੌਰ ਤੇ ਸ਼ਬਦ ਦੇ ਨਾਲ ਜੁੜ ਜਾਂਦੇ ਨੇ, ਉੱਥੇ ਵੀ ਫਿਰ ਜੈ ਜੈਕਾਰ ਦੇ ਵਾਜੇ ਵੱਜਦੇ ਆ। ਸੰਸਾਰ ਦੇ ਵਿੱਚ ਮਹਿਮਾ ਤੇ ਵਡਿਆਈ ਹੁੰਦੀ ਹੈ, ਜਗ ਅੰਤਰ ਭਾਵ ਸੰਸਾਰ ਦੇ ਵਿੱਚ ਲਾਥੇ ਸਗਲ ਵਿਸੂਰੇ ਅਤੇ ਸਾਰੇ ਚਿੰਤਾ ਝੋਰੇ ਦੁੱਖ ਆਦਿਕ ਲੱਥ ਜਾਂਦੇ ਹਨ। ਪੂਰਨ ਪੁਰਖ ਅਚੁੱਤ ਅਵਿਨਾਸੀ ਜਸ ਵੇਦ ਪੁਰਾਣੀ ਗਾਇਆ। ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਕਹਿੰਦੇ ਇਸ ਤਰ੍ਹਾਂ ਜਿਹੜਾ ਉਹ ਅਕਾਲ ਪੁਰਖ ਪੂਰਨ ਭਾਵ ਪੂਰਿਆ ਹੋਇਆ, ਪੁਰਖ ਜਿਹੜਾ ਸਾਰਿਆਂ ਦੇ ਵਿੱਚ ਵਸਿਆ ਹੋਇਆ, ਅਚੁੱਤ ਜਿਹਦਾ ਕਦੀ ਨਾਸ਼ ਨਹੀਂ ਹੁੰਦਾ, ਅਟਲ ਰਹਿਣ ਵਾਲਾ ਜਿਹੜਾ ਕਦੀ ਡਿੱਗਦਾ ਨਹੀਂ, ਸਦਾ ਹੀ ਹੈ ਅਵਿਨਾਸ਼ੀ ਨਾਸ਼ ਤੋਂ ਰਹਿਤ। ਪਾਤਸ਼ਾਹ ਕਹਿੰਦੇ ਵੇਦ ਪੁਰਾਣ ਆਦਿਕ ਜਿਹੜੇ ਗ੍ਰੰਥ ਨੇ ਉਹ ਵੀ ਉਹਦਾ ਜਸ ਗਾਉਂਦੇ ਹਨ। ਇਹ ਉਸ ਅਕਾਲ ਪੁਰਖ ਦੀ ਕਿਰਪਾ ਹੋਈ ਜਿਹੜਾ ਪੂਰਨ ਹੈ, ਪੁਰਖ ਹੈ, ਅਚੁੱਤ ਤੇ ਅਵਿਨਾਸ਼ੀ ਹੈ, ਜਸ ਵੇਦ ਪੁਰਾਣੀ ਗਾਇਆ। ਵੇਦ ਪੁਰਾਣ ਗ੍ਰੰਥ ਹਨ ਜਿਹੜੇ, ਉਹ ਵੀ ਕਹਿੰਦੇ ਪਰਮਾਤਮਾ ਦਾ ਜਸ ਕਰਦੇ ਹਨ। ਆਪਣਾ ਬਿਰਧ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ। ਇਸ ਤਰ੍ਹਾਂ ਸਤਿਗੁਰੂ ਜੀ ਕਿਰਪਾ ਕਰਦੇ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਸ ਅਕਾਲ ਪੁਰਖ ਨੇ ਇਹ ਆਪਣਾ ਬਿਰਧ ਰੱਖਿਆ, ਜਿਹਦੀ ਸ਼ਰਨ ਦੇ ਵਿੱਚ ਆਏ ਸੀ, ਉਹਨੇ ਸ਼ਰਨ ਦੇ ਵਿੱਚ ਆ ਕੇ ਹੁਣ ਪਹਿਲੇ ਬੰਦ ਦੇ ਵਿੱਚ ਸਤਿਗੁਰੂ ਜੀ ਨਾਮ ਦੀ ਗੱਲ ਕਰ ਰਹੇ ਵੀ ਉਹਨੇ ਸਾਨੂੰ ਆਪਣਾ ਨਾਮ ਦੇ ਦਿੱਤਾ, ਨਾਨਕ ਨਾਮ ਧਿਆਇਆ। ਜਦੋਂ ਵੀ ਤੁਸੀਂ ਸ਼ਬਦ ਪੜੋਗੇ, ਚਾਹੇ ਲਾਵਾਂ ਦਾ ਪਾਠ ਹੈ, ਉਹਦੇ ਵਿੱਚ ਵੀ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀ, ਸਭ ਤੋਂ ਪਹਿਲਾਂ ਗੁਰੂ ਸਾਨੂੰ ਨਾਮ ਦਿੰਦਾ ਹੈ, ਪ੍ਰਵਿਰਤੀ ਕਰਮ ਦੇ ਵਿੱਚ ਪ੍ਰਵਿਰਤ ਕਰ ਦਿੰਦਾ ਹੈ, ਸਾਨੂੰ ਸੰਸਾਰ ਵਿੱਚੋਂ ਤੋੜਦਾ ਨਹੀਂ। ਫਿਰ ਦੂਸਰੀ ਲਾਮ ਦੇ ਵਿੱਚ ਜਦੋਂ ਸਤਿਗੁਰੂ ਮਿਲਦਾ, ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀ, ਹਰ ਦੂਸਰੀ ਲਾਮ ਜਿਹੜੀ ਹੈ, ਫਿਰ ਸਤਿਗੁਰੂ ਸਾਨੂੰ ਨਾਮ ਦੀ ਦਾਤ ਦੇ ਕੇ ਤੀਸਰੀ ਲਾਮ ਸਾਨੂੰ ਵਿਰਾਗ ਦੇ ਵਿੱਚ ਲੈ ਜਾਂਦਾ ਹੈ, ਅਤੇ ਚੌਥੀ ਲਾਮ ਦੇ ਵਿੱਚ ਜਿਹੜਾ ਜੀਵ ਹੈ ਉਹਦਾ ਮਿਲਾਪ ਹੋ ਜਾਂਦਾ। ਤਕਰੀਬਨ ਹਰ ਸ਼ਬਦ ਦੇ ਵਿੱਚ ਸਤਿਗੁਰੂ ਇਹ ਭੇਦ ਸਾਨੂੰ ਦੱਸ ਰਹੇ ਆ। ਅੱਜ ਦੇ ਸ਼ਬਦ ਵਿੱਚ ਵੀ ਇਹ ਭੇਦ ਲੁਕਿਆ ਹੋਇਆ, ਇਸ ਤੋਂ ਅੱਗੇ ਵੀ ਆਪਾਂ ਜਦੋਂ ਸ਼ਬਦ ਪੜਾਂਗੇ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਜਾਂ ਕੋਈ ਵੀ ਸ਼ਬਦ ਪੜ੍ਹਦੇ ਹਾਂ, ਹਰ ਸ਼ਬਦ ਦੇ ਵਿੱਚ ਇਹ ਚਾਰ ਭੇਦ ਬਖਸ਼ਿਸ਼ ਕੀਤੇ ਆ। ਅਤੇ ਜੇ ਅਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਉਹਦੇ ਵਿੱਚ ਵੀ ਧਰਮ ਖੰਡ ਤੋਂ ਲੈ ਕੇ ਕਰਮ ਖੰਡ ਕੀ ਬਾਣੀ ਜੋਰ, ਫਿਰ ਸੱਚ ਖੰਡ ਵਸੈ ਨਿਰੰਕਾਰ, ਇਹ ਦੋਨੋਂ ਅਵਸਥਾਵਾਂ, ਇਹ ਜਿਹੜੀ ਮੰਜ਼ਿਲ ਹੈ ਸਿੱਖ ਦੀ, ਇੱਕੋ ਪੌੜੀ ਦੇ ਵਿੱਚ ਹੈ। ਸੋ ਸਤਿਗੁਰੂ ਜੀ ਇਹ ਬਖਸ਼ਿਸ਼ ਕਰ ਰਹੇ ਨੇ। ਜੇ ਬਾਰਾਂ ਮਹਾਂ ਦਾ ਪਾਠ ਪੜੋਗੇ, ਗੱਲ ਉੱਥੇ ਵੀ ਇਹੀ ਹੈ ਵੀ ਕਿਸ ਤਰ੍ਹਾਂ ਗੁਰੂ ਸਾਨੂੰ ਨਾਮ ਦੀ, ਅਸੀਂ ਵਿਛੜੇ ਹੋਏ ਹਾਂ ਕਿਰਤ ਕਰਮ ਕੇ ਵਿਛੜੇ, ਫਿਰ ਕਿਵੇਂ ਗੁਰੂ ਸਾਨੂੰ ਚੇਤੇ ਕਰਾਉਂਦਾ, ਅਤੇ ਕਿਵੇਂ ਫਿਰ ਫਲ ਗੁਣ ਆਨੰਦ ਉਪਾਰਜਣਾ ਹਰ ਸੱਜਣ ਪ੍ਰਗਟਿਆ। ਜਿਨ ਜਿਨ ਨਾਮ 'ਤੇ ਆਇਆ, ਜਪਜੀ ਸਾਹਿਬ ਚਾਹੁੰਦਾ ਜਿੰਨੀ ਨਾਮ 'ਤੇ ਆਇਆ, ਗੱਲ ਇੱਕੋ ਹੀ ਹੈ। ਸਾਰੀ ਬਾਣੀ ਦੇ ਵਿੱਚ ਸਤਿਗੁਰੂ ਜੀ ਇਹ ਬਖਸ਼ਿਸ਼ ਕਰਦੇ ਨੇ। ਮਹਾਰਾਜ ਕਹਿੰਦੇ ਆਪਣਾ ਬਿਰਧ ਰੱਖਿਆ ਪਰਮੇਸ਼ਰ, ਪਰਮੇਸ਼ਰ ਦਾ ਇਹ ਬਿਰਧ ਹੈ ਵੀ ਜਿਹੜੇ ਉਹਦੀ ਸ਼ਰਨ ਦੇ ਵਿੱਚ ਉਹਦਾ ਆਸਰਾ ਲੈ ਲੈਂਦੇ ਨੇ। ਜਿੱਥੋਂ ਗੱਲ ਆਪਾਂ ਸ਼ੁਰੂ ਕੀਤੀ ਸੀ, ਸਿੱਖ ਨੇ ਆਸਰਾ ਲੈਣਾ ਹੈ ਅਕਾਲ ਪੁਰਖ ਦਾ, ਗੁਰੂ ਦਾ ਅਤੇ ਸਤਸੰਗਤ ਦਾ। ਇਸੇ ਤਰ੍ਹਾਂ ਉਸ ਤੋਂ ਬਾਅਦ ਜੇ ਕੋਈ ਆਸਰਾ ਹੈ ਤਾਂ ਆਪਣਾ ਖੁਦ ਦਾ ਆਸਰਾ ਹੈ, ਕਿਉਂਕਿ ਪਰਮਾਤਮਾ ਸਾਡੇ ਅੰਦਰ ਵੱਸਦਾ ਹੈ, ਆਪਣੇ ਉੱਤੇ ਭਰੋਸਾ ਕਰਨਾ, ਚੜ੍ਹਦੀ ਕਲਾ ਦੇ ਵਿੱਚ ਰਹਿਣਾ। ਜਦੋਂ ਅਸੀਂ ਆਪ ਹੀ ਡਿੱਗ ਗਏ ਫਿਰ ਸਾਨੂੰ ਕੋਈ ਚੱਕ ਨਹੀਂ ਸਕਦਾ। ਇਸ ਕਰਕੇ ਸਤਿਗੁਰੂ ਜੀ ਸਾਨੂੰ ਵਾਰ ਵਾਰ ਇਹ ਸਮਝਾਉਂਦੇ ਨੇ, ਬੰਦੇ ਖੋਜ ਦਿਲ ਹਰ ਰੋਜ਼, ਸਤਸੰਗਤ ਅਕਾਲ ਪੁਰਖ ਅਤੇ ਗੁਰੂ, ਫਿਰ ਤੇਰੇ ਅੰਦਰ ਹੀ ਤੈਨੂੰ ਪ੍ਰਾਪਤ ਹੋ ਜਾਣਾ ਹੈ। ਹਰਿਮੰਦਰ ਇਹੋ ਸਰੀਰ ਹੈ। ਇਸ ਕਰਕੇ ਮਹਾਰਾਜ ਕਹਿੰਦੇ ਆਪਣਾ ਬਿਰਧ ਰੱਖਿਆ ਪਰਮੇਸ਼ਰ, ਉਹ ਆਪਣਾ ਬਿਰਧ ਰੱਖਦਾ। ਉਹਦਾ ਬਿਰਧ ਕੀ ਹੈ? ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸਵਾਮੀ ਸੰਦਾ। ਉਹਦਾ ਬਿਰਧ ਕੀ ਹੈ? ਉਹ ਗਰੀਬਾਂ ਦੀ ਲਾਜ ਰੱਖਦਾ, ਨਾਮ ਦੀ ਦਾਤ ਬਖਸ਼ਦਾ।
ਨਾਨਕ ਨਾਮ ਧਿਆਇਆ ਉਹ ਆਪਣੇ ਨਾਮ ਦੇ ਨਾਲ ਜੋੜ ਦਿੰਦਾ ਹੈ। ਨਵ ਨਿਧ ਸਿੱਧ ਰਿੱਧ ਦੀਨੇ ਕਰਤੇ ਤੋਟ ਨਾ ਆਵੈ ਕਾਈ ਰਾਮ। ਫਿਰ ਕੀ ਹੁੰਦਾ ਹੈ, ਜਦੋਂ ਨਾਮ ਦੀ ਦਾਤ ਮਿਲ ਜਾਂਦੀ ਹੈ ਫਿਰ ਸੰਸਾਰ ਦੇ ਵਿੱਚ ਇਹ ਬਖਸ਼ਿਸ਼ਾਂ ਮਿਲਦੀਆਂ ਨੇ। ਅੱਜ ਤੇ ਸਾਡੇ ਲੋਕ ਇਹਨਾਂ ਗੱਲਾਂ ਨੂੰ ਮੰਨਣ ਨੂੰ ਤਿਆਰ ਨਹੀਂ, ਪਰ ਯਾਦ ਰੱਖਿਓ ਨਾਮ ਜਪਣ ਵਾਲਿਆਂ ਦੇ ਰਸਤੇ ਵਿੱਚ ਬੜੀਆਂ ਤਾਕਤਾਂ ਆਉਂਦੀਆਂ ਨੇ। ਵਾਕ ਸ਼ਕਤੀ ਸਤ ਹੋ ਜਾਣੀ, ਹੋਰ ਸੰਸਾਰ ਦੀਆਂ ਬਖਸ਼ਿਸ਼ਾਂ ਪ੍ਰਾਪਤ ਹੋ ਜਾਣੀਆਂ। ਸੋ ਨਾਮ ਦੇ ਵਿੱਚ ਬੜੀ ਵੱਡੀ ਤਾਕਤ ਜੇ। ਸੋ ਸਤਿਗੁਰੂ ਦੀ ਕਿਰਪਾ ਕਰਦੇ ਕਹਿੰਦੇ, ਨੌ ਤਰ੍ਹਾਂ ਦੀਆਂ ਨਿਧੀਆਂ ਰਿਧੀਆਂ ਸਿੱਧੀਆਂ ਸਾਰੀਆਂ ਕਰਾਮਾਤਾਂ ਤਾਕਤਾਂ ਆਦਿਕ, ਭਾਵੇਂ ਕਿ ਸਿੱਖ ਇਹਨਾਂ ਵਿੱਚ ਫਸਦਾ ਨਹੀਂ। ਆਮ ਲੋਕ ਫਸ ਜਾਂਦੇ ਨੇ ਅਤੇ ਸਾਰੀ ਉਮਰ ਫਸੇ ਰਹਿੰਦੇ ਆ, ਫਿਰ ਉਹ ਪਰਮਾਤਮਾ ਦੇ ਘਰ ਤੱਕ ਨਹੀਂ ਪਹੁੰਚ ਸਕਦੇ। ਧਰਮ ਦੀ ਦੁਨੀਆਂ ਵਿੱਚ ਇਹ ਬੜੀ ਵੱਡੀ ਰੁਕਾਵਟ ਜੇ। ਨਵ ਨਿਧ ਸਿੱਧ ਰਿੱਧ ਆਦਿਕ ਜਿਹੜੇ ਨੇ ਕਰਾਮਾਤੀ ਹੋ ਕੇ ਜਿਹੜੇ ਵਿਚਰਨ ਲੱਗ ਜਾਂਦੇ ਆ। ਨਵ ਨਿਧ ਸਿੱਧ ਰਿੱਧ ਦੀਨੇ ਕਰਤੇ, ਕਹਿੰਦੇ ਕਾਲ ਪੁਰਖ ਇਹ ਸਾਰੀਆਂ ਦਾਤਾਂ ਬਖਸ਼ ਦਿੰਦਾ। ਤੋਟ ਨਾ ਆਵੈ ਕਾਈ ਰਾਮ, ਕਹਿੰਦੇ ਕਿਸੇ ਤਰ੍ਹਾਂ ਦੀ ਫਿਰ ਤੋਟ ਨਹੀਂ ਆਉਂਦੀ, ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿ ਜਾਂਦੀ। ਖਾਤ ਖਰਚਤ ਬਿਲਸ਼ਤ ਸੁੱਖ ਪਾਇਆ, ਕਰਤੇ ਕੀ ਦਾਤ ਸਵਾਈ ਰਾਮ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਭਾਈ, ਖਾਂਦਿਆਂ ਖਰਚਦਿਆਂ ਅਤੇ ਮਾਣਦਿਆਂ, ਬਿਲਸ਼ਤ ਹੁੰਦਾ ਮੰਨਣਾ, ਜਿਹੜੇ ਉਹਦੇ ਖਜ਼ਾਨੇ ਨੂੰ ਖਾਂਦੇ ਨੇ, ਖਾਵੇ ਖਰਚਿਆਂ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਹੋ ਜਾਏ, ਸੁੱਖ ਪਾਇਆ ਉਹਨਾਂ ਨੂੰ ਆਤਮਕ ਤੌਰ 'ਤੇ ਫਿਰ ਸੁੱਖ ਮਿਲਦਾ ਹੈ। ਕਰਤੇ ਕੀ ਦਾਤ ਸਵਾਈ ਰਾਮ, ਇਹ ਉਹਦੀਆਂ ਦਾਤਾਂ ਵੱਧਦੀਆਂ ਜਾਂਦੀਆਂ, ਕਦੀ ਘਟਦੀਆਂ ਨਹੀਂ। ਸਵਾਈ ਹੁੰਦਾ ਹੈ ਵਧਣਾ। ਦਾਤ ਸਵਾਈ ਨਿਖੁੱਟ ਨਾ ਜਾਈ, ਅੰਤਰ ਜਾਮੀ ਪਾਇਆ। ਇਸ ਤਰ੍ਹਾਂ ਕਹਿੰਦੇ ਉਹਦੀਆਂ ਦਾਤਾਂ ਜਿਹੜੀਆਂ ਨੇ ਸਦਾ ਵੱਧਦੀਆਂ ਨੇ। ਕਦੀ ਇਹ ਨਹੀਂ ਕਹਿਣਾ ਚਾਹੀਦਾ ਵੀ ਚੀਜ਼ ਥੋੜ੍ਹੀ ਹੈ ਜੀ, ਮੈਨੂੰ ਥੋੜ੍ਹਾ ਦਿੱਤਾ। ਬਹੁਤਾ ਕਹਾਂਗੇ ਬਹੁਤਾ ਹੁੰਦਾ, ਮਹਾਰਾਜ ਨੇ ਬੜਾ ਕੁਝ ਦਿੱਤਾ। ਇਸ ਕਰਕੇ ਕਹਿੰਦੇ ਦਾਤ ਸਵਾਈ ਨਿਖੁੱਟ ਨਾ ਜਾਈ, ਉਹਦੇ ਭੰਡਾਰੇ ਕਦੀ ਮੁੱਕਦੇ ਨਹੀਂ, ਕੋਈ ਖੋਹ ਨਹੀਂ ਸਕਦਾ। ਅੰਤਰ ਜਾਮੀ ਪਾਇਆ, ਇਸ ਤਰ੍ਹਾਂ ਕਹਿੰਦੇ ਉਹ ਵਾਹਿਗੁਰੂ ਜਿਹੜਾ ਅੰਤਰਜਾਮੀ ਹੈ ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਕੋਟ ਵਿਘਨ ਸਗਲੇ ਉੱਠ ਨਾਠੇ, ਦੁੱਖ ਨਾ ਨੇੜੇ ਆਇਆ। ਅਤੇ ਕਰੋੜਾਂ ਤਰ੍ਹਾਂ ਦੇ ਵਿਘਨ ਸਾਰੇ ਕਹਿੰਦੇ ਉੱਠ ਕੇ, ਠੱਠੇ ਨੂੰ ਸਿਹਾਰੀ ਹੈ, ਭੱਜ ਜਾਂਦੇ, ਕੋਈ ਵਿਘਨ ਲਾਗੇ ਨਹੀਂ ਆਉਂਦਾ। ਦੁੱਖ ਨਾ ਨੇੜੇ ਆਇਆ, ਕਹਿੰਦੇ ਕੋਈ ਦੁੱਖ ਲਾਗੇ ਨਹੀਂ ਆਉਂਦਾ। ਸ਼ਾਂਤ ਸਹਿਜ ਆਨੰਦ ਘਨੇਰੇ, ਬਿਨਸੀ ਭੂਖ ਸਬਾਈ। ਇਸ ਤਰ੍ਹਾਂ ਕਹਿੰਦੇ ਫਿਰ ਜਦੋਂ ਨਾਮ ਦੇ ਤਾ ਨਾ, ਜਿਹੜੀ ਪਹਿਲੀ ਗੱਲ ਆਈ ਸੀ ਪਹਿਲੇ ਸ਼ਬਦ ਦੇ ਵਿੱਚ, ਨਾਮ ਦੇ ਦਿੱਤਾ ਨਾਨਕ ਨਾਮ, ਜਦੋਂ ਨਾਮ ਦੀ ਦਾਤ ਉਹਨੇ ਸਾਨੂੰ ਦੇ ਦਿੱਤੀ, ਫਿਰ ਕੀ ਹੁੰਦਾ ਹੈ, ਸ਼ਾਂਤ ਸਹਿਜ, ਫਿਰ ਹਿਰਦੇ ਦੇ ਵਿੱਚ ਸ਼ਾਂਤੀ ਆ ਗਈ ਨਾਮ ਦੇ ਨਾਲ, ਸਹਿਜ ਆ ਗਿਆ, ਆਤਮਕ ਅਡੋਲਤਾ ਆ ਗਈ, ਆਨੰਦ ਆ ਗਿਆ। ਆਨੰਦ ਘਨੇਰੇ, ਹਰ ਤਰ੍ਹਾਂ ਦਾ ਆਨੰਦ, ਵੱਡੇ ਖੁਸ਼ੀਆਂ ਖੇੜੇ ਪ੍ਰਾਪਤ ਹੋ ਗਏ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਬਿਨਸੀ ਭੂਖ ਸਬਾਈ, ਹੁਣ ਕਹਿੰਦੇ ਜਿਹੜੀ ਭੁੱਖ ਸੀ ਉਹ ਚਲੇ ਗਏ, ਹੁਣ ਅੰਦਰ ਸੰਤੋਖ ਆ ਗਿਆ ਹੈ। ਨਾਨਕ ਗੁਣ ਗਾਵੈ ਸਵਾਮੀ ਕੇ, ਅਚਰਜ ਜਿਸ ਵਡਿਆਈ ਰਾਮ। ਹੁਣ ਇਸ ਤਰ੍ਹਾਂ ਕਹਿੰਦੇ ਜਿਨ੍ਹਾਂ ਨੇ ਭਾਈ ਨਾਮ ਜਪਣਾ ਸ਼ੁਰੂ ਕੀਤਾ ਸੀ ਨਾ, ਉਹਦੇ ਗੁਣ ਗਾ ਕੇ, ਗੁਣ ਗਾਵੈ, ਉਹਦੇ ਗੁਣ ਗਾ ਗਾ ਕੇ। ਗੁਣ ਕਿਉਂ ਗਾਉਣੇ ਨੇ, ਕਿਉਂਕਿ ਗੁਣ ਗਾਉਣ ਨਾਲ ਸਾਡੇ ਅੰਦਰ ਗੁਣ ਪ੍ਰਵੇਸ਼ ਕਰਦੇ ਆ। ਪਰਮਾਤਮਾ ਦੇ ਗੁਣ ਗਾਵਾਂਗੇ ਅਤੇ ਸਾਡੇ ਅੰਦਰ ਗੁਣ ਪ੍ਰਵੇਸ਼ ਕਰਨਗੇ। ਗੁਣ ਗਾਵੈ ਸਵਾਮੀ ਕੇ, ਕਿਹਦੇ ਸਵਾਮੀ, ਜਿਹੜਾ ਨਾਲਕ ਸਾਡੇ ਅੰਦਰ ਲੇਟਿਆ ਹੋਇਆ, ਸਾਡੇ ਅੰਦਰ ਸਮਾਇਆ ਹੋਇਆ। ਅਚਰਜ ਜਿਸ ਵਡਿਆਈ ਰਾਮ, ਜਿਹਦੀ ਵਡਿਆਈ ਅਚਰਜ ਹੈ, ਜਿਹਦੀ ਉਪਮਾ ਨਹੀਂ ਕੀਤੀ ਜਾ ਸਕਦੀ, ਜਿਹਨੂੰ ਦੱਸਿਆ ਨਹੀਂ ਜਾ ਸਕਦਾ। ਜਿਸ ਕਾ ਕਾਰਜ ਤਿਨ ਹੀ ਕੀਆ, ਮਾਨਸ ਕਿਆ ਵਿਚਾਰਾ ਰਾਮ। ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਜਿਹਦਾ ਕਾਰਜ ਸੀ, ਜਦੋਂ ਹਰਿਮੰਦਰ ਸਾਹਿਬ ਬਣਿਆ, ਅੰਮ੍ਰਿਤ ਸਰੋਵਰ ਬਣਿਆ, ਜਾਂ ਫਿਰ ਸਾਡੇ ਜੀਵਨ ਦੀ ਉਹ ਘਾੜਤ ਘੜਦਾ ਹੈ, ਇਹ ਸਾਰਾ ਕਾਰਜ ਕਰਨ ਵਾਲਾ ਆਪ ਹੀ ਹੈ। ਮਨੁੱਖ ਦੀ ਕੋਈ ਇਹਦੇ ਵਿੱਚ ਜ਼ੋਰ ਵਾਲੀ ਗੱਲ ਨਹੀਂ, ਕਿਉਂਕਿ ਜ਼ੋਰ ਛੱਡ ਕੇ ਜਾਣਾ ਪੈਂਦਾ। ਧਰਮ ਦਾ ਪ੍ਰਵੇਸ਼ ਹੀ ਉੱਥੇ ਹੈ ਜਿੱਥੇ ਪਹਿਲਾਂ ਆਖਣ ਜ਼ੋਰ ਨਾ ਚੁੱਪਹਿ ਜ਼ੋਰ, ਜਿੱਥੇ ਜ਼ੋਰ ਨੂੰ ਛੱਡਾਂਗੇ ਫਿਰ ਸਾਨੂੰ ਉਹ ਆਪਣਾ ਜ਼ੋਰ ਦਿੰਦਾ। ਕਰਮ ਖੰਡ ਕੀ ਬਾਣੀ, ਜ਼ੋਰ ਤਿੱਥੇ ਹੋਰ ਨਾ ਕੋਈ ਹੋਰ। ਜਿਸ ਕਾ ਕਾਰਜ ਤਿੰਨ ਹੀ ਕੀ ਆ, ਜਿਹਦਾ ਕਾਰਜ ਸੀ ਉਹਨੇ ਕੀਤਾ ਪਰਮਾਤਮਾ ਨੇ। ਮਾਨਸ ਕਿਆ ਵਿਚਾਰਾ ਨਾ, ਕਹਿੰਦੇ ਮਨੁੱਖ ਦੀ ਇੱਥੇ ਕੋਈ ਹਸਤੀ ਨਹੀਂ, ਅਸੀਂ ਕੁਝ ਨਹੀਂ ਕਰ ਸਕਦੇ, ਪਰਮਾਤਮਾ ਹੀ ਕਰਾਉਣ ਵਾਲਾ ਹੈ। ਭਗਤ ਸੋਹਨ ਹਰ ਕੇ ਗੁਣ ਗਾਵਹਿ, ਸਦਾ ਕਰਹਿ ਜੈਕਾਰਾ ਰਾਮ। ਇਸ ਤਰ੍ਹਾਂ ਕਹਿੰਦੇ ਉਹਦੇ ਭਗਤ ਸੋਭਾ ਪਾਉਂਦੇ ਨੇ, ਜਿੱਥੇ ਭਗਤ ਵਸੈ ਕੇ ਲੋਕ ਕਰਹਿ ਆਨੰਦ ਸੱਚਾ ਮਨ ਸੋਏ। ਭਗਤ ਸੋਹਨ ਸੋਭਾ ਪਾਉਂਦੇ ਆ, ਸੋਹਣੇ ਲੱਗਦੇ ਆ, ਹਰ ਕੇ ਗੁਣ ਗਾਵੇ, ਜਦੋਂ ਹਰੀ ਦੇ ਗੁਣ ਗਾਉਂਦੇ ਆ। ਸਦਾ ਕਰਹਿ ਜੈਕਾਰਾ ਰਾਮ, ਤੇ ਸਦਾ ਜੈ ਜੈਕਾਰ ਪਰਮਾਤਮਾ ਦੀ ਕਰਦੇ ਹਨ। ਗੁਣ ਗਾਏ ਗੋਬਿੰਦ ਆਨੰਦ ਉਪਜੇ,
ਸਾਧ ਸੰਗਤ ਸੰਗ ਬਣੀ। ਇਸ ਤਰ੍ਹਾਂ ਕਹਿੰਦੇ ਫਿਰ ਗੁਣ ਗਾ ਕੇ ਨਿਰੰਤਰ, ਕਿਉਂਕਿ ਨਾਮ ਫਿਰ ਅਨਹਦ ਨਾਮ, ਅਨਹਦ ਸ਼ਬਦ ਭਾਵ ਨਿਰੰਤਰ ਨਾਮ ਜਪਣਾ ਲਗਾਤਾਰ ਇੱਕ ਰਸ। ਗੁਣ ਗਾਏ ਗੋਬਿੰਦ, ਜਿਹੜਾ ਮਾਲਕ ਧਰਤੀ ਦਾ ਆਸਰਾ ਹੈ, ਆਨੰਦ ਉਪਜੇ ਉਹਦੇ ਨਾਲ, ਆਨੰਦ ਪੈਦਾ ਹੁੰਦਾ ਹਿਰਦੇ ਦੇ ਵਿੱਚ। ਸਾਧ ਸੰਗਤ ਸੰਗ ਬਣੀ, ਫਿਰ ਸਾਧ ਸੰਗਤ ਵਿੱਚ ਆ ਕੇ ਪਰਮਾਤਮਾ ਦੇ ਨਾਲ ਬਣ ਗਈ, ਪਰਮਾਤਮਾ ਦੇ ਨਾਲ ਗੰਢ ਪੈ ਗਈ। ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਹੇ, ਨਾਉ ਮਰੇ ਨਾ ਠਾਕੇ ਜਾਹੇ, ਜਿਨ ਕੇ ਰਾਮ ਵਸੈ ਮਨ ਮਾਹੇ, ਤਿੱਥੇ ਭਗਤ ਵਸੈ ਕੇ ਲੋਹ, ਕਰੈ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ। ਹੁਣ ਇਹ ਅਵਸਥਾ ਜਿਹੜੀ ਪ੍ਰਾਪਤ ਹੋਣ ਲੱਗ ਜਾਂਦੀ ਹੈ। ਜਿਨ ਉੱਦਮ ਕੀਆ ਤਾਲ ਕੇਰਾ, ਤਿਸ ਕੀ ਉਪਮਾ ਕਿਆ ਗਣੀ। ਕਹਿੰਦੇ ਜਿਸ ਇਹ ਉੱਦਮ ਕੀਤਾ, ਇਹ ਅੰਮ੍ਰਿਤ ਸਰੋਵਰ ਬਣਿਆ, ਸਤਿਗੁਰੂ ਜੀ ਦੀ ਬਖਸ਼ਿਸ਼ ਹੋਈ। ਇਸੇ ਤਰ੍ਹਾਂ ਸਾਡਾ ਹਿਰਦੇ ਰੂਪੀ ਜਿਹੜਾ ਸਰੋਵਰ ਹੈ, ਉਹ ਵੀ ਅੰਮ੍ਰਿਤ ਦੇ ਨਾਲ ਸ਼ਰਸ਼ਾਰ ਹੋ ਗਿਆ। ਉੱਦਮ ਜਿਨ ਉੱਦਮ ਕੀਆ, ਜਿਸ ਅਕਾਲ ਪੁਰਖ ਨੇ ਆਪ ਹੀ ਇਹ ਕਿਰਪਾ ਕੀਤੀ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪ ਹੀ ਕਿਰਪਾ ਕੀਤੀ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕਰਕੇ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਭੇਜਿਆ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ। ਕਹਿੰਦੇ ਸਤਿਗੁਰਾਂ ਦੀ ਉਸ ਅਕਾਲ ਪੁਰਖ ਦੀ ਮਹਿਮਾ ਹੈ। ਜਿਨ ਉੱਦਮ ਕੀਆ ਤਾਲ ਕੇਰਾ, ਤਿਸ ਕੀ ਉਪਮਾ ਕਿਆ ਗਣੀ। ਕਹਿੰਦੇ ਉਹਦੀ ਉਪਮਾ ਅਸੀਂ ਕੀ ਕਹਿ ਸਕਦੇ ਹਾਂ। ਅੜਸੜ ਤੀਰਥ ਪੁੰਨ ਕਿਰਿਆ, ਮਹਾਂ ਨਿਰਮਲ ਚਾਰਾ। ਇਸ ਤਰ੍ਹਾਂ ਕਹਿੰਦੇ ਹੁਣ ਕਿਤੇ ਬਾਹਰ ਜਾਣ ਦੀ ਲੋੜ ਨਹੀਂ, ਜਿਨ੍ਹਾਂ ਨੂੰ ਅੰਮ੍ਰਿਤ ਸਰ ਮਿਲ ਗਿਆ, ਜਿਨ੍ਹਾਂ ਨੇ ਅੰਤਰ ਆਤਮੇ ਇਸ਼ਨਾਨ ਕਰ ਲਿਆ, ਕਹਿੰਦੇ ਉਹਨਾਂ ਨੂੰ 68 ਤੀਰਥਾਂ ਦਾ ਪੁੰਨ ਪ੍ਰਾਪਤ ਹੋ ਜਾਂਦਾ। ਪੁੰਨ ਕਿਰਿਆ ਧਰਮ ਕਰਮ ਜਿੰਨੇ ਵੀ ਹੋਮ ਜੱਗ, ਮਹਾਂ ਨਿਰਮਲ ਚਾਰਾ, ਕਹਿੰਦੇ ਸਾਰਾ ਕੁਝ ਇਹ ਸੁੰਦਰ ਜਿੰਨੇ ਵੀ ਵੱਡੇ ਕਾਰਜ ਹਨ, ਕਈ ਤਰ੍ਹਾਂ ਦੇ ਪਵਿੱਤਰ ਕਰਮ ਮਨੁੱਖ ਕਰਦਾ ਹੈ, ਕਹਿੰਦੇ ਸਾਰੇ ਆ ਜਾਂਦੇ ਨੇ ਜਦੋਂ ਅਸੀਂ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਦੇ ਹਾਂ, ਜਦੋਂ ਅਸੀਂ ਅੰਤਰ ਆਤਮੇ ਪਰਮੇਸ਼ਰ ਦੇ ਨਾਮ ਦੇ ਵਿੱਚ ਜੁੜ ਜਾਂਦੇ ਹਾਂ, ਜਦੋਂ ਅਸੀਂ ਸਤ ਸੰਗਤ ਵਿੱਚ ਬਹਿ ਜਾਂਦੇ ਹਾਂ, ਕਹਿੰਦੇ ਸਾਰੇ ਮਹਾਤਮ ਜਿਹੜੇ ਪ੍ਰਾਪਤ ਹੋ ਜਾਂਦੇ ਨੇ, ਸਿੱਖ ਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ। ਪਤਿਤ ਪਾਵਨ ਬਿਰਧ ਸਵਾਮੀ, ਨਾਨਕ ਸ਼ਬਦ ਅਧਾਰਾ। ਇਸ ਤਰ੍ਹਾਂ ਸਤਿਗੁਰੂ ਕਿਰਪਾ ਕਰਦੇ ਨੇ, ਉਹ ਵਾਹਿਗੁਰੂ ਪਤਿਤ ਜਿਹੜੇ ਡਿੱਗੇ ਹੋਏ ਨੇ ਉਹਨਾਂ ਨੂੰ ਪਵਿੱਤਰ ਕਰਨ ਵਾਲਾ ਉਹਦਾ ਬਿਰਧ ਹੈ, ਅਤੇ ਸ਼ਬਦ ਦਾ ਆਧਾਰ ਆਸਰਾ ਦੇ ਕੇ ਹੇ ਨਾਨਕ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਨੇ, ਉਹ ਸਾਨੂੰ ਡਿੱਗਿਆਂ ਨੂੰ ਉੱਚਿਆਂ ਕਰਨ ਵਾਲਾ ਹੈ। ਗੁਣ ਨਿਧਾਨ ਮੇਰਾ ਪ੍ਰਭ ਕਰਤਾ, ਉਸਤਤ ਕੌਣ ਕਰੀ ਜੈ ਰਾਮ। ਇਸ ਤਰ੍ਹਾਂ ਸਤਿਗੁਰੂ ਕਿਰਪਾ ਕਰਦੇ, ਕਹਿੰਦੇ ਉਹ ਗੁਣਾਂ ਦਾ ਖਜ਼ਾਨਾ ਹੈ ਮੇਰਾ ਪ੍ਰਭ ਕਰਤਾ ਵਾਹਿਗੁਰੂ, ਉਸਤਤ ਕੌਣ ਕਰੀ ਜੈ ਰਾਮ, ਉਹਦੀ ਉਸਤਤ ਕੌਣ ਕਰ ਸਕਦਾ, ਉਹਦੇ ਗੁਣ ਤੇ ਬੇਅੰਤ ਨੇ, ਤੂੰ ਬੇਅੰਤ ਕੋ ਵਿਰਲਾ ਜਾਣਾ। ਸੰਤਾਂ ਕੀ ਬੇਨੰਤੀ ਸਵਾਮੀ, ਨਾਮ ਮਹਾਰਸ ਦੀਜੈ ਰਾਮ। ਤੇ ਸੰਤ ਜਨਾਂ ਦੀ ਤੇਰੇ ਚਰਨਾਂ ਦੇ ਵਿੱਚ ਬੇਨਤੀ ਹੈ, ਮਹਾਰਸ ਕਿਹੜਾ ਰਸ ਹੈ, ਨਾਮ ਮਹਾਰਸ, ਇਹ ਰਸ ਸਾਨੂੰ ਬਖਸ਼ਿਸ਼ ਕਰ, ਇਹ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰ। ਨਾਮ ਦੀਜੈ ਦਾਨ ਕੀਜੈ, ਬਿਸਰ ਨਾਹੀ ਇੱਕ ਖਿਨੋ, ਤੇ ਸਾਡੇ ਤੇ ਕਿਰਪਾ ਕਰ, ਇਹ ਮਹਾਂਦਾਨ ਹੈ, ਦਾਨਾ ਸਿਰਦਾਨ ਨਾਮਦਾਨ। ਸਤਿਗੁਰੂ ਸਾਨੂੰ ਆਪਣੇ ਨਾਮ ਦੀ ਦਾਤ ਬਖਸ਼ ਦੇ, ਕਿਉਂਕਿ ਨਾਮ ਦੀਆਂ ਸਾਰੀਆਂ ਬਰਕਤਾਂ ਨੇ ਨਾਮ ਤੋਂ ਗੱਲ ਸ਼ੁਰੂ ਹੋਈ ਸੀ। ਨਾਮ ਦੀਜੈ ਦਾਨ ਕੀਜੈ, ਇਹ ਦਾਨ ਸਾਨੂੰ ਦੇ ਦੇ, ਬਿਸਰ ਨਾਹੀ ਇੱਕ ਖਿਨੋ, ਵੀ ਇੱਕ ਖਿਨ ਮਾਤਰ ਵੀ ਸੱਚੇ ਪਾਤਸ਼ਾਹ ਸਾਨੂੰ ਨਾ ਭੁੱਲੀ। ਗੁਣ ਗੋਪਾਲ ਉਚਰ ਰਸਨਾ, ਸਦਾ ਗਾਈਐ ਅਨ ਦਿਨੋ। ਇਸ ਤਰ੍ਹਾਂ ਗੁਣ ਗੋਪਾਲ ਜਿਹੜਾ ਧਰਤੀ ਦਾ ਆਸਰਾ ਹੈ, ਉਹ ਕਹਿੰਦੇ ਨੇ ਜੋ ਅਸੀਂ ਬੋਲਦੇ ਹਾਂ ਅਤੇ ਜੋ ਧਰਤੀ ਦਾ ਆਸਰਾ, ਕਈ ਅਰਥ ਕੀਤੇ ਜਾਂਦੇ ਨੇ ਗੋਪਾਲ ਦੇ, ਵੀ ਉਹਦੇ ਗੁਣ ਜਿਹੜੇ ਨੇ ਅਸੀਂ ਸਦਾ ਗਾਉਂਦੇ ਰਹੀਏ, ਕਿਉਂਕਿ ਗੁਣ ਗਾਉਣ ਦੇ ਨਾਲ ਹੀ ਗੁਣੀ ਨਿਧਾਨ ਦੇ ਵਿੱਚ ਸਮਾਇਆ ਜਾ ਸਕਦਾ। ਗੁਣ ਗੋਪਾਲ ਉੱਚ ਰਸਨਾ, ਸਦਾ ਗਾਈਏ ਅਣ ਦਿਨੋ, ਅਤੇ ਰਸਨਾ ਦੇ ਨਾਲ ਸਦਾ ਉਹਦੇ ਗੁਣ ਉੱਚਰਦੇ ਰਹੀਏ ਅਤੇ ਨਿਰੰਤਰ ਉਹਦੇ ਗੁਣ ਗਾਉਂਦੇ ਰਹੀਏ। ਜਿਸ ਪ੍ਰੀਤ ਲਾਗੀ ਨਾਮ ਸੇਤੀ, ਮਨ ਤਨ ਅੰਮ੍ਰਿਤ ਭੀਜੈ। ਇਸ ਤਰ੍ਹਾਂ ਸਤਿਗੁਰੂ ਕਿਰਪਾ ਕਰਦੇ, ਕਹਿੰਦੇ ਜਿਨ੍ਹਾਂ ਦੀ ਭਾਈ ਫਿਰ ਪ੍ਰੀਤ ਲੱਗ ਜਾਂਦੀ ਹੈ, ਇੱਕ ਹੁੰਦੀ ਹੈ ਰੀਤ, ਰੀਤਾਂ ਬਹੁਤ ਨੇ, ਪਰ ਰੀਤ ਤੋਂ ਉੱਪਰ, ਮਰਿਆਦਾ ਤੋਂ ਉੱਪਰ ਜੇ ਕੁਝ ਹੈ ਉਹ ਹੈ ਪ੍ਰੀਤ। ਜਿੱਥੇ ਪ੍ਰੀਤ ਆ ਜਾਂਦੀ ਹੈ ਉੱਥੇ ਸਾਰੀਆਂ ਮਰਿਆਦਾਵਾਂ ਥੱਲੇ ਰਹਿ ਜਾਂਦੀਆਂ। ਜਿਸ ਪ੍ਰੀਤ ਲੱਗ ਗਈ, ਜਿਨ੍ਹਾਂ ਦਾ ਚਿੱਤ ਲੱਗ ਗਿਆ, ਜਿਨ੍ਹਾਂ ਦੀ ਪ੍ਰੀਤ ਲੱਗ ਗਈ, ਜਿਨ੍ਹਾਂ ਦੇ ਅੰਦਰ ਐਸਾ ਪਿਆਰ ਬਣ ਆਇਆ, ਨਾਮ ਸੇਤੀ ਪਰਮੇਸ਼ਰ ਦੇ ਨਾਮ ਦੇ ਨਾਲ, ਮਨ ਤਨ ਅੰਮ੍ਰਿਤ ਭੀਜੈ, ਕਹਿੰਦੇ ਉਹ ਅੰਮ੍ਰਿਤ ਦੇ ਨਾਲ ਅੰਦਰੋਂ ਭਰਪੂਰ ਹੋ ਗਏ, ਅੰਦਰੋਂ ਸ਼ਰਸ਼ਾਰ ਹੋ ਗਏ, ਉਹ ਅੰਦਰੋਂ ਭਿੱਜ ਗਏ ਹਨ। ਬਿਨਵੰਤ ਨਾਨਕ ਐਚ ਪੁੰਨੀ, ਪੇਖ ਦਰਸ਼ਨ ਜੀਜੈ।
ਤੇ ਬਿਨਵੰਤ ਨਾਨਕ ਸਤਿਗੁਰੂ ਜੀ ਅਖੀਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸਾਨੂੰ ਬੇਨਤੀ ਕਰਨੀ ਸਿਖਾਉਂਦੇ ਆ, ਇਹ ਵਾਹਿਗੁਰੂ ਸਾਡੀ ਇੱਛ ਪੁੰਨੀ ਇਹ ਇੱਛਾ ਪੂਰੀ ਕਰ ਕਿ ਤੇਰਾ ਦਰਸ਼ਨ ਦੇਖ ਕੇ ਅਸੀਂ ਜੀਂਦੇ ਹਾਂ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਤੇਰੇ ਦਰਸ਼ਨਾਂ ਦੀ ਸਾਡੇ ਅੰਦਰ ਤਾਂਘ ਹੈ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਸੋ ਸਤਿਗੁਰੂ ਰਹਿਮਤ ਕਰਨ ਭੁੱਲ ਚੁੱਕ ਦੀ ਖਿਮਾ ਕਰਿਓ ਜੀ। ਆਓ ਹੁਣ ਆਨੰਦ ਸਾਹਿਬ ਛੇ ਪੌੜੀਆਂ ਦਾ ਪਾਠ, ਉਪਰੰਤ ਅਰਦਾਸ ਬੇਨਤੀ ਹੋਵੇਗੀ। ਸਤਨਾਮ ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਧੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਨਾਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਮਾਂਜਨੀ ਵਸਾਇਆ, ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰਥ ਸਵਾਮੀ ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੈ ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੈ ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਭਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸਬਤਰ ਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੋ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ,

ਸੁਹ ਹੈ ਸੋ ਹਮਰੀ ਰਛਿਆ ਕਰੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਕਥਾ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀਆਂ ਨੇ ਵੱਧ ਤੋਂ ਵੱਧ ਹਾਜ਼ਰੀ ਭਰਨੀ। ਸੋ ਜਿਨ੍ਹਾਂ ਸੰਗਤਾਂ ਵੱਲੋਂ ਸ੍ਰੀ ਖੰਡਪਾ ਸਾਹਿਬ ਰਾਮ ਹਨ, ਉਹਨਾਂ ਦੇ ਮਾਧੀ ਅਰਦਾਸ ਹੋਣੀ ਹੈ, ਉਸ ਕਮਰੇ ਵਿੱਚ ਆ ਜਾਣ ਜੀ। ਨਾਲ ਨਾਲ ਜੋ ਇੱਕ ਸ੍ਰੀ ਖੰਡਪਾ ਸਾਹਿਬ ਚੱਲ ਰਹੇ ਹਨ, ਉਹਨਾਂ ਦੇ ਨਾਵੇਂ ਮਹੱਲੇ ਦੇ ਸਲੋਕ ਆਰੰਭ ਹੋ ਰਹੇ ਹਨ। ਜਿਨ੍ਹਾਂ ਸੰਗਤਾਂ ਕੋਲ ਸਮਾਂ ਹੈ, ਬੈਠ ਕਰਕੇ ਬਾਣੀ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਨਾਵਾਂ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨਾ।

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਇੱਕ ਸੰਗ ਪੰਚ ਬਰੰਗਨ ਸੰਗ ਅਲਾਪੇ ਅੱਠੋ ਨੰਦਨ ਪ੍ਰਥਮ ਰਾਗ ਭੈਰੋ ਵੇ ਕਰਹੀ ਪੰਚ ਰਾਗ ਨੀ ਸੰਗ ਉਚਰਹੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਆਜੂਨੀ ਸਹਿਭੰ ਗੁਰ ਪ੍ਰਸਾਦ ਜਪ। ਹਾਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕੋ ਸੀ ਭੀ ਸੱਚ, ਸੋਚੈ ਸੋਚਨਾ ਹੋਵਈ ਜੇ ਸੋਚੀ ਲਖਵਾਰ, ਚੁੱਪੈ ਚੁੱਪਨਾ ਹੋਵਈ ਜੇ ਲਾਇ ਰਹਾ ਲਵਤਾਰ, ਭੁਖਿਆ ਭੁੱਖ ਨਾ ਤੁਰੀ ਜੇ ਬੰਨਾ ਪੁਰੀਆਂ ਭਾਰ, ਸਹਿ ਸਿਆਣਪਾਂ ਲੱਖ ਹੈ ਤਾਂ ਇੱਕ ਨਾ ਚੱਲੈ ਨਾਲ, ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਤੁੱਟੈ ਪਾਲ, ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਆ ਹੁਕਮ ਲੈ ਵਡਿਆਈ, ਹੁਕਮੀ ਉਤਮ ਨੀਚਾ ਹੁਕਮ ਲਿਖ ਦੁੱਖ ਸੁਖ ਪਾਈ, ਇੱਕ ਨਾ ਹੁਕਮੀ ਬਖਸੀ ਸਿੱਖ ਹੁਕਮੀ ਸਦਾ ਭਵਾਈ ਹੈ, ਹੁਕਮੇ ਅੰਦਰ ਸਭ ਕੋ ਬਾਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੇ ਕਹੇ ਨਾ ਕੋਏ, ਗਾਵੈ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਜਾਤ ਜਾਣੇ ਨਿਸ਼ਾਨ, ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰ ਦੇਹ, ਗਾਵੇ ਕੋ ਜਾਪੇ ਦਿਸੇ ਦੂਰ, ਗਾਵੇ ਕੋ ਵੇਖ ਆਦਰਾ ਅਧੂਰ, ਕਥਨਾ ਕਥੀ ਨ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਖਸੈ ਵੇ ਪ੍ਰਵਾਹ, ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਉ ਅਪਾਰ, ਆਖੇ ਮੰਗਹਿ ਦੇਹ ਦੇਹ, ਦਾਤ ਕਰੇ ਦਾਤਾਰ, ਫਿਰ ਕੇ ਅੱਗੇ ਰੱਖੀ ਹੈ ਜਿਤ ਦਿਸੇ ਦਰਬਾਰ, ਮੂੰਹ ਕੇ ਬੋਲਣ ਬੋਲੀ ਹੈ ਜਿਤ ਸੰਤਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕਪੜਾ ਨਦਰੀ ਮੁਖ ਦੁਆਰ, ਨਾਨਕੀ ਵੈ ਜਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਣ, ਨਾਨਕ ਗਾ ਵੀ ਆਏ ਗੁਣੀ ਨਿਧਾਨ, ਗਾ ਵੀ ਆਏ ਸੁਣੀ ਆਏ ਮਨ ਰੱਖੀਏ ਭਾਉ, ਦੁੱਖ ਪਰ ਅਰਸੋ ਕਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ, ਗੋਰੀ ਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ, ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਣ ਨਾ ਜਾਈ, ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਣਾ ਜਾਈ, ਤੀਰਥ ਨਾਵਾ ਜੇ ਤਿਸ ਭਾਵਾ, ਵਿਨ ਭਾਣੇ ਕੇ ਨਾਏ ਕਰੀ, ਜੇਤੀ ਸਿਰਠਿਓ ਪਾਈ ਵੇਖਾ ਵਿਣ ਕਰਮਾ ਕੇ ਮਿਲੇ ਲਈ, ਮਤ ਵਿੱਚ ਰਤਨ ਜਵਾਹਰ ਮਾਨਕ ਜੇ ਕੁ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਣਾ ਜਾਈ, ਜੇ ਜੁਗ ਚਾਰੇ ਆਰ ਜਾ ਉਰਦ ਸੋਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਏ, ਚੰਗਾ ਨਾ ਉਰ ਖਾਏ ਕਹਿ ਜਸ ਕੀਰਤ ਜਾਗਲੇ, ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੈ ਕੇ, ਕੀਟਾ ਅੰਦਰ ਕੀਟਕਾਰ ਦੋਸੀ ਦੋਸ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ, ਗੁਣ ਦੇ ਤਿਹਾ ਕੋਈ ਨਾ ਸੁਜਈ, ਜੇ ਤਿਸ ਗੁਣ ਕੋਏ ਕਰੇ, ਸੁਣਿਆ ਏ ਸਿੱਧ ਪੀਰ ਸੁਰਨਾਥ, ਸੁਣਿਆ ਏ ਧਰਤ ਧੌਲੇ ਆਕਾਸ, ਸੁਣਿਆ ਏ ਦੀਪ ਲੋ ਪਾਤਾਲ, ਸੁਣਿਆ ਪੋਹੇ ਨ ਸਕੇ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਏ ਦੁਖ ਪਾਪ ਕਾ ਨਾਸ, ਸੁਣਿਆ ਈਸਰ ਬ੍ਰਹਮਾਇੰਦ, ਸੁਣਿਆ ਮੁਖ ਸੁਲਾਹਣ ਬੰਦ, ਸੁਣਿਆ ਜੁਗ ਜੁਗ ਤਨ ਭੇਦ, ਸੁਣਿਆ ਏ ਸਾਸਤ ਸਿਮਰਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣੈ ਸਤਸੰਤੋ ਗਿਆਨ, ਸੁਣੈ ਸੜਕਾ ਸੁਨਾਨ, ਸੁਣੈ ਪੜ ਪੜ ਪਾਵੇ ਮਾਨ, ਸੁਣਿਆ ਏ ਲਾਗੇ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਏ ਦੁਖ ਪਾਪ ਕਾ ਨਾਸ, ਸੁਣੈ ਸਰਾਂ ਗੁਣਾਂ ਕੇ ਗਾਹ, ਸੁਣੈ ਸਿੱਖ ਪੀਰ ਪਾਤਸ਼ਾਹ, ਸੁਣੈ ਅੰਦੇ ਪਾਵੇ ਰਾਹੁ, ਸੁਣੈ ਹਾਥ ਵੇਸ ਗਾਹੁ, ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨਾ ਸੁਰਤ ਹੋਵੇ ਮਨ ਬੁੱਧ, ਮੰਨਾ ਸਗਲ ਪਵਨ ਕੀ ਸੋਧਾ, ਮੰਨੈ ਮੋਹ ਚੋਟਾ ਨਾ ਖਾਏ, ਮੰਨਾ ਜਮ ਕਾਏ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨਾ ਮਾਰਗ ਠਾਕ ਨਾ ਪਾਏ, ਮੰਨਾ ਪਤ ਸਿਉ ਪ੍ਰਗਟ ਜਾਏ, ਮੰਨਾ ਮਗ ਨਾ ਚੱਲੇ ਪੰਥ, ਮੰਨਾ ਧਰਮ ਸਿੱਧੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨਾ ਪਾਵੇ ਮੁਖ ਦੁਆਰ, ਮੰਨਾ ਪਰਵਾਰੇ ਸਾਧਾਰ, ਮੰਨਾ ਤਰੇ ਤਾਰੇ ਗੁਰ ਸਿੱਖ, ਮੰਨਾ ਨਾਨਕ ਭਵੇ ਨਾ ਭੇਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵੇ ਦਰਗੈ ਮਾਨ, ਪੰਚੈ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰੇਕ ਧਿਆਨ, ਜੇ ਕੋ ਕਹੇ ਕਰੇ ਵਿਚਾਰ,
करते कह करने नाही सुमार। धौल धर्म दया का पूत संतोख थाप रख्या जन सूत। जे को बुझै हुए सचियार तबले उपर केता भार। धरती होर परै होर तिस्ते भार। तले कवन जोर जी जात रंगा के नाव सबना लिखिया बुढ़ी कलाम। एहो लिखा लिख जाने कोय लिखा लिखिया केता होए। केता दान सवाल रूप के तीदात जाने कौन कूद कीता पसाओ। एको कवाओ तिस्ते होए लख दरिया कुदरत कवन का विचार। वारिया ना जावा एक वार जो तुद भावे साई भली कार। तू सदा सलामत निरंकार असंख जाप असंख पाओ असंख पूजा असंख तप ताओ। असंख ग्रंथ मुख वेद पाठ असंख जोग मन रहे उदास। असंख भगत गुण ज्ञान विचार असंख सती असंख दातार। असंख सूरमोह भक सार असंख मोन लवलाए तार। कुदरत कवन का विचार वारिया न जावा एक वार जो तुद भावे साई भली कार। तू सदा सलामत निरंकार असंख मूर्ख अंध घोर असंख चोर हराम खोर। असंख अमर कर जाहे जोर असंख गल वढत्या कमाहे। असंख पापी पाप कर जाहे असंख कूड़े आर कूड़े फेराहे। असंख मलेच मल पख खाहे असंख निंदक सिर करै भार। नानक नीच कहे विचार वार न जावा एक वार जो तुद भावे साई भली कार। तू सदा सलामत निरंकार असंख नाव असंख थाव गम गम असंख लो। असंख सिर पार अखरी नाम अखरी सोला अखरी ज्ञान गीत गुण गाह। अखरी लिखण बोलन बाण अखरा सिर संजोग बखाण। जिन्ने लिखे तिसर नाहे जे फरमाए तिव तिव पाहे। जे ता कीता ते ता नाओ बिन नावे नाही को थाओ। कुदरत कवन का विचार वारिया न जावा एक वार जो तुद भावे साई भली कार। तू सदा सलामत निरंकार भरिए हथ पैर तन देह पानी तो ते उतर सखे। मूत पलीती कपड़ होए दे साबून लइए ओ धोए। भरिए मत पापा कै सांगो धूपे नावे कै रंग। पुन्नी पापी आखण नाहि कर कर करना लिख लै जाहो। आपे भी जापे ही खाहो नानक हुकमी आवो जाहो। तीर तप दया दत दान जे को पावे तिलका मान। सुनिया मन्या मन कीता भाओ अंतर गत तीर्थ मल नाहो। सब गुण तेरे मैं नाही कोय बिन गुण कीते भगत ना होए। स्वस्थ आथ बाणी बरमाओ सत सुहान सदा मन चाओ। कव कुदर सत सुहान सदा मन चाओ। कवन सुवेला वखत कवन कवन थिथ कवन वार। कवन सिरुति माहु कवन जित आकार। वेल न पाइया पंडती जे हुवे लेख पुराण। वक्त न पायो कादियां जे लिखण लेख कुरान। थिथ वार न जोगी जाने रुत माहु ना कोई जा। करता सिरठी को साजे आपे जाने सोई। किव करे आखा किव सोलाई क्यों वरणी किव जाना। नानके आखण सब को आखे एक दू एक सियाणा। वड्डा साहिब वड्डी नाई कीता जा का होवे। नानक जे को आपू जाने अगे गया ना सो है। पाताला पाताल लाखे आगासा आगा सोड़ कोड़ कपाल थके। वेद कैनिक वात सहस उठारे कैनक ते बासलू एक धात। लिखा होए तां लिखिया है लिखे होए बनास। नानक वड्डा आखिए आपे जाने आप। सलाही सलाहे ती सुरत ना पाईया नदियां ते वाप वै समुंद ना जानिए। समुद सा सुल्तान ग्रह सेती माल धन कीड़ी तुल ना हो बनी। जे तिस मनो ना विसरे अंत ना सिवती कहे। ना अंत अंत ना करने दे ना अंत अंत ना वेखण सुन। ना अंत अंत ना जापे क्या मन मंत। अंत न जापे कीता या कार अंत न जापे पारावार। अंत कारण केते बिल लाए तां के अंत न पाए जाहे। अंत न जाने कोय बहुता कहिए बहुता होए। वड्डा साहिब ऊंचा था ऊंचे उपरी ऊंचा ना होए। बड़ी ऊंचा होवे कोय ते सूचे को जाने सोए। जे बड़े आप जाने आप आप। नानक नदरी करमी दात बहुता कर्म लिखिया ना जाहे। वड्डा दाता तिल ना तुमाए। केते मंगे जो दे अपार केते अगणत नहीं विचार। केते खब टुटे वेकार केते लै लै मुकर पाहे। केते मूर्खाही खाहे केत्या दुख भोग सदमा रे पेदा तेरी दातार। बंद खुलासी पाणे होए राख ना सके कोय। जे को खाए के आखण पायो जाने जे तिया मोखाए। आपे जाने आपे दे आखे से पे के ई के। जिसनु बख्शे शिव सुला नानक पात साही पात साह। अमुल गुण अमुल व्यापार अमुल व्यापारी अमुल भंडार। अमुल आवे अमुल ले जाहे अमुल पाए अमुला सुमाहे। अमुल धर्म मुल दीवान अमुल तुल मुल परवान।
ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨ ਜਾਏ ਆਖ ਆਖ ਰਹੇ ਲਵਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜੇ ਕਰੇ ਵਖਿਆਣ ਆਖ ਹੈ ਬਰਮੇ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਵਿੰਦ ਆਖ ਹੈ ਈਸ਼ਰ ਆਖ ਹੈ ਸਿੱਧ ਆਖ ਕਿਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰ ਨਰ ਮੁਨ ਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹੇ ਕਹੇ ਉੱਠ ਉੱਠ ਜਾਏ ਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ ਜਿਵੜ ਭਾਵੇ ਤਿਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਰਗਾ ਵਾਰਾਂ ਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਨਾ ਦੇ ਅਨੇਕ ਅਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਭਰੀ ਸਿਉ ਕਹੀ ਅਨਾ ਕਿਤੇ ਗਾਵਣ ਹਾਰੇ ਗਾਵੇ ਤੁਨ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬਰਮਾ ਦੇਵੀ ਸੋਨ ਸਦਾ ਸੁਵਾਰੇ ਗਾਵਹਿ ਇੰਦੇ ਉਦਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਦੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆ ਮਨਮੋਹਨ ਸੁਰਗਾ ਮੱਛ ਪਿਆਲੇ ਗਾਵਣ ਰਤਨੇ ਉਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਹਿ ਜੋਤ ਮਾਮਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸਹੀ ਤੁਧਨੋ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚੇਤਨ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨ ਸੀ ਮਾਇਆ ਜਿਨਿ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੂ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਬੇਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਤਿਸ ਆਦੇਸ਼ ਆਦ ਅਨਿਲ ਅਨਾਦਨਾਥ ਜੁਗ ਜੁਗੇ ਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂਕੀ ਰਿੱਧ ਸਿਧਿਅਵਰਾ ਸਾਧ ਸੰਯੋਗ ਵਿਯੋਗ ਦੇ ਕਾਰ ਚਲਾਵੇ ਲਿਖੇ ਆਵੇ ਭਾਗ ਆਦੇ ਤਿਸੇ ਆਦੇਸ਼ ਆਦ ਅਨਿਲ ਅਨਾਦਨਾਥ ਜੁਗ ਜੁਗੇ ਕੋ ਵੇਸ ਏਕਾ ਮਾਈ ਜੁਗਤ ਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੇ ਤੇ ਵਿੱਚ ਲਾਵੇ ਜਿਵ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਰ ਨ ਆਵੇ ਬਹੁਤਾਏ ਉਹ ਵਡਾਣ ਆਦੇ ਤਿਸੇ ਆਦੇ ਸਾਦ ਅਨਿਲ ਅਨਾਦਨਾਥ ਜੁਗ ਜੁਗੇ ਕੋ ਵੇ ਸਾਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਅਦੇ ਤਿਸੇ ਆਦੇ ਸਾਧ ਅਨਿਲ ਅਨਾਦਨਾਥ ਜੁਗ ਜੁਗ ਏਕੋ ਵੇ ਸਿੱਖ ਦੂਜੀ ਪਉ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਕੀ ਏਕ ਨਾਮ ਜਗਦੀਸ਼ ਹੀ ਦਰਾਹੇ ਪਤ ਪਵੜੀਆਂ ਚੜੀਏ ਹੋਏ ਅਕੀਸ ਸੁਨ ਗੱਲਾਂ ਆਕਾਸ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜਾ ਠੀਸ ਆਖਣ ਜੋਰ ਚੁੱਪੇ ਨਹਿ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁੱਤੀ ਥਿਥੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸਵੇ ਧਰਤੀ ਥਾਪ ਰੱਖੀ ਧਰਮਸਾਲ ਤਿਸਵੇ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੇ ਸੋਣ ਪੰਚ ਪਰਵਾਰ ਨਦਰੀ ਕਰਮ ਪਵੇ ਨਿਸ਼ਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਇਆ ਜਾਪੇ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਣ ਮਹੇਸ਼ ਕੇਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ਼ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਦ ਨਰਿੰਦ ਕੇਤੀਆ ਸੁਰਤੀ ਸਿਵ ਕੇਤੇ ਨਾਨਕ ਅੰਤ ਨਾਂਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬਨੋਦ ਕੋੜੇ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤੇ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਤਿੱਥੇ ਘੜੀ ਹੈ ਸੁਰਤ ਮਤ ਮਨ ਬੋਧ ਤਿੱਥੇ ਘੜੀ ਹੈ ਸੁਰਾਂ ਸਿਧਾਂ ਕੀ ਸੋਧ
ਕਰਮ ਖੰਡ ਕੀ ਬਾਣੀ ਜੋਦ ਤਿਥੈ ਹੋਰ ਨ ਕੋਈ ਹੋਰ ਤਿਥੈ ਜੋਧ ਮਹਾਂਬਲ ਸੂਰ ਤਿਨ ਮੈਂ ਰਾਮ ਰਿਹਾ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਰੂਪ ਨ ਕਥਨੇ ਜਾਹੇ ਨਾ ਵਿਮਰੇ ਨ ਠਾਗੇ ਜਾਹੇ ਜਿਨ ਕਹਿ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕਹਿ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਤਾਂ ਅੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਕਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਤੀਰਜ ਸੁਨਿਆਰੇ ਅਨਣ ਮਤ ਵੀ ਤੁਥਿਆਰ ਭਉ ਖਲਾਗਣ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਕੜੀਐ ਸਬਦ

ਮਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ, ਕਾਰਜ ਸਭ ਸੁਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਏ ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਉਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਐ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋ, ਜਿਸ ਦੀਆਂ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੂ, ਸੱਚਾ ਨਾਮ ਮੇਰਾ ਆਧਾਰੂ। ਵਾਜੇ ਪੰਚਾ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਦ ਜਿਨ ਕਉ, ਸੇ ਨਾਮ ਹਰਿ ਕੈ ਲਾਗੇ। ਕਹੈ ਨਾਨਕ ਤੈ ਸੁਖ ਹੋਆ ਤਿਤ ਘਰ, ਅਨਹਦ ਵਾਜੇ ਸਾਚੀ ਲਵੇ ਬਿਨ ਦੇਹਨ ਮਾਨੀ, ਦੇਹਨ ਮਾਨੀ ਲਵੇ ਬਾਜੋ ਕਿਆ ਕਰੇ ਵਿਚਾਰੀਆ, ਤੁਦ ਬਾਜ ਸਮਰੱਥ ਕੋਇ ਨਾਹੀ, ਕਿਰਪਾ ਕਰ ਬਨਵਾਰੀਆ, ਸੁਨੋ ਰਥਾਉ ਨਾਹੀ ਸ਼ਬਦ ਲਾਗ ਸਵਾਰੀਆ। ਕਹੇ ਨਾਨਕ ਲਵੇ ਬਾਜੋ ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ, ਜਨ ਸਾਰਿਆ ਅੰਦਰੋਂ ਜਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸਚੇ ਸਵਾਰਿਆ। ਕਹੈ ਨਾਨਕ ਹਿਉ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰੇ ਦੈ ਦਿਸ ਇੱਕ ਨਾਮ ਲਾਗ ਸੁਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਭਾਵੇ, ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ, ਆਵੋ ਸੰਤ ਪਿਆਰਿਓ ਅਕਥ ਕੀ ਕਰੈ ਕਹਾਣੀ, ਕਰੈ ਕਹਾਣੀ ਅਕਥ ਕੇਰੀ ਕਿ ਤੂੰ ਦੁਆਰੇ ਪਾਈਏ, ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ, ਪਾਈਏ ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ। ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ, ਮਾਇਆ ਮੋਹਣੀ ਜਿਨੇ ਤੇ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੇ ਕੀਤੀ, ਜਿੰਠ ਗੌਲੀ ਪਾਈਆ, ਕੁਰਬਾਨ ਕੀਤਾ ਤਿਸੇ ਵਿੱਟੋਂ ਜਿਨ ਮੋਹ ਮਿੱਠਾ ਲਾਇਆ। ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ, ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਏ, ਐਸਾ ਕੰਮ ਮੂਲੇ ਨਾ ਕੀਚੇ ਜੇ ਤੇ ਅੰਤ ਪਛੋਤਾਈਏ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਏ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ, ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤੇ ਉਪਾਇਆ, ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੁਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ, ਜੀ ਜਨ ਸਭ ਤੋਦੇ ਉਪਾਇਕ ਵੇਖ ਪਰਸਨੇ ਆਇਆ, ਲਭ ਲੋ ਬੰਕਾਰ ਚੂਕਾ ਸਤਿਗੁਰੂ ਭਲਾ ਪਾਇਆ। ਕਹੈ ਨਾਨਕ ਜਿਸ ਨੂੰ ਆਪ ਤੁਠਾ ਤਨੇ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖ ਮਾਰਗ ਚੱਲਣਾ ਲਭ ਲੋ ਬੰਕਾਰ, ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖਨਿਓ ਤਿੱਖੀ ਵਾਲੋ ਨਿੱਕੀਏ ਤਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜੇ ਅਰ ਵਾਸਨਾ ਸੁਮਾਣੀ। ਕਹੈ ਨਾਨਕ ਚਾਲ ਭਗਤਾਂ ਜੁਗ ਜੁਗ ਨਿਰਾਲੀ, ਜਿਉਂ ਤੂੰ ਚਲਾਏ ਤਿਵ ਚੱਲੇ ਸੁਆਮੀ, ਉਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਿਵੈ ਚੱਲੇ, ਜਿੰਨਾ ਮਾਰਗ ਪਾਵੇ ਕਰ ਕਿਰਪਾ ਜਨ ਨਾਮ ਲਾਏ, ਸੇ ਹਰ ਹਰ ਸਦਾ ਧਿਆਵੇ, ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ। ਕਹੈ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚੁਲਾਵੇ, ਉਹ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ। ਇਹੋ ਤਿੰਨ ਕੈ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ, ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ, ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ, ਪਵੇ ਧੋਏ ਸੇ ਜਨਾ ਜਿੰਨੀ ਹਰ ਧਿਆਇਆ,
ਹਰ ਧਿਆਇਆ ਪਵਿੱਤ ਗੁਰਮੁਖ ਜਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸੁਭਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੇ ਵਿਣ ਸਹਿਜੇ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੈ ਜਿਉ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਸਹਿਸਾ ਵਜਾਏ ਜਿਉ ਮੈਲੇ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਤੁਮਸੋ ਸੁਣੇ ਨਾਈ ਫਿਰੇ ਜਿਉ ਬੇਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕੁਮਾਣੀ ਕੂੜ ਕੀ ਸੋਹੇ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ ਕਹੇ ਨਾਨਕ ਜਿਨਮਰ ਨਿਰਮਲ ਸਦਾ ਰਹੇ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰਾਤ ਮੈਂ ਸੰਭਾਲੇ ਆਪ ਛੱਡ ਸਦਾ ਰਹਿ ਪਰਣੇ ਗੁਰਬਿਨਿ ਔਰ ਨਾ ਜਾਣੇ ਕੋਇ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥਾਏ ਕੋਈ ਪੁੱਛੋ ਵਿਵੇਕੀ ਆ ਜਾਏ ਅਨੇਕ ਜੂਨੀ ਭਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਗਾਵੋ ਸੱਚੀ ਬਾਣੀ ਗਾਵੋ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਅੰਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਨਾ ਸੁਬਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਏ ਸੱਚੀ ਬਾਣੀ ਸਤਿਗੁਰੂ ਬਿਨਾ ਔਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਔਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾਹਿਰ ਲਿਆ ਮਾਇਆ ਬੋਲਣ ਭੈਰਵਾਨੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੀਰਾ ਜਿਤ ਜੜਾਓ ਸਿਵ ਸਕਤ ਆਪਿ ਉਪਾਏ ਕਹਿ ਕਰਤਾ ਆਪੇ ਹੁਕਮਰਤਾਏ ਹੁਕਮਰਤਾਏ ਆਪ ਵੇਖੇ ਗੁਰਮੁਖ ਸੇ ਬੁਝਾਏ ਤੋੜੇ ਬੰਧਨ ਹੋਵੇ ਮੁਗਤਾ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਕਿਸ ਸਿਉ ਲਿਵ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰ ਸਾਸਤਰ ਪੁੰਨ ਪਾਪ ਵਿਚਾਰ ਦਏ ਤਤੈ ਸਾਰਣ ਜਾਣੀ ਤਤੈ ਸਾਰਣ ਜਾਣੀ ਗੁਰੂ ਬਾਜੋ ਤਤੈ ਸਾਰਣ ਜਾਣੀ ਤੇਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਰੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅਣ ਦਿਨਾਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਸਾਰੀਏ ਮਨੋ ਕਿਉਂ ਵਸਾਰੀਏ ਵਡਦਾਤਾ ਜਗਨ ਮਿਹਾਰ ਪੰਚਾਵੇ ਉਸ ਨੇ ਕੋਈ ਭੋ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹੇ ਨਾਨਕੇ ਵਡਦਾਤਾ ਸੋ ਕਿਉਂ ਮਨੋ ਵਸਾਰੀਏ ਜੈਸੀ ਅਗਨ ਉਧਰ ਮੈਂ ਤੈਸੀ ਬਾਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ ਜਾਂ ਤਸਭਾਣਾ ਤਾਂ ਜੰਮਿਆ ਪਰਿਵਾਰ ਭਲਾ ਭਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਮਾਇਆ ਜੇ ਤਰ ਵਿਸਰੇ ਮੋਹ ਪਜੇ ਭਾਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਨੀ ਵਿੱਚੇ ਮਾਇਆ ਪਾਇਆ ਹਰ ਆਪੇ ਅਮੁੱਲ ਕਹੇ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ ਜੇਦਾ ਜੀਓ ਤਿਸ ਮਿਲ ਰਹੇ ਹਰ ਵਸੇ ਮਨ ਆਏ ਹਰ ਆਪਿਆ ਮੁਲਕ ਹੈ ਭਾਗਤ ਨਾਕੇ ਨਾਨਕਾ ਜਿਨ ਹਰ ਪੱਲੇ ਪਾਇਆ ਰਾਸ ਮੇਰੀ ਮਨ ਮਨ ਜਾਰਾ ਰਾਸ ਮੇਰੀ ਮਨ ਮਨ ਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾ ਖਟਿਓ ਦਿਹਾੜੀਓ ਤਨ ਤਿੰਨਾ ਮਿਲਿਆ ਜਿਨਾ ਰਿਆਪੇ ਭਾਣਾ ਕਹੇ ਨਾਨਕਰ ਰਾਸ ਮੇਰੀ ਮਨ ਹੋਆ ਵਣਜਾਰਾ ਏ ਰਸਨਾ ਤੂੰ ਅਨਰਾਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤੈ ਕਿਤੇ ਜਿਚਰਾ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਵੜਨਾ ਤ੍ਰਿਸ਼ਨਾ ਲਾਗੇ ਆਏ ਇਹੋ ਹਰ ਰਸ ਕਰਮੀ ਪਾਈਏ ਸਤਿਗੁਰ ਮਿਲੇ ਜਿਸੇ ਆਏ ਕਹੈ ਨਾਨਕ ਹੋਰ ਅਨ ਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ ਸਰੀਰਾ ਮੇਰੇ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ ਰਾਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੁਖ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਾਥ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਭ ਆ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ
क्या तुद कर्म कमाया के कर्म कमाया तुद शरीरा जा तू जग में आया जिनर तेरा रचन रचिया स्वर मन ना वसाया गुर प्रसादी अरमन वसिया पूर्व लिखिया पाया कहे नानक्यो शरीर प्रवान हुआ जिन सतगुर सिउ चित लाया नेत्रों मेरे वर तो मैं जोत धरी हर बिन अवरना देखो कोई हर बिन अवरना देखो कोई नदरी हर निहाल आए वे संसार तुम देख दे वर का रूप हर रूप नदरी आया गुर प्रसादी बुझिया जा वेखारे कहे हर बिन अवरना कोई कहे नानके नेत्र अंद सह सतगुर मिलया दिब दृष्ट होई हे सरवण मेर हो साचे सुनने नो पठाए साचे सुनने नो पठाए श्रीर लाए सुनो सत बाणी जित सुनी मन तन हरिया हुआ रसना रस समानी सच लख वडाणी ताकि गत कही ना जाए कहे नानक अमृत नाम सुनो पवित्र हो वो साचे सुनने नो पठाए हर जियो गुफा अंदर रख कै वाजा पवन वजाया वजाया वाजा पौना नौ द्वारे प्रगट किए दसवां गुप्त रुखाया

ਨਿਧਾਨ ਕਰ ਪਿਆਰੇ ਜੀਓ, ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ। ਇਹੋ ਸਾਚਾ ਸੋਹਿਲਾ ਸਾਚੇ ਘਰ ਗਾਵਹੁ, ਗਾਵੋ ਤਾਂ ਸੋਹਿਲਾ ਘਰ ਸੱਚ ਹੈ, ਜਿੱਥੇ ਸਦਾ ਸੱਚ ਤੇ ਆਵੇ। ਸੱਚੋ ਤੇ ਆਵੇ ਜਾਂ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵੇ। ਕਹੇ ਨਾਨਕ ਸੱਚ ਸੋਹਿਲਾ ਸੱਚੇ ਘਰ ਗਾਵਹਿ, ਅਣਦ ਸੁਣੋ ਵੱਡ ਭਾਗੀ ਹੋ। ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ, ਸਗਲ ਵਸੂਰੇ ਦੁਖ

ਕੋਈ ਨਾਉਂ ਨਾ ਜਾਣੇ ਮੇਰਾ। ਵਾਹਿਗੁਰੂ ਇੱਕ ਓੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ, ਰਾਮਦਾਸੇ ਹੋਈ ਸਹਾਏ, ਅਰਜਨ ਹਰ ਗੋਬਿੰਦ ਨਾਉ, ਸਿਮਰਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਜਿੱਠੇ ਸਬਦ ਵਜਾਏ, ਤੇਗ ਬਹਾਦਰ ਸਿਮਰਿਆ, ਕਰਨਾਉ ਨਿਧਿਆਵੇ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਤਰੱਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਹਨਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਹੀ, ਦੇ ਕੇ ਅੰਡ ਕੀਤਾ ਤਰ੍ਹਾਂ ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰੱਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨੇ ਆਰਿਆ ਸਿੱਖੀ ਕੇਸਾ ਸਵਾਸਾ ਸੰਗ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਤਰੱਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰੱਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾ ਵਿੱਚ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੇ ਰਹਿ, ਦੇਖ ਤੇਗ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀ, ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਬਕਾਲ ਪੁਰਖ, ਵਾਹਿਗੁਰੂ ਹੈ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਹਿੰਦ ਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸੇਵ ਪਰਿਵਾਰ ਵੱਲੋਂ, ਬੱਚਿਆਂ ਵੱਲੋਂ ਆਪ ਜੀ ਦੇ ਚਰਨ ਪਸਦਿਆਂ ਸਤਿ ਤੁਰਕੀ ਬਾਣੀ ਦੇ ਪ੍ਰਸੰਗ ਰੋਜ਼ ਪ੍ਰਾਰੰਭ ਹੋਏ। ਮਲਕੀਤ ਸਿੰਘ, ਹਰਪਾਲ ਸਿੰਘ, ਗੁਰਦਿੱਤ ਸਿੰਘ, ਪ੍ਰਭਜੋਤ ਸਿੰਘ ਵੱਲੋਂ ਸਰਬੱਤ ਦੇ ਭਲੇ ਵਾਸਤੇ ਸਤਿਗੁਰ ਦੇ ਚਰਨ ਪਰਸੇ ਗਏ। ਤੁਰਕੀ ਬਾਣੀ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਸੰਪੂਰਨਤਾਵਾਂ ਹੋਈਆਂ, ਕਿਰਪਾ ਕਰਨੀ। ਬੱਚਿਆਂ ਦੇ ਪਰਿਵਾਰਾਂ ਦੇ ਸਿਰ 'ਤੇ ਮਿਹਰ ਪ੍ਰਾਰਥ ਰੱਖਣਾ, ਪਰਿਵਾਰ ਸੁੱਖ ਸ਼ਾਂਤੀ, ਚੜ੍ਹਦੀ ਕਲਾ ਸਰਬੱਤ ਦਾ ਭਲਾ ਕਰਨਾ, ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ, ਬੱਚਿਆਂ ਵੱਲੋਂ ਪਰਿਵਾਰਾਂ ਨੂੰ ਆਪ ਜੀ ਨੂੰ ਸੋਹਣੇ ਰੁਮਾਲੇ ਭੇਟ ਕਰਦੇ ਹਨ, ਅੰਗੀਕਾਰ ਕਰਨੇ, ਦੇਗ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੈ ਪ੍ਰਸ਼ਾਦ ਵਰਤਾਉਣ ਦੀ ਆਗਿਆ ਬਖਸ਼ੋ। ਹੋਰ ਪਰਿਵਾਰਾਂ ਦੀ ਬੇਨਤੀ ਆਪ ਜਾਣਦੇ ਹੋ, ਸਭ ਬੇਨਤੀ ਆਪ ਜੀ ਨੂੰ ਗੁਰਪ੍ਰੀਤ ਸਾਹਿਬ ਪ੍ਰਵਾਨ ਕਰਨੀਆਂ। ਸ੍ਰੀ ਅਖੰਡ ਪਾਠ ਸਾਹਿਬ ਜੀ ਕੀ ਸੰਪੂਰਨਤਾ ਜੀ ਕੀ ਅਰਦਾਸ, ਜਪਜੀ ਸਾਹਿਬ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਸੁਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ। ਸ੍ਰੀ ਮੁਖਵਾਕ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸ੍ਰੀ ਵਾਹਿਗੁਰੂ ਸਾਹਿਬ ਜੀਓ, ਜੋ ਮੰਗੇ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ, ਈਹਾ ਊਹਾ ਸੱਚ ਹੋਵੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ, ਪ੍ਰਭ ਕੀ ਸਰਣ ਸਗਲ ਭੈ ਲਾਥੇ, ਦੁਖ ਬਿਣਸੇ ਸੁਖ ਪਾਇਆ। ਦਿਆਲ ਹੁਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਪ੍ਰਭ ਕੀ ਸਰਣ ਸਗਲ ਭੈ ਲਾਥੇ, ਦੁਖ ਬਿਣਸੀ

ਕਰ ਕਿਰਪਾ ਪ੍ਰਭ ਦੀਨ ਦਿਆਲਾ, ਗੁਣ ਗਾਵੂ ਰੰਗ ਰਾਤਾ ਰਹਾਉ। ਸਤਿਗੁਰ ਨਾਮ ਨਿਧਾਨ ਦਿਰੜਾਇਆ, ਚਿੰਤਾ ਸਗਲ ਬਿਨਾਸੀ। ਕਰ ਕਿਰਪਾ ਆਪਣੋ ਕਰ ਲੀਨਾ, ਮਨ ਵਸਿਆ ਅਵਨਾਸੀ। ਤਾਂ ਕੋ ਬਿਘਨ ਨ ਕੋ ਲਾਗੇ, ਜੋ ਸਤਿਗੁਰ ਆਪਣੇ ਰਾਖੇ। ਚਰਨ ਕਮਲ ਬਸੇ ਰਿਦ ਅੰਤਰ, ਅੰਮ੍ਰਿਤ ਹਰ ਰਸ ਚਾਖੇ। ਕਰ ਸੇਵਾ ਸੇਵਕ ਪ੍ਰਭ ਆਪਣੇ, ਜਿਨ ਮਨ ਕੀ ਇੱਛ ਪੁਜਾਈ। ਨਾਨਕ ਦਾਸ ਤਾਂ ਕਹਿ

ਸੇਵਕ ਪਰਿਵਾਰਾਂ ਨੇ, ਬੱਚਿਆਂ ਨੇ, ਸਰਬੱਤ ਦੇ ਭਲੇ ਵਾਸਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਪਰਸੇ, ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਸੰਪੂਰਨਤਾ ਹੋਈ ਪਰਿਵਾਰਾਂ ਵੱਲੋਂ ਹੁਕਮ ਹੋਇਆ ਸੀ ਥੋੜ੍ਹੇ ਸਮੇਂ ਲਈ ਗੁਰੂ ਦਰਬਾਰ ਵਿੱਚ ਮਹਾਰਾਜ ਦੀ ਹਜ਼ੂਰੀ ਵਿੱਚ ਕੀਰਤਨ ਹੋਣਗੇ। ਆਪ ਜੀ ਨੇ ਸਾਰੇ ਨੇ ਪਰਿਵਾਰ ਨੇ ਹਾਜ਼ਰੀਆਂ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਦਾ ਗੁਰਬਾਣੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨੋ ਸਿਮਰਮ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਰੁੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਹੈ ਘਰ ਨਾ ਉਹਨੇ ਦਿਆ ਵਹਿਤਾ ਹੈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਿਟ ਕੀਤਾ ਤੇਰਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਵਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਆਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਆਵੇ ਚੇਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਦਾ ਤਰਛ ਰਹਿਤ ਦੇਖ ਦੇਖ ਫਤਿਹ ਬਿਰਧ ਕੀ ਬੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਦਾਨ ਭਰੋਸਾਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੇ ਮਮਤ ਉੱਚੀ ਮਾਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੋਂ ਗੁਰਦੁਆਰਿਆਂ ਗੁਰਧਾਮਾਂ ਜਿਨਤ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾਨ ਪਿਆਰੇ ਖਾਲਸਾ ਜੀ ਨੇ ਬਖਸ਼ਿਆ ਨਿਮਾਣੇ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਿਲ ਦਰਕਾ ਸਿੱਖ ਪਰਿਵਾਰ ਮਲਕੀਤ ਸਿੰਘ ਹਰਪਾਲ ਸਿੰਘ ਗੁਰਦਿੱਤ ਸਿੰਘ ਪ੍ਰਭਜੋਤ ਸਿੰਘ ਵੱਲੋਂ ਸਰਬੱਤ ਦੇ ਭਲੇ ਵਾਸਤੇ ਆਪ ਦੇ ਚਰਨ ਪਸਦਿਆਂ ਹੋਇਆ ਤੁਰਕੀ ਬਾਣੀ ਸ੍ਰੀ ਖੰਡ ਪਾਤਸ਼ਾਹ ਪ੍ਰਾਰੰਭ ਕਰਵਾਏ ਸਨ ਸੰਪੂਰਨ ਤਾਂ ਉਪਰੰਤ ਆਪ ਜੀ ਦੀ ਹੋ ਜੇ ਸਾਹਿਬ ਸ਼ਬਦ ਕੀਰਤਨ ਹੋਏ ਸਮੁੱਚੀਆਂ ਸੇਵਾਵਾਂ ਬੰਦਿਆਂ ਪੁੱਲਾਂ ਦੀ ਮਾਫ਼ੀ ਬਖਸ਼ੂਗਾ ਵਾਸਤੇ ਸੁਧ ਪੁਸ਼ਟ ਬਾਣੀ ਪੜ੍ਹਨ ਦਾ ਆਤਮ ਸਮੁੱਚ ਕਿਰਪਾ ਕਰਨੀ ਸਾਰਿਆਂ ਪਰਿਵਾਰਾਂ ਦੇ ਸਿਰ 'ਤੇ ਮਿਹਰ ਪਿਆਰ ਚੜ੍ਹਦੀ ਕਲਾ ਦਾਤਾਂ ਬਖਸ਼ ਕਰਨੀਆਂ ਪੁਰਾਣ ਸੁਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਪਰਿਵਾਰਾਂ ਵੱਲੋਂ ਆਪ ਜੀ ਦੇ ਹਜ਼ੂਰ ਦੇਖ ਸਜ ਕੇ ਹਾਜ਼ਰਦਾਰ ਪਰਿਵਾਰ ਨੂੰ ਪਰਿਵਾਰ ਨੇ ਪ੍ਰਸ਼ਾਦ ਸੰਗਤ 'ਚ ਵਰਤਾਉਂਦਿਆਂ ਅੱਗੇ ਬਖਸ਼ਵਾਈ ਸੰਗਤ ਦੀ ਹਾਜ਼ਰੀ ਤਿਲਫੜ ਭੇਟਾ ਕਿੱਦਰ ਪ੍ਰਵਾਨ ਕਰਨੀ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਸ਼ਬਦ ਕੀਰਤਨ ਜੀ ਕੀ ਅਰਦਾਸ 6 ਪੌੜੀ ਆਨੰਦ ਸਾਹਿਬ ਜੀ ਅਰਦਾਸ ਭੁੱਲ ਸੁੱਖ ਮਾਫ਼ ਕਰਨ ਸੁ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ਵਾਈ ਸ੍ਰੀ ਮੁਖਵਾਕ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹੋਵੇ ਸਬਤ ਕਸਮ ਦੀ ਨੂਰੀ ਅਰਸੋਂ ਕੁਰਸੋਂ ਝਟੀਐ ਤੁਧ ਡਿਠ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕਟੀਐ

ਸਤਿਗੁਰ ਸੇਵ ਖਰਚ ਹਰ ਬਦ ਮਤ ਜਾਣੋ ਆਜ ਕੇ ਕਾਲੀ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚਲੈ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਲਾਲੀ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸੇਵਕ ਪਰਿਵਾਰਾਂ ਪਾਸੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲਈ, ਉਪਰੰਤ ਗੁਰੂ ਮਹਾਰਾਜ ਦੇ ਹਜ਼ੂਰ ਦਰਬਾਰ ਵਿੱਚ ਸ਼ਬਦ ਕੀਰਤਨ ਹੋਏ। ਪਰਿਵਾਰਾਂ ਦੀ ਚੜ੍ਹਦੀ ਕਲਾ ਵਾਸਤੇ ਸੰਗਤ ਵੱਲੋਂ ਗੁਰੂ ਮਹਾਰਾਜ ਚਰਨਾਂ ਚ ਅਰਦਾਸ ਬੇਨਤੀਆਂ ਹੋਈਆਂ। ਗੁਰੂ ਮਹਾਰਾਜ ਹੁਕਮ ਨਾਲ ਬਖਸ਼ ਕੀਤੇ। ਗੁਰੂ ਮਹਾਰਾਜ ਕਿਰਪਾ ਕਰਨ ਸਾਰੇ ਪਰਿਵਾਰਾਂ ਦੇ ਮੇਰ ਚੜ੍ਹਦੀ ਕਲਾ ਦਾਤਾ ਬਖਸ਼ਣ। ਪਰਿਵਾਰਾਂ ਵੱਲੋਂ ਅੱਜ ਸੰਗਤ ਦਾ ਤਹਿ ਦਿਲੋਂ ਧੰਨਵਾਦ ਹੈ, ਤਹਿ ਦਿਲੋਂ ਧੰਨਵਾਦ ਹੈ ਜੀ। ਅਤੇ ਪਰਿਵਾਰਾਂ ਵੱਲੋਂ ਸੰਗਤਾਂ ਵਾਸਤੇ ਲੰਗਰ ਪ੍ਰਸ਼ਾਦ ਤਿਆਰ ਹੈ। ਆਪ ਸਭ ਨੇ ਛਕੇ ਜਾਣ ਦੀ ਕਿਰਪਾਲਤਾ ਕਰਨੀਆਂ। ਹੁਣ ਸੁਖਨੇ ਸਾਹਿਬ ਦੇ ਪਾਠ ਪ੍ਰਾਰੰਭ ਹੋਣਗੇ। ਬਾਣੀ ਨਾਲ ਜੁੜਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ।

ਸੱਚ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿਗੁਰ ਏ ਨਮ ਹੈ ਜੁਗਾਦ ਗੁਰ ਏ ਨਮ ਹੈ ਸਤਿਗੁਰ ਏ ਨਮ ਹੈ ਸ੍ਰੀ ਗੁਰਦੇਵ ਏ ਨਮ ਹੈ ਅਸਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇ ਤਨਮੈ ਮਿਟਾਵੋ ਸਿਮਰੋ ਦਾਸ ਸਤੰਭਰ ਕੈ ਨਾਮ ਜਪ ਤਿਆਗਨ ਤਿਆਨਿਕੈ ਬੇਦ ਪ੍ਰਾਣ ਸਿਮਰਤ ਸੁਧ ਆਖਰ ਕਿਨੇ ਰਾਮ ਨਾਮ ਇੱਕ ਆਖਰ ਕਿਨਕਾ ਇੱਕ ਜੇ ਜੀ ਵਸਾਵੈ ਤਾਂ ਕਿਵੇਂ ਮਗਰ ਨ ਆਵੈ ਤਾਂ ਕੀ ਆਖਿਆ ਦ੍ਰਿਸ ਤੁਹਾਰੋ ਨਾਨਕੁਨ ਸੰਗਮੈ ਉਧਾਰੋ ਸੁਖਮਨਿ ਸੁਖਮਰ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ ਪ੍ਰਭੁ ਕੈ ਸਿਮਰਨ ਗਰਵ ਨਾਮ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਰ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਤਰੈ ਪ੍ਰਭ ਸਿਮਰ ਕਦ ਵਿਘਨਾ ਲਾਗੈ ਪ੍ਰਭ ਕੈ ਸਿਮਰਨ ਅੰਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕੈ ਸਿਮਰਨ ਸਾਧਕੈ ਸੰਗ ਸਰਮ ਦਾਨ ਨਾਨਕ ਹਰਿ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ ਪ੍ਰਭ ਕੈ ਸਿਮਰਨ ਤੀਰਥ ਸੁਨਾਨੇ ਪ੍ਰਭ ਕੈ ਸਿਮਰਨ ਦਰਗਾਹ ਮਾਨੀ ਪ੍ਰਭ ਕੈ ਸੁਣ ਹੋਏ ਸੁ ਭਲਾ ਪ੍ਰਭ ਕੈ ਸੁਣ ਸੁ ਫਲ ਫਲਾ ਸੇ ਸਿਮਰਾ ਜਿਨੇ ਆਪ ਸਿਮਰਾਏ ਨਾਨਕ ਤਾਂ ਕੈ ਲਾਗੋ ਪਾਏ ਪ੍ਰਭ ਕੈ ਸੁਣ ਸਭ ਤੇ ਉੱਚਾ ਪ੍ਰਭ ਕੈ ਸੁਣ ਉਦਰੇ ਮੋਚਾ ਪ੍ਰਭ ਕੈ ਸੁਣ ਤ੍ਰਿਸ਼ਨਾ ਬੁੱਝੈ ਪ੍ਰਭ ਕੈ ਸੁਣ ਸਭ ਕੁਛ ਸੁੱਝੈ ਪ੍ਰਭ ਕੈ ਸੁਣ ਨਾਹੀ ਜਮਚਰਾਸਾ ਪ੍ਰਭ ਕੈ ਸੁਣ ਪੁਰਨ ਆਸਾ ਪ੍ਰਭ ਕੈ ਸੁਣ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਹੈ ਸਮਾਏ ਪ੍ਰਭ ਜੀ ਵਸਵ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਤਨਵੰਤੈ ਪ੍ਰਭ ਕੋ ਸਿਮਰੈ ਸੇ ਪਤਵੰਤੈ ਪ੍ਰਭ ਕੋ ਸਿਮਰੈ ਸੇ ਜਨ ਪਰਵਾਨ ਪ੍ਰਭ ਕੋ ਸਿਮਰੈ ਸੇ ਪ੍ਰਗ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬਹਮਤਾਜੇ ਪ੍ਰਭ ਕੋ ਸਿਮਰੈ ਸੇ ਸਰਵ ਕੈ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੇ ਪ੍ਰਭ ਕੋ ਸਿਮਰੈ ਸਦਾ ਬਿਨਾ ਸੇ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੈ ਸੇ ਪਰਉਪਕਾਰੀ ਪ੍ਰਭ ਕੋ ਸਿਮਰੈ ਤਨ ਸਦ ਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਤਨ ਸੁਖ ਬਿਹਾਵੈ ਪ੍ਰਭ ਕੋ ਸਿਮਰੈ ਤਨ ਆਤਮ ਦੇਤਾ ਪ੍ਰਭ ਕੋ ਸਿਮਰੈ ਤਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਨ ਅਨੰਦ ਕਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ ਸੰਤ ਕਿਰਪਾ ਤੇ ਅੰਦਨ ਜਾਗ ਨਾਨਕ ਸੁਣਨ ਪੂਰੈ ਭਾਗ ਪ੍ਰਭ ਕੇ ਸੁਣਨ ਕਾਰਜ ਪੂਰੈ ਪ੍ਰਭ ਕੇ ਸੁਣਨ ਕਬਹੁ ਨਾ ਝੂਰੈ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਾਹਿ ਸੁਮਾਨੀ ਪ੍ਰਭ ਕੈ ਸਿਮਰਨ ਨੇਚਲੇ ਆਸਨ ਪ੍ਰਭ ਕੈ ਸਿਮਰਨ ਕਮਲ ਬਿਗਾਸਨ ਪ੍ਰਭ ਕੈ ਸਿਮਰਨ ਅਨਹਾ ਚੁਨਕਾਰ ਸੁਖ ਪ੍ਰਭ ਸਿਮਰਨ ਕੰਤ ਨਾ ਪਾਰ ਸਿਮਰ ਸੇ ਜਨ ਜਨ ਕੋ ਬ੍ਰਹਮਾਇਆ ਨਾਨਕ ਤਿੰਨ ਜਨ ਸਰਣੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਤਮ ਲਗ ਬੇਦ ਪਾਏ ਹਰ ਸਿਮਰਨ ਪਾਏ ਸਿਧ ਜਥੀ ਦਾਤੇ ਹਰ ਸਿਮਰਨ ਨੀਚ ਚੌ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕਿਉਂ ਸਗਲੇ ਆਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ

ਆਤਿ ਗੁਰਸਪਤਿ। ਜੈ ਮਾਤ ਪਿਤਾ ਤੁਮਿਤ ਨ ਭਾਈ, ਮਰੁਹਾ ਨਾਮ ਤੇਰਾ ਸੰਗ ਸਹਾਈ। ਜੈ ਮਹਾਂਪਿਆਨ ਦੂ ਜਮ ਦਲੈ, ਚੈ ਕੇਵਲ ਨਾਮ ਸੰਗ ਤੇਰਾ ਚਲਾਇ। ਜੇ ਮੁਸਕੁਲ ਹੋਵੇ ਅਤ ਪਾਰੀ, ਹਰਿ ਕੋ ਨਾਮ ਖਿਨਮਾਏ ਉਧਾਰੀ। ਅਨਪੁਨਚਨ ਕਰਤ ਨੇ ਤਾਰੈ, ਹਰਿ ਕੋ ਨਾਮ ਕੂੜ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਪ ਸੁਖ ਨੇਰੇ। ਸਗਲ ਸੁਜ ਕੋ ਰਾਜਾ ਦੁਖਿਆ, ਹਰਿ ਕਾ ਨਾਮ ਜਪਤ ਸੁਖਿਆ। ਲਾ ਕਰੋ ਰਿਬੰਦ ਨਾ ਪਰ, ਹਰਿ ਕਾ ਨਾਮ ਜਪਤ ਨੇ ਉਤਾਰੇ। ਅਨਕਮਾ ਰੰਗ ਦਿਖ ਨਾ ਬੁਝਾਵੈ, ਹਰਿ ਕਾ ਨਾਮ ਜਪਤ ਅਗਾਵੈ। ਜੇ ਮਾਰਗ ਜਾਤ ਅਕੇਲਾ, ਤੈਰ ਨਾਮ ਸੰਘ ਹੋਤ ਸੁਹੇਲਾ। ਐਸਾ ਨਾਮ ਸਦਾ ਧਿਆਈਐ, ਨਾਨਕ ਗੁਰੂ ਪਰਮ ਗਤ ਪਾਈਐ। ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤੈ ਪਾਰ ਪਰਾਹੀ। ਅਨਕ ਬਗੰਜਾ ਆਇ ਸੰਘਾਰੈ, ਹਰਿ ਕਾ ਨਾਮ ਤਤਕਾਲ ਉਧਾਰੈ। ਅਨਕ ਜੋਨ ਜਨਮੈ ਮਰ ਜਾਮ, ਨਾਮ ਜੋਤ ਪਾਵੈ ਬਿਸਰਾਮ। ਹੋ ਮੈਲਾ ਮਲ ਕਬੂ ਨ ਤੋਵੈ, ਹਰਿ ਕਾ ਨਾਮ ਕੋਟ ਪਾਪ ਕੋ ਵੈ। ਐਸਾ ਨਾਮ ਜਪੋ ਮਨ ਰੰਗੋ, ਨਾਨਕ ਪਾਈ ਸਾਧੁ ਕੈ ਸੰਗ। ਜੇ ਮਾਰ ਕੇ ਗਨ ਜਾਇ ਨ ਕੋਸਾ, ਹਰਿ ਕਾ ਨਾਮ ਮਹਾਂ ਸੰਗ ਤੋਸਾ। ਜੇ ਪੈਡੇ ਮਹਾਨ ਦੁਗਬਾਰਾ, ਹਰਿ ਕਾ ਨਾਮ ਸੰਗ ਜਿਆ। ਰਾਜਾ ਪੰਥ ਰੱਖੋ ਨਾ ਸਿੰਜਾਨੂ, ਹਰਿ ਕਾ ਨਾਮ ਤੈ ਨਾਲ ਪਛਾਨੂ। ਜੈ ਮਾਂ ਪਿਆਨ ਤਪਤ ਬਹੁ ਕਾਮ, ਤੈਰ ਕੇ ਨਾਮ ਕੇ ਤੁਮ ਉਪਰ ਛਾਮ। ਜਹਾਂ ਤਿਰਖਾ ਮੰਤ ਦਿਆ ਕਰਕੇ, ਤੈ ਨਾਨਕਾਰ ਅੰਮ੍ਰਿਤ ਬਰਖੈ। ਭਗਤਨਾ ਕੇ ਬਰਤਨ ਨਾਮ, ਸੰਜਨਾ ਕੇ ਮਨ ਵਿਸਰਾਮ। ਹਰਿ ਕਾ ਨਾਮ ਦਾਸ ਕੀ ਓਟ, ਹਰਿ ਕੇ ਨਾਮ ਉਦਰੇ ਜਨ ਕੋਟ। ਹਰ ਜਸ ਕਰਤ ਸੰਤ ਨਿਰਾਸ, ਹਰਿ ਰੋਖ ਸਾਧ ਕਮਾਤ। ਹਰਿ ਜਨ ਕੇ ਨਾਮ ਨਿਦਾਨ, ਪਾਰ ਬ੍ਰਹਮ ਜਨ ਕੇ ਨੋਦਾਨ।

ਹਰ ਨਾਮ ਜਾ ਕਾ ਪਰੇ ਨਾ ਭੰਗ ਹਰ ਕਾ ਨਾਮ ਜਨ ਕੇ ਵਡਿਆਈ ਹਰ ਕਾ ਨਾਮ ਜਨ ਸੁਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਚਨਾਏ ਬਿਯੋਗ ਜਨ ਰਾਤਾ ਹਰ ਨਾਮ ਕੇ ਸੇਵਾ ਨਾਨਕ ਪੂਜੇ ਹਰ ਹਰ ਦੇਵਾ।

ਸਰਸਵਤੀ ਜਾਪ ਤਾਪ ਗਿਆਨ ਸਭ ਧਿਆਨ ਖਾਟ ਸਾਸਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਰਿਆ ਸਗਲ ਤਿਆਗ ਬਨ ਮਦੇ ਫਿਰਿਆ ਅਨੇਕ ਪ੍ਰਕਾਰ ਕੇ ਬਜਤਨਾ ਬਨਦਾਨ ਹਮੈ ਬਰਤਨਾ ਸ੍ਰੇ ਕਟਾਇ ਹਮੈ ਕਰਾ ਤੇ ਵਰਤਨਿਮ ਕਰੈ ਬਹੁ ਪਾਤੀ ਨਹਿ ਤੁਧ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੇ ਇੱਕ ਵਾਰ ਨੌ ਖੰਡ ਪ੍ਰਥਮੇ ਫਿਰ ਚਰ ਦੇ ਵੈ ਮਾਉ ਦਾ ਤਪੇ ਚਰ ਤੇ ਵੈ ਅਗਨ ਮੈ ਹੋ ਮਤ ਪਰਾਨ ਕਨਕਾ ਸਵੈ ਵਰਪੂਮ ਦਾਨ ਨਿਓ

ਨਾ ਵੇਖਿਆ ਟਰੈ ਜਲ ਧੋਵੇ ਬਹੁ ਦਇਆ ਨਿਤ ਸਦਕਾ ਏ ਕਾਚੀ ਭੀਤ ਮਨਰ ਕੇ ਨਾਮ ਕੀ ਮੈਂ ਮਊਚ ਨਾਨਕ ਨਾ ਉਦਰੈ ਪਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਪਉ ਵਿਆਪੈ ਅਨਕ ਜਤਨ ਕਤਰੇ ਸੁਨ ਨਾ ਤਰਾਪੈ ਪੇਖ ਅਨੇਕਾ ਗੰਨੇ ਬੁਝੈ ਕੋ ਕੋਟ ਪਾਪ ਦਰਗਾ ਨੇ ਸਿਜੈ ਛੋੜ ਸੁਨਾਇਓ ਬਿਆਲ ਮੋਹ ਵਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੇ ਜਮਡਾਨੈ ਗੋ ਬਨ ਭਜਨ ਬਿੰਦਲ ਨੇ ਮਾਨੇ ਅਰਖਾ ਨਾਮ ਜਬਦ ਜਾਏ ਨਾਨਕ ਬੋਲੇ ਸਹਿ ਸੁਭਾਏ ਚਾਰ ਪਦਾਰਥ ਦੇਖੋ ਮਾਗਾ ਸਾਜਨਾ ਕੀ ਸੇਵਾ ਲਾਗੈ ਦੇਖੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਰਦੈ ਸਦਗਾਵੈ ਦੇਖੋ ਆਪਣੀ ਸੋਭਾ ਲੋਰੈ ਸਾਧ ਸੰਗ ਹੂੰ ਮੈਂ ਛੋਰੈ ਦੇਖੋ ਜਨ ਮਰਨ ਤੇ ਡਰਾ ਸਾਜਨਾ ਕੀ ਥਰਣੀ ਪਰਾ ਜੇ ਜਨ ਕੋ ਪ੍ਰਭ ਦਰਸ ਪਿਆ ਸਾ ਨਾਨੇ ਤਾਂ ਕਹਿ ਬਲ ਬਲ ਜਾ ਸਾ ਸਗਲ ਪੁਰਖ ਮੈਂ ਪ੍ਰਭ ਪ੍ਰਧਾਨ ਸਾਧ ਸੰਜਾ ਕਾ ਮਿਟੇ ਅਭਿਮਾਨ ਆਪਤ ਕੋ ਜੋ ਜਾਣੈ ਨੀਚਾ ਸੋ ਗਣਿਆ ਸਭ ਤੇ ਉਚਾ ਜਾ ਕਾ ਮਨ ਸਗਲ ਕੇ ਰੇ ਨਾਰਾ ਨਾਮ ਤੇ ਕੜਕੜ ਚੀ ਨਾਮ ਨੇ ਆਪਣੇ ਤੇ ਬੁਰਾ ਮਿਟਾਨਾ ਪੇ ਕਹਿ ਸਗਲ ਸਿਸ਼ਟ ਸਾਜਨਾ ਸੁਖ ਦੋ ਜਨ ਸਮੁੰਦਰ ਚੇਤਾ ਨਾਨਕ ਪਾਪ ਨਹੀਂ ਲੈ ਪਾਉਂਦੇ ਤਨ ਕੋ ਤਨ ਤੇਰੋ ਨਾਨ ਤਾਵੇਂ ਕੋ ਨਾਉ ਤੇਰਾ ਤਾਵਨ ਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾ ਕੋ ਦੇਵੋ ਦਾਨ ਕਰਨ ਕਰਾਵਨ ਹਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਕਰਮ ਜਾਣੋ ਆਪੇ ਆਪਣ ਸੰਗਾ ਪ੍ਰਭ ਰਾਤੇ ਤੁਮ ਰਿਓ ਤੋ ਤੁਮ ਤੇ ਹੋਏ ਨਾਨਕ ਵਰਨ ਜਾਣ ਸੁਕੋਏ ਸਰਵ ਧਰਮ ਮੈਂ ਸਹਿ ਧਰਮ ਹਰ ਕੋ ਨਾਮ ਜਬ ਨਿਰਮਲ ਕਰੂੰ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾ ਸਮੁੰਦਰ ਮਤ ਮਨ ਹਿਰਿਆ ਸਗਲ ਉਦਮ ਮੈਂ ਉਦਮ ਪਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਦਸ ਰਸਨ ਮਖਾਨੀ ਸਗਲ ਥਾਂ ਤੇ ਉੱਤਮ ਥਾਨ ਨਾਨੀ ਦੇ ਕਟਵਸੇ ਹਰ ਨਾਮ ਸਰੋਕ

ਬ੍ਰਹਮਚਾਰੀ ਦਸ ਵਸਤੂ ਲੈ ਪਾਛੇ ਪਾਵੇ ਇੱਕ ਬਸ ਕਰਨ ਬੈ ਖੁੜ ਗਵਾਵੇ ਇੱਕ ਪੀਨਾ ਦੇ ਦਸ ਪੀਰ ਲੈ ਤੋ ਮੁੜਾ ਕਹੂ ਕਹਾ ਕਰੇ ਦਿੱਤਾ ਕਰਸੂ ਨਾਹੀ ਤਾਰਾ ਤੰਕੋ ਕਿ ਦੇਸਾ ਧਰਮ ਸਕਾਰਾ ਜਾਂ ਕੇਵਲ ਲਾਗਾ ਪ੍ਰਮਿਟਾ ਸਰਵ ਸਰੋਤਾ ਮਨ ਉੱਠਾ ਜਿਸ ਨੇ ਆਪਣਾ ਹੁਕਮ ਨਾਇਆ ਸਰਵ ਥੋ ਨਾਨਕ ਤਿਨ ਪਾਇਆ ਅਗੰਤ ਸਾ ਆਪਣੀ ਦੇ ਰਾਸੋ ਖਾਦ ਵਿਦ ਵਰਤੇ ਆਨੰਦ ਉਲਾਸੋ ਆਪਣੇ ਅਮਨ ਕਚਬਾਰ ਸਾਲੇ ਅਗਿਆਨੀ ਮਦ ਰੋਸ ਕਰੇ ਆਪਣੇ ਪ੍ਰਤਿਤ ਆਪੇ ਖੋਏ ਬੋਰਿਸ ਕਾ ਵਿਸਵਾਸ ਨਾ ਹੋਵੇ ਜਿਸਕੇ ਵਸਤੇ ਸਾਗੇ ਰੱਖੇ ਪ੍ਰਭ ਕੀ ਆਗਿਆ ਮਾਨੇ ਮਾਥੇ ਉਸੇ ਜੋ ਗੁਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਪਾਤਮਾ ਕਹਿ ਸਭ ਵਜਨ ਅਨੇਤ ਬਿਰਖਿ ਛਾਇਆ ਸੋ ਰੰਗ ਲਾਵੇ ਉਹ ਬਿਨ ਸੇਵ ਮਨ ਪਛੋਤਾਵੇ ਜੋ ਦਿਸੈ ਸੋ ਚਾਲਣ ਹਾਰ ਲਪਟ ਰਹੋ ਤਾਂ ਕੇ ਹੱਥ ਨਾ ਆਵੇ ਕੇ ਹੋ

ਸਦਾ ਧਨ ਧਨ ਕਈ ਕੋਟ ਖੰਡ ਅਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਅਵਤਾਰ ਕਈ ਜੁਗਤ ਕਿਨੋ ਵਿਚਾਰ ਕਈ ਵਰ ਪਸਰਿਓ ਪਸਰ ਸਦਾ ਸਦਾ ਇੱਕ ਇੱਕ ਅੰਕਾਰ।

ਅਵਤਾਰ ਬਸਪਤੀ ਸੰਤ ਕਹਿ ਦੁੱਖ ਨੂੰ ਆਰ ਜਗਟ ਹੈ ਸੰਤ ਕਹਿ ਦੁੱਖ ਨੂੰ ਜਮ ਤੈਨੀ ਛੁਟਾਏ ਸੰਤ ਕਹਿ ਦੁੱਖ ਨੂੰ ਸੁਖ ਸਭ ਜਾਏ ਸੰਤ ਕਹਿ ਦੁੱਖ ਨਰਕ ਮੈਂ ਪਾਏ ਸੰਤ ਕਹਿ ਦੁੱਖ ਨੂੰ ਮਤ ਹੋਏ ਮਲੀਨ ਸੰਤ ਕਹਿ ਦੁੱਖ ਨੂੰ ਸੁਭਾਤਹੀਨ ਸੰਤ ਕਹਿ ਦੁੱਖ ਰੱਖ ਨਾ ਕੋਏ ਸੰਤ ਕਹਿ ਦੁੱਖ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਗ ਨਿੰਦਕ ਭੀ ਤਰੈ ਸੰਤ ਕਹਿ ਦੁੱਖ ਤੇ ਮੁਖ ਪਾਵੈ ਸੰਤਨ ਕਹਿ ਦੁੱਖ ਨੂੰ ਕਾਗ ਜਿਉਂ ਲਵੈ

ਜਨ ਜਾਣਿਆ ਗੁਰਬਤਾ ਦਾ ਆਪਣਾ ਸੋਝਾ ਤਿਸਕੇ ਜਾਣਾ ਤਿਸਨਾ ਬੁਝਾ ਸਾ ਸੰਗ ਹਰ ਹਰ ਦਸ ਕਹਿਤ ਸਰਵ ਰੋਗ ਤੇ ਓ ਹਰ ਜਨ ਰਹਿਤ।

ਕਰਤੇ ਸਬਲ ਆਹਾਰਸਪਤੀ ਟੂਟੀ ਗਾਨ ਹਰ ਗੋਪਾਲ ਸਰਬ ਦੀਆਂ ਪਿਵਰਤ ਪਾਲ ਸਕਲ ਕੀ ਚਿੰਤਾ ਤੇ ਸੁਨ ਮਾਇ ਤੇ ਤਿਵਰ ਤੱਕ ਹੋਈ ਨਾ ਰੇ ਮਨ ਮੇਰੇ ਸੁਧਾਰ ਹਰਦਾ ਪਵਨਾ ਸੇ ਪ੍ਰਵਿਆ ਪਿਆ ਪਾਪਨ ਕੀਆ ਕਿਸ ਨਾ ਹੋਏ ਜਿਸੋ ਪ੍ਰਾਣੀ ਲੋਚਕ ਹੋਏ।

ਨਾਮ ਕੇ ਤਾਰੇ ਪ੍ਰਿਆ ਸਭ ਹਮਨ ਨਾਮ ਕੇ ਸੰਗਤ ਰੇ ਸੁਨ ਸਰਵਨ ਕਰ ਕਰੋੜਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦਮ ਸੋ ਜਨ ਗਤ ਪਾਏ ਰੂਪ ਸਤ ਦਾ ਕਾ ਸਤ ਦਾਨ ਪੁਰ ਸਲ ਕੇਵਲ ਪ੍ਰਧਾਨ ਕਰਤ ਹੋਤ ਸਤ ਸਜਾ ਕੇ ਬਾਣੇ ਸਤ ਪੁਰ ਸਮੈ ਸੁਣੇ ਸਤ ਕਰਮ ਜਾ ਕੇ ਰਚਨਾ ਸਤ ਮੂਲ ਸਤ ਸਤ ਯੋਤ ਪਾਤ ਸਤ ਕਰਨੀ ਨਿਰਮਲ ਨਿਰਮਲੀ ਜਿ ਸਹਿਬ ਦਾਇ ਤੇ ਸਹਿ ਸਭ ਭਲੇ ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤ ਵਜਨ ਸਤ ਉਪਦੇਸੋ ਸਤ ਸੰਜਾ ਕਿਰੇ ਦੇ ਪ੍ਰਵੇਸੋ ਸਤ ਨਿਰਦੇ ਕੋਏ ਨਾਮ ਦੇਵਤਾ ਕੀ ਗਤ ਹੋਏ ਆਪ ਸਤ ਕਿਆ ਸਭ ਸਤ ਆਪੇ ਜਾਣੇ ਆਪਣੇ ਮਿੱਤ ਗਤ ਜਿਸਕੇ ਸ੍ਰੇਸ਼ਟ ਸੋ ਕਰਨੇ ਹਾਰ ਔਰ ਨਾ ਬੋਝ ਕਰਦ ਵਿਚਾਰ ਕਰਤ ਕੀਮਤ ਨ ਜਾਣੇ ਕਿਆ ਨਾਨਕ ਜੋ ਤਿਸ ਪਾਵੇ ਸੋ ਵਰਤੀ ਆਵੇ ਸੁਣ ਬਿਸੁਣ ਪੈ ਉਸਮਾ ਦਿਨ ਬੋਝਿਆ ਤਿਥਾ ਸੁਆਦ ਪ੍ਰਭ ਕੇ ਰੰਗ ਰਾਜ ਜਨ ਰਾਹ ਗੁਰ ਕੇ ਵਚਨ ਪਦਾਰਥ ਲਾ ਹੈ ਓਏ ਦਾਤਾ ਤੂੰ ਕੱਟ ਨਾਰ ਜਾ ਕੇ ਸੰਗਤ ਰਹਿ ਸੰਸਾਰ ਜਨਕਾ ਸੇਵ ਸੋੜ ਪਾਗੇ ਜਨਕਾ ਸੰਗੇ ਲਿਵ ਲਾਗੇ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਪਲ ਪਾਵੇ ਸਰੋਗ ਆਦ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਅਸਪਦੀ ਚਰਨ ਸਤ ਸਪਰਥਨਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਪਿਖਨਾਰ ਨਾਮ ਸਤ ਸਤਿਆ ਮਨਹਾਰ ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ ਸਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸੁੰਤਾ ਭੋਜਨ ਕੋ ਸਤ ਸਵੋਏ ਨਾਨੀ ਸਤ ਸਤ ਪ੍ਰਭ ਸੋਏ ਸਤ ਸੁਰਜਨ ਮਾਨਿਆ ਕਰਨ ਕਰਾਵੇ ਦਰਮੋਨ ਪਛਾਨਿਆ ਜਾ ਕਰੇ ਦੇਵ ਸਵਾ ਪ੍ਰਭਾਇਆ ਤਦ ਗੰਧ ਮਨ ਪ੍ਰਗਟਾਇਆ ਪੈ ਤੇ ਨਿਰਭੋਇ ਬਸਾਨਾ ਜਿਸ ਤਵ ਜੈ ਤੇ ਸਮਾਏ ਸਮਾਨਾ ਬਸ ਸਮਾਇ ਲੈ ਬਸ ਗੜਾਏ ਤਾਂ ਕੋ ਬਿਨ ਨਾ ਕਹਿਣਾ ਜਾਈ ਬੁਝੇ ਬੁਝ ਨਾਰ ਬਬੇ ਕੋ ਨਾਰਾਇਣ ਮਿਲੇ ਨਾਨਕੇ ਕੋ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੇ ਮਨ ਪਰਤੀਤ ਠਾਕੁਰ ਕੇ ਸੇਵਕ ਕੇ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣਿਆ ਸੰਗ ਪ੍ਰਭ ਸੇਵ ਨਾਮ ਕੇ ਰੰਗ ਸੇਵਕ ਪ੍ਰਪਾਲਣਾ ਰਸਵ ਕੀਰਾ ਕੇਂਦਰੰਕਾਰਾ ਸੋ ਸੇਵ ਜਿਦਿਆ ਪ੍ਰਵਤਾਰ ਨਾਨਕ ਸੋ ਸੇਵ ਸਾ ਸਾ ਸੁਮਾਰੇ ਆਪਣੇ ਦਿਨ ਕਾ ਪਰਦਾ ਠਾਕੇ ਆਪਣੇ ਸੇਵ ਕੇ ਸਾਰ ਪਰ ਰੱਖੇ ਆਪਣੇ ਦਾ ਕੋ ਦੇਵ ਡਾਈ ਆਪਣੇ ਸੇਵ ਕੋ ਨਾਮ ਜਪਾਈ ਆਪਣੇ ਸੇਵ ਕਿਆ ਪਦਰਾ ਕੇ ਤੰਗੇ ਆਤਮ ਕੋ ਨਾ ਲਾਗੇ ਪ੍ਰਕ ਸੇਵ ਕੋ ਨਾ ਪਹੁ ਚੈ ਪ੍ਰਕ ਸੇਵ ਕੋ ਤੇ ਉਤੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵ ਦਾ ਦਿਲ ਪ੍ਰਗਟਾਇਆ ਨਿੱਕੇ ਗੇਰੇ ਮੈਂ ਕਦਰਾ ਕੇ ਬਸਮ ਕਰੇ ਲਸਕਰ ਕੋਟ ਲਾ ਕੇ ਜਿਸਕਾ ਸਾਧਨ ਕੱਢ ਤਾਵ ਤਾਂ ਕੋ ਰੱਖ ਦੇ ਕਰਾ ਮਾਨ ਜਿਸਨ ਕਰਤ ਬਾਤ ਮਾਰਨ ਰੱਖੇ ਵਰਨ ਕੋਈ ਸਰਵ ਜਿਆ ਕਹਿ ਰੱਖ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭਾ ਲੱਖ ਵਿੰਡਾਣੀ ਬਾਰ ਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਮਨ ਤੰਤਰ ਪੀਏ

ਆਪਦੀ। ਸਤਿਗੁਰ ਸਿੱਖ ਕਰੇ ਬ੍ਰਜਪਾਲ, ਸੇਵਕ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰ ਮਹਾਤਮਾ ਲਹਿਰੇ, ਗੁਰਬਚਨੀ ਹਰ ਨਾਮ ਉਚਰਾਏ। ਸਤਿਗੁਰ ਸਿੱਖੇ ਬੰਧਨ ਕਾਟੇ, ਗੁਰ ਕਾ ਸਿੱਖ ਕਰਤੇ ਆਠੇ, ਸਤਿਗੁਰ ਸਿੱਖੋ ਨਾਮ ਤੰਦੇ, ਗੁਰ ਕਾ ਸਿੱਖ ਉਡਭਾਗੀਏ, ਸਤਿਗੁਰ ਸਿੱਖਾਲ ਪਲ ਸੁਆਰੇ ਨਾਨੇ, ਸਤਿਗੁਰ ਸਿੱਖੋ ਜੀ ਨਾਲ ਸਮਾਰੇ, ਗੁਰ ਕੇ ਗ੍ਰਸੇ ਹੋ ਜੋ ਰਾਹ, ਗੁਰ ਕੇ ਆਗਿਆ ਮਨ ਮਿਸਾ ਹੈ। ਆਪ ਸਿੱਖੋ ਕਰ ਕਛਨਾ ਜਨਾ ਵੇਰਾਣਾ ਹਿਰਦੇ ਸਤਿਆਵੇ, ਮਨ ਵਿੱਚੇ ਸਤਿਗੁਰ ਕੇ ਪਾਤੇ, ਸੇਵਕ ਕੇ ਕਾਰ ਜਰਾ ਸੇਵਾ ਕਰ ਤੋ ਇਹਨੇ ਕੰਮ ਤਿਸਕੋ ਪ੍ਰਾਪਤ। ਸਵਾਮੀ ਜੀ ਆਪਣੀ ਕਿਰਪਾ ਜੀ ਸਾਫ ਕਰੇ ਨਾਨੇ, ਸੋ ਸੇਵਾ ਗੁਰ ਕੀ ਮਤ ਲੇ, ਬੇਸ ਵਿਸਵੇ ਗੁਰ ਕਾ ਮਨ ਮਾਨੇ, ਸੋ ਸਿੱਖ ਪਰਮੇਸ਼ਰ ਕੀ ਗਤ ਜਾਣੇ, ਸੋ ਸਾਧ ਗੁਰ ਦੇ ਸਿਰਦੇ ਅਰਨਾਉ, ਇੱਕ ਵਾਰ ਗੁਰ ਕੋ ਬਲ ਜਾਉ, ਸਰਵ ਨਿਧਾਨ ਜੀ ਕਹਿ ਦਾਤਾ, ਅੱਠ ਪੈਰ ਪਾਰ ਬ੍ਰਹਮ ਰੰਗ ਰਾਤਾ, ਬ੍ਰਹਮੇ ਜਨ ਜਨਮੇ ਪਾਰ ਬ੍ਰਹਮੇ ਕਿਆਬ ਨਹੀਂ ਕਜ ਭਰਮ। ਸਹ ਸੁਸਿਆਨ ਬਲਿਆਨ ਜਾਈਏ ਨਾਨਕ, ਐਸਾ ਗਰੁੜ ਪਾਗੇ ਪਈਏ, ਸਫਲ ਦਰਸ਼ਨ ਪੇਖਤ ਬਨੀਸ, ਪਰ ਸਤ ਚਰਨ ਗਤ ਨਿਰਮਲ ਰੀਤ ਪੇਟ, ਸੰਗਰਾਮ ਕੁੰਡ ਵੈ ਪਾਰ ਬ੍ਰਹਮ ਕੀ ਦਰਗਾਹ ਗਾਵੈ, ਸੁਨ ਕਰ ਭਜਨ ਕਰਨਾ ਗਾਣੇ, ਮਨ ਸੰਤੋ ਕਾ ਤਮ ਪਤੀ ਆਨੇ।

ਬੋਧਰ ਵਿਆ ਰੂਪ ਰੰਗ ਪੈ ਪ੍ਰਕਾਸ਼ ਸਾਧਕਾ ਸੰਗ ਰਚ ਰਤਨ ਆਪਣੀ ਕਲ ਤਾਰੀ ਅਨਕ ਬਨ ਨਾਨਕ ਬਲਿਹਾਰੀ ਸਲੋਕ ਸਾਥ ਨ ਚਾਲੇ ਬਿਨ ਭਜਨ ਵਿਖਿਆ ਸਗਲੇ ਚਾਰ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਧਨ ਸਾਰ ਅਸਪਤੀ ਸੰਤ ਜਨਾ ਮਿਲ ਕਰੋ ਵਿਚਾਰ ਸਿਮਰ ਨਾਮ ਆਧਾਰ ਔਰ ਪਾਸਾ ਮੇਤ ਵਿਸਾਰੋ ਚਰਨ ਕਮਰ ਰਿਦਮਾਏ ਔਰ ਉਤਾਰਿਓ ਕਰਨ ਕਰਨ ਸੁਪਰ ਸਮਰੱਤ ਦ੍ਰਿੜ ਕਰ ਗੋ ਨਾਮ ਹਰ ਵਤ ਇਹੋ ਧਨ ਸੰਚੋ ਹੋਵੋ ਭਗਵੰਤ ਸੰਜਨਾ ਕਰ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਏ ਸਰਵ ਰੋਗ ਨਾਨਕ ਕੁੰਡ ਜਾਏ ਜਿਸ ਤਨ ਕੋ ਚਾਰ ਕੋ ਨੁੜ ਧਾਵੈ ਸੋ ਤਨ ਹਰ ਸੇਵਾ ਤੇ ਪਾਵੈ ਜਿਸ ਸੁਖ ਕੋ ਨਿਤ ਵਾਚੈ ਮੀਤ ਸੋ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੈ ਭਲੇ ਕਰਨੀ ਸਾ ਸੋਭਾ ਪਧਾਰ ਕੇ ਸਨੀ ਅਨਕ ਪਾਵੈ ਰੋਗ ਨ ਜਾਏ ਰੋ ਕੁੰਡਿਆ ਰਿਓ ਖਦਲਾਏ ਸਰਵਨ ਧਨ ਮੇਰੇ ਨਾਮ ਨਿਧਾਨ ਜਪਨਾ ਨੇ ਦਰਗੈ ਪਰਵਾਨ ਮਨ ਪ੍ਰਬੁੱਧ ਹਰ ਕੇ ਨਾਇ ਦੈਤਾ ਤਿਆ ਬੇਟਾ ਹੈ ਤਾਂ ਕੋ ਬਿਗਨਾ ਲਾਗੈ ਕੋਏ ਤਾਂ ਕਰੇ ਦਵ ਸਭ ਬਸੈ ਹਰ ਸੋਏ ਕਲ ਤਾ ਤੇ ਠੰਡਾ ਰਣਾਉ ਸਿਮਰ ਸਿਮਰ ਸਦਾ ਸੁਖ ਪਾਉ ਪਵਨ ਸਹਿ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾ ਤਿਤ ਕਰ ਜਾਏ ਬਸੈ ਬਿਨਾ ਸਿਖੋ ਨਾਨਕ ਘਾਟੇ ਜਮ ਬਾਸੀ ਤਦ ਵਿਚਾਰ ਕਹਿ ਜਨ ਸਾ ਸਾ ਜਨ ਮਰੇ ਸੁਖਾ ਚੋ ਕਾਚਾ ਆਵਾਗੁਨ ਮਿਟੇ ਪ੍ਰਭ ਸੇਬ ਆਪ ਜਾਗ ਸੁਣ ਕਰ ਦੇਵ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨੇਕ ਭਾਵਨਾ ਚੁੱਟ ਨਾਰ ਸਿਮਰ ਸਾਧ ਵੇਦ ਵਿਚਾਰੇ ਹਰ ਕੇ ਭਗਤ ਕਰੋ ਮਨ ਲਾਏ ਮਨ ਵਚਨ ਨਾਨਕ ਫਲ ਪਾਏ ਸੰਗ ਨਾ ਚਾਲ ਤੇ ਰਤਨਾ ਤੂੰ ਕਹਿ ਲਵਟਾਵੇ ਮੂਰਖ ਮਨਾ ਸਤਮਿਤ ਗੁਟੰਬਰ ਬਿੰਤਾ ਇੰਤੇ ਕਹੋ ਤੁਮ ਕਵਨ ਸੁਨਾ ਥਾ ਰਾਜ ਰੰਗ ਮੈਂ ਵਿਚਾਰ ਇੰਤੇ ਕਹੋ ਕਵਨ ਛੁਟਕਾਰ ਅਸਤੀ ਰਥ ਸਵਾਰੇ ਝੂਠਾ ਡੰਮ ਝੂਠ ਪਾਸ ਸਾਰੀ ਜਿੰਦੇ ਤਿਸ ਪੂਜਾ ਨਾ ਬਿਗਨਾ ਨਾਮ ਤਾ ਨਾਨਕ ਬੁਝਤਾ ਨਾ ਗੁਰ ਕੀ ਮਾ ਤੂੰ ਲੈ ਆਨੇ ਭਗਤ ਬਿਨਾ ਬਡੂ ਬੇਚਾਨੇ ਹਰ ਕੇ ਬਿਦ ਕਰੋ ਮਨ ਮੇਂ ਨਿਰਮਲ ਹੋਏ ਤੁਮਾਰੋ ਚੀਤ

ਚੁਪਾਏ ਆਪਣੇ ਪਾਣੇ ਲੈ ਸਮਾਏ ਤੁਮ ਤੇ ਬਨ ਨਹੀਂ ਕਚੋਏ ਆਪਣ ਸੋ ਸਭ ਜਗਤ ਪਰੋਏ ਜਾਂ ਕੋ ਪ੍ਰਭ ਜੀ ਆ ਬਜਾਏ ਸਤਨਾਮ ਸੋਈ ਜਨ ਪਾਏ ਸੁਭ ਸੁੰਦਰ ਸੀਤਾਸ ਕਾ ਬੇਤਾ ਨਾਨਕ ਸੁਗਲ ਸਿੱਟ ਕਾ ਦਿੱਤਾ ਜੀ ਜੰਤਰ ਸਭ ਤਾਂ ਕੇ ਹਾਰ ਦਿਨ ਦਾਇਆਲ ਅਨਾਥ ਕੋ ਨਾਥ ਜਿਸ ਰਾਖੇ ਕੋਈ ਨਾ ਮਾਰੇ ਸੋ ਮੁਆ ਜਿਸ ਮਨੋ ਵੀ ਸਾਰੇ ਤਿਸ ਤਜ਼ਰ ਕਾਂ ਕੋ ਜਾਏ ਸਭ ਸਰੇਕ ਨਿਰੰਜਨ ਲਾਏ।

ਤਰਬੇ ਸਵਾਲ ਕਰਮਾਨਿਆ ਕਰਨਾ ਨਾਨਕ ਜਾਣਿਆ ਜਨ ਲਾਕਾਰ ਏਕੈ ਨਾਇ ਤਿਸ ਕੀ ਆਸਨ ਬਿਰਥੀ ਜਾਏ ਸੇਵਕੋ ਸੇਵਾ ਬਣਿਆ ਏ ਹੁਕਮ ਬੁਝ ਪਰਮ ਪਦ ਪਾਈ ਇਸੇ ਉਪਰ ਨਹੀਂ ਵਿਚਾਰ ਜਾਂ ਕਹਿ ਮਨ ਬਚਿਆ ਨਿਰੰਕਾਰ ਬੰਧਨ ਤੁਰ ਪੈ ਨਿਰਵਾਰ ਅੰਦਰ ਪੂਜਾ ਗੁਰ ਕੇ ਪੈਰੇ ਲੋਕ ਸੁਖੇ ਪਰ ਲੋਕ ਸੁਹੇ ਲੈ ਨਾਨਕ ਬਾਹਰ ਪ੍ਰਭਾਵ ਪੇ ਮਿਲੇ ਸਵਾਹ ਸੰਗਮਿਲ ਕਰੋ ਆਨੰਦ ਗੁਣ ਗਾਵੋ ਪਰਮਾਨੰਦ ਰਾਮ ਨਾਮ ਤੁਰ ਕਰੋ ਵਿਚਾਰ ਦੁਰਲੱਭ ਦੇਖਾ ਕਰੋ ਉਦਾਰ ਅੰਮ੍ਰਿਤ

ਪੂਰਿਆ ਕਰਕੇ ਪੂਰੇ ਦੇਖਿਆ ਜਦੋਂ ਵਸੈ ਤੇ ਸਾਧ ਪਰਿਖਿਆ ਮੰਤਰ ਨਾਮ ਦੇ ਬੋਲੇ ਵਲਾਏ ਦੋ ਦਰ ਮੰਤਰ ਪਹੁੰਚਾਏ ਸੱਚ ਵਪਾਰ ਕਰੋ ਵਪਾਰੀ ਦਰਗਾਹ ਨੇ ਵੇਖੇ ਤੁਮਾਰੀ ਏਕਾ ਟੇਕ ਰੱਖੋ ਮਨ ਮਾਏ ਨਾਨਕ ਭਵਨ ਆ ਵਹਿ ਜਾਏ ਤਿਸ ਤੇ ਦੂਰ ਕਾਂ ਖੁਦਾਏ ਉਬਰੇ ਰੱਖ ਨਾਰ ਤਿਆਏ ਨਿਰਭਉ ਦਵੈ ਸਗਲ ਭਉ ਮਿਟਾ ਪ੍ਰਭ ਕਿਰਪਾ ਤੇ ਪ੍ਰਾਣੀ ਛੁਟਿਆ ਤੇ ਪ੍ਰਭ ਰਾਖੇ ਤਦ ਨਾਇ ਦੂ ਕੋ ਨਾਮ ਦੋ ਮਨੋ ਵਸੋ ਜਿੰਤਾ ਜਾਏ ਮਿਟੇ ਅਹੰਕਾਰ ਤੇ ਦਿਨ ਕੋਈ ਨਾ ਪਹੁੰਚਣ ਹਾਰ ਸਿਰ ਪਰ ਠਾਡਾ ਗੁਰੂ ਸੂਰਾ ਨਾਨੇ ਤਾਂਗੇ ਕਾਰਜ ਪੂਰਾ ਮਤ ਪੂਰੀ ਅਮ੍ਰਿਤ ਝਾਕੇ ਦ੍ਰਿਸ਼ਟ ਦਰਸ਼ਨ ਪੇਗਤ ਦ੍ਰਿਸ਼ ਸ੍ਰੇਸ਼ਟ ਚਰਨ ਕਮਲ ਝਾਕੇ ਅਨੂ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ

गोपाल दामोदर दीन दयाल दौपंजन पूर्ण कृपाल।

ਸਿੰਘ ਜੀ ਨੂੰ ਚਰਨਾਂ ਵਿੱਚ ਨਿਵਾਸ ਵਿੱਚ ਕਰਨਾ, ਪਿੱਛੋਂ ਸਾਰੇ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਪਾਣ ਮੰਨਣ ਦਾ ਬਲ ਤਾਕਤ ਬਖਸ਼ਿਸ਼ ਕਰਨੀ, ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਨਾ, ਪਰਿਵਾਰ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਆਪ ਜੀ ਨੂੰ ਸੋਹਣੇ ਰਮਾਲੇ ਹਾਜ਼ਰ ਕੀਤੇ ਗਏ ਨੇ ਆਪ ਅੰਗੀਕਾਰ ਕਰਨਾ, ਪਰਿਵਾਰ ਦੇ ਲੋਕ ਪਰਲੋਕ ਵਿੱਚ ਪੜਦੇ ਕੱਜ ਲੈਣ

ਸੱਦਾ ਉੱਠੇ ਜਾਏ ਸੁਖ ਹੋ ਟਲ ਗੁਰ ਸੇਵੀਐ ਅਹਿਨ ਸਹਿਜ ਸੁਭਾਏ ਦਰਸ਼ਨ ਪਰਸਿਆਂ ਗੁਰੂ ਕੇ ਜਨਮ ਮਰਨ ਦੁਖ ਜਾਏ ਹੋਵੈ ਸਿਵਤ ਖਸਾਮਦੇ ਨੁਰ ਅਰਸ਼ੋਂ ਕੁਰਸੋਂ ਝਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀ ਵਾਹਿਗੁਰੂ ਸਾਹਿਬ ਜੀਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਿਵਾਰ ਵੱਲੋਂ ਪਰਿਵਾਰ ਸਰ ਬਰਿੰਦਰ ਕੌਰ ਪਤਨੀ, ਅੰਜਨਾ ਕੁਮਾਰੀ ਸਿੰਘ ਪੁੱਤਰੀ, ਅਮੋਲ ਸਿੰਘ ਪੁੱਤਰ ਸਮੂਹ ਪਰਿਵਾਰ ਵੱਲੋਂ, ਪਿਤਾ ਸਰਦਾਰ ਮਲਕੀਤ ਸਿੰਘ ਦੀ ਸਾਲਾਨਾ ਯਾਦ ਵਿੱਚ ਗੁਰੂ ਪਾਤਸ਼ਾਹ ਦੇ ਚਰਨਾਂ ਨੂੰ ਪਰਸ ਜਾਇਆ ਸੁਖਮਣੀ ਸਾਹਿਬ ਦੇ ਜਾਪ ਕਰਵਾਏ, ਉਪਰੰਤ ਹਰੇ ਜਸ ਕੀਰਤਨ ਹੋਇਆ। ਆਪ ਸਭ ਨੇ ਅਰਦਾਸ ਕੀਤੀ, ਗੁਰੂ ਸਾਹਿਬ ਵਿਛੜੀ ਆਤਮਾ ਸਰਦਾਰ ਮਲਕੀਤ ਸਿੰਘ ਜੀ ਨੂੰ ਚਰਨਾਂ ਵਿੱਚ ਨਿਵਾਸ, ਪਿੱਛੇ ਸਿਰ ਸਾਰੇ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਭਾਣਾ ਮੰਨਣ ਦੀ ਤਾਕਤ ਬਲ ਬਖਸ਼ਿਸ਼ ਕਰਨ, ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਪਰਿਵਾਰ ਵੱਲੋਂ ਇਸ ਘੜੀ 'ਤੇ ਹਾਜ਼ਰ ਹੋਣ 'ਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਪਰਿਵਾਰ ਵੱਲੋਂ ਗੁਰੂ ਕੇ ਲੰਗਰ ਤਿਆਰ ਕੀਤੇ ਗਏ ਹਨ। ਆਪ ਜੀ ਨੇ ਗੁਰੂ ਘਰੋਂ ਦੇਗ ਪ੍ਰਸ਼ਾਦ ਲੈਣ ਤੋਂ ਬਾਅਦ ਸਾਰਿਆਂ ਨੇ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਇੱਕ ਵਾਰੀ ਫਿਰ ਪਰਿਵਾਰ ਵੱਲੋਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਰਾਗੀ ਜਥੇ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਹਾਜ਼ਰੀ ਭਰੀ, ਆਪ ਜੀ ਨੂੰ ਹਰੀ ਜਸ ਗੁਰਬਾਣੀ ਕੀਰਤਨ ਸਰਵਣ ਕਰਵਾਏ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਨਾਨਕ ਸਿਮਰਨ ਪੂਰੇ ਭਾਗ
1: ਪ੍ਰਭ ਕੇ ਸਿਮਰਨ ਕਾਰਜ ਪੂਰੇ
0: ਪ੍ਰਭ ਕੇ ਸਿਮਰਨ ਕਬੂ ਨਾ ਛੂਰੇ
1: ਪ੍ਰਭ ਕੇ ਸਿਮਰਨ ਹਰ ਗੁਣ ਬਾਨੀ
0: ਪ੍ਰਭ ਕੇ ਸਿਮਰਨ ਸਹਿਜ ਸਮਾਨੀ
1: ਪ੍ਰਭ ਕੇ ਸਿਮਰਨ ਨੀਚਲ ਆਸਨ
0: ਪ੍ਰਭ ਕੇ ਸਿਮਰਨ ਕਮਲ ਬਗਾਸਨ
1: ਪ੍ਰਭ ਕੇ ਸਿਮਰਨ ਅਨਹਦ ਚੁਨਕਾਰ
0: ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ
1: ਸਿਮਰੇ ਸੇ ਜਨ ਜਿਨ ਕੋ ਪ੍ਰਭ ਮਇਆ
0: ਨਾਨਕ ਤਿਨ ਜਨ ਸਰਨੀ ਪਇਆ
1: ਹਰ ਸਿਮਰਨ ਕਰ ਭਗਤ ਪ੍ਰਗਟਾਏ
0: ਹਰ ਸਿਮਰਨ ਲਗ ਵੇਦ ਪਾਏ
1: ਹਰ ਸਿਮਰਨ ਪਏ ਸਿਧ ਜਤੀ ਦਾਤੇ
0: ਹਰ ਸਿਮਰਨ ਨੀਚੋਂ ਕੁੱਟ ਜਾਤੇ
1: ਹਰ ਸਿਮਰਨ ਤਾਰੀ ਸਭ ਧਰਨਾ

0: ਹਰ ਨਾਮ ਜਪਤ ਕਾ ਪਰੇ ਨਾ ਭੰਗ
1: ਹਰ ਕਾ ਨਾਮ ਜਨ ਕੀ ਵਡਿਆਈ
0: ਹਰ ਕੇ ਨਾਮ ਜਨ ਸੋਭਾ ਪਾਈ
1: ਹਰ ਕਾ ਨਾਮ ਜਨ ਕੋ ਭੋਗ ਜੋਗ
0: ਹਰ ਨਾਮ ਜਪਤ ਕਾ

0: ਜਤਨ ਕਰੇ ਤੋਂ ਵੀ ਸਰਪੰਗ
1: ਕਹਿ ਪਿੰਗਲ ਪਰਬਤ ਪਰ ਪਵਨ
0: ਨਹੀਂ ਹੋ ਤੂੰ ਉਸ ਗਵਨ
1: ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ
0: ਨਾਨਕ ਤੁਮਰੀ ਕਿਰਪਾ ਤਰੇ।

0: ਨਾਨਕ ਤਿਨ ਪਾਇਆ
1: ਗੰਤ ਸੋ ਆਪਣੀ ਦੇਰਾ
0: ਖਾਤ ਪੀਤ ਬਾਤੇ ਨੰਦ ਲਾਚ
1: ਆਪਣੀ ਮਾਨ ਕਛ ਬੋਹਰ ਸਾਲੇ
0: ਅੰਨੀ ਨੰਨ ਰੋਸ ਕਰੇ
1: ਆਪਣੀ

0: ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਭ ਮੀਤ
0: ਸਾਧੂ ਕੇ ਸੰਗ ਮਹਾ ਪਨੀਤ
1: ਸਾਧ ਸੰਗ ਕੇ ਸਿਉ ਨਹੀਂ ਬੈਰ
0: ਸਾਧ ਕੇ ਸੰਗ ਨਾ ਬੀਗਾ ਪੈਰ
1: ਸਾਧ ਕੇ ਸੰਗ ਨਾ ਹੀ ਕੋ ਮੰਦਾ
0: ਸਾਧ ਸੰਗ ਜਾਣੇ ਪਰਮਾਨੰਦਾ
1: ਸਾਧ ਕੇ ਸੰਗ ਨਾ ਹੀ ਹੋ ਤਾਪ
0: ਸਾਧ ਕੇ ਸੰਗ ਤਜੇ ਸਭ ਆਪ
1: ਆਪੇ ਜਾਣੇ ਸਾਧ ਬੜਾਈ
0: ਨਾਨਕ ਸਾਧ ਪ੍ਰਭੂ ਬਣ ਆਈ
1: ਸਾਧ ਕੇ ਸੰਗ ਨਾ ਕਬੂ ਤਾਵੈ
0: ਸਾਧ ਕੇ ਸੰਗ ਸਦਾ ਸੁਖ ਪਾਵੇ
1: ਸਾਧ ਸੰਗ ਬਸਤਾ ਗੋਚਰ ਲਹੇ
0: ਸਾਧੂ ਕੇ ਸੰਗ ਅਜਰ ਸਹੇ
1: ਸਾਧ ਕੇ ਸੰਗ ਬਸੇ ਥਾਨ ਉੱਚੇ
0: ਸਾਧੂ ਕੇ ਸੰਗ ਮਹਿਲ ਪਹੁੰਚੇ
1: ਸਾਧ ਕੇ ਸੰਗ ਦਿੜੇ ਸਭ ਧਰਮ
0: ਸਾਧ ਕੇ ਸੰਗ ਕੇਵਲ ਪਾਰ ਬ੍ਰਹਮ
1: ਸਾਧ ਕੇ ਸੰਗ ਪਾਏ ਨਾਮ ਨਿਧਾਨ
0: ਨਾਨਕ ਸਾਧੂ ਕੇ ਕਰਵਾਨ
1: ਸਾਧ ਕੇ ਸੰਗ ਸਭ ਕੁਲ ਉਧਾਰੇ
0: ਸਾਧ ਸੰਗ ਸਾਧਨ ਮੀਟ ਕਟੰਬ ਨੇ ਸਾਰੇ
1: ਸਾਧੂ ਕੇ ਸੰਗ ਸੋ ਤਨ ਪਾਵੇ
0: ਜਿਸ ਸੰਗ ਤੇ ਸਭ

0: ਸੰਤਨ ਲਿਵ ਲਾਗੇ
1: ਕਈ ਕੋਟ ਪ੍ਰਭ ਕੋ ਖੋਜਨ ਤੇ
0: ਆਤਮ ਮੈਂ ਪਾਰ ਬ੍ਰਹਮ ਲਹੰਤੇ
1: ਕਈ ਕੋਟ ਦਰਸ਼ਨ ਪ੍ਰਭ ਪਿਆਸ
0: ਤਿਨ ਕਿਉ ਮਿਲਿਓ ਪ੍ਰਭ ਅਵਨਾਸ
1: ਕਈ ਕੋਟ ਮੰਗੈ ਸਤਸੰਗ।

0: ਕਬ ਹੋਏ ਪੰਡਤ ਕਰੇ ਬਖਿਆਨ,
1: ਕਬ ਮੋਨ ਧਾਰੀ ਲਾਵੇ ਧਿਆਨ,
0: ਕਬ ਤੜ ਤੀਰਥ ਇਸ਼ਨਾਨ,
1: ਕਬ ਸੇ ਸਾਧਕ ਮੁਖ ਗਿਆਨ,
0: ਕਬ ਕੀਟ ਹਰਸ ਪਤੰਗ ਹੋਏ ਜੀਆ,
1: ਅਨਕ ਜੋਨ ਪਰ

0: ਸੰਗ ਸੰਗ ਨਿੰਦਕ ਵੀ ਤਰੇ,
1: ਸੰਤ ਕੇ ਦੁਖਾਂ ਤੇ ਮੁਖ ਪਵੇ,
0: ਸੰਤਨ ਕੇ ਦੁਖਨ ਕਾਲ ਜਿਉਂ ਲਵੇ,
1: ਸੰਤਨ ਕੇ ਦੁਖ ਸਰਬ ਜੋਨ ਪਾਏ,
0: ਸੰਤ ਕੇ ਦੁਖਨ ਤ੍ਰਿਤ ਜੋਨ ਕਰਮਾਏ,
1: ਸੰਤਨ ਕੇ ਦੁਖ ਤ੍ਰਿਸ਼ਨਾ ਮੈਂ ਜਲੇ,
0: ਸੰਤ ਕੇ ਦੁਖਨ ਸਭ ਕੋ ਛਲੇ,
1: ਸੰਤ ਕੇ ਦੁਖਨ ਤੇ ਸਭ ਜਾਏ,
0: ਸੰਤ ਕੇ ਦੁਖਨ ਨੀਚਨ ਚਾਏ,
1: ਸੰਤ ਦੁਖੀ ਕਾ ਥਾਉ ਕੋ ਨਾਹੇ,
0: ਨਾਨਕ ਸੰਤ ਪਾਵੇ ਤਾਂ ਉਹ ਵੀ ਗਤ ਪਾਏ,
1: ਸੰਤ ਕਾ ਨਿੰਦਕ ਮਹਾ ਅਤਾਈ,
0: ਸੰਤ ਕਾ ਨਿੰਦਕ ਖਿੰਟੇ ਕਰਨਾ ਪਾਈ,
1: ਸੰਤ ਕਾ ਨਿੰਦਕ ਮਹਾ ਤਿਆਰਾ,
0: ਸੰਤ ਕਾ ਨਿੰਦਕ ਪਰਮੇਸ਼ਰ ਮਾ

0: ਸੰਤ ਕਾ ਦੁਖੀ ਕਉ ਉਦੇ ਹਨ ਪਰਮਾਈਏ
1: ਸੰਤ ਕਾ ਦੁਖੀ ਉਜੜ ਪਾਈਏ
0: ਸੰਤ ਕਾ ਦੁਖੀ ਅੰਤਰ ਤੇ ਥੋਥਾ
1: ਸੰਸਾਰ ਬਿਨਾ ਮਿਰਤ ਕੀ ਲੋਥਾ
0: ਸੰਤ ਕਾ ਦੁਖੀ ਕੀ ਜੜ

0: ਖੇਤ ਮਾਇ ਦਹਿਲਾ
1: ਸੰਤ ਕਾ ਦੁਖ ਤਮ ਤਰਤ
0: ਸੰਤ ਕਾ ਦੁਖੀ ਸਦ ਮਿਥਿਆ ਕਹਿਤ
1: ਕ੍ਰਿਤ ਨਿਲ ਕਾ ਤੁਹੀ ਪਾਇਆ
0: ਨਾਨਕ ਜੋਤਿ ਪਾਵੇ ਸੋਈ ਥਿਆ
1: ਸੰਤ ਕਾ ਦੁਖੀ ਬਿਰ ਰੂਪ ਹੋ ਜਾਏ
0: ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ

0: ਸਤਿ ਸਤਿ ਜਸ ਸੁਣਦਾ
1: ਬੁਝਨਹਾਰ ਕੋ ਸਤਿ ਸਭ ਹੋਏ
0: ਨਾਨਕ ਸਤਿ ਸਤਿ ਪ੍ਰਭ ਸੋਏ
1: ਸਤ ਸਰੂਪ ਹਿਰਦੈ ਜਨ ਮਾਨਿਆ
0: ਕਰ ਚਰਨ ਤੇ ਮੂਲ ਪਛਾਨਿਆ
1: ਜਾਂ ਕਰ ਹਿਰਦੈ ਵਿਸਵਾਸ ਪ੍ਰਭ ਆਇਆ
0: ਸਤ ਗਿਆਨ ਤਿਸ ਮਨ ਪ੍ਰਗਟਾਇਆ
1: ਭੈ ਤੈ ਨਿਰਭ ਹੋਏ ਬਸਾਨਾ
0: ਜਿਸੇ ਉਪਜਿਆ ਤਿਸ

ਜੀ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਤੀਨੇ ਤਾਪ ਨਿਵਾਰਨ ਹਾਰਾ ਦੁੱਖਣਤਾ ਸੁਖ ਰਾਸ, ਤਾਂ ਕੋ ਬਿਗੜਨਾ ਕਉ ਲਾਗੇ, ਜਾਂਕੀ ਪ੍ਰਭ ਆਗੇ ਅਰਦਾਸ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ, ਪ੍ਰਥਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ, ਫਿਰੰਗਦ ਗੁਰ ਤੇ ਅਮਰਦਾਸ, ਰਾਮਦਾਸੇ ਹੋਈ ਸਹਾਏ, ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆਵੇ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਓ ਕੀ ਜਗਦੀ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦਰਸ਼ਨ ਦੀਦਾਰ ਦਾ ਧਿਆਨਤਰ ਖਾਲਸਾ ਜੀ ਸਾਹਿਬ, ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤੀਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਗ ਸੁਣ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨਤਰ ਖਾਲਸਾ ਜੀ ਸਾਹਿਬ, ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹਿੱਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੋਹਾਈਆਂ ਚੜਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚੁਰਵਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਧਕੇਸਾਂ ਸਵਾਸਾਂ ਸੰਗ ਨਿਭਾਇਆ, ਤਿੰਨਾਂ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਦੀ ਪਵਿੱਤਰ ਕਮਾਈ ਦਾ ਧਿਆਨਤਰ ਖਾਲਸਾ ਜੀ ਸਾਹਿਬ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਖਾਲਸਾ ਜੀ ਸਾਹਿਬ, ਬੋਲੋ ਜੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚੇਤੇ ਆਵੇ ਚਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ। ਬਖਸ਼ੋ ਜੀ ਸਿੱਖਾਂ

ਸਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਰਨੀਵਾ ਮਤ ਉੱਚੇ ਮਤ ਪਤ ਦੇ ਰਾਖਿਆ ਵਾਹਿਗੁਰੂ। ਇਹ ਆਪਣੇ ਪੰਥ ਦੇ ਸਦਾ ਸੁਹਾਈ ਦਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਆਪ ਜੀ ਦੇ ਪੰਥ ਖਾਲਸਾ ਜੀ ਨੂੰ ਵਿਛੋੜਿਆ ਗਿਆ, ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ ਸਤਿਗੁਰੂ, ਨਿਤਾਣਿਓ ਕੇ ਤਾਣ ਸਤਿਗੁਰੂ, ਨਿਹੋਟਿਓ ਕੀ ਓਟ, ਨਿਆਸਰਿਓ ਕੇ ਆਸਰਾ, ਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ, ਗੁਰਗੱਦੀ ਤੇ ਸੁਭਾਏ ਮਾਣ ਚਬਰ ਤਖ਼ਤ ਸਿੰਘਾਸਨ ਦੇ ਮਾਲਕ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਚਰਨ ਕਮਲਾਂ ਪਾਸ ਮੂਸਾ ਸੰਗਤ ਦੀ ਅਰਦਾਸ ਬੇਨਤੀ ਜੋਦੜੀ ਹੈ। ਆਪ ਜੀ ਨੇ ਅਪਾਰ ਰਹਿਮਤ ਕਿਰਪਾ ਬਖਸ਼ਿਸ਼ ਕੀਤੀ ਮਹਾਰਾਜ। ਹਰ ਸ਼ਨੀਵਾਰ ਨੂੰ ਮੁੱਖ ਰੱਖਦਿਆਂ ਸੱਚੇ ਪਾਤਸ਼ਾਹ ਜੀ ਆਪ ਜੀ ਦੀਆਂ ਸਮੂਹ ਸੰਗਤਾਂ ਵੱਲੋਂ ਬੀਬੀਆਂ ਵੱਲੋਂ ਸੰਗਤੀ ਰੂਪ ਦੇ ਵਿੱਚ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਦੇ ਮਾਂ ਵਾਕਾਂ ਅਨੁਸਾਰ ਸੁਖਮਣੀ ਸਾਹਿਬ ਜੀ ਦੇ ਜਾਪ ਹੋਏ ਸੱਚੇ ਪਾਤਸ਼ਾਹ ਜੀ, ਚੌਪੀ ਸਾਹਿਬ ਜੀ ਦੇ ਜਾਪ ਹੋਏ ਛੇ ਪੌੜੀਆਂ, ਆਨੰਦ ਸਾਹਿਬ ਜੀ ਦੇ ਜਾਪ ਹੋਏ ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ, ਸਮੂਹ ਸੰਗਤਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣਾ, ਸਮੂਹ ਸੰਗਤਾਂ ਦੇ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਦੀ ਦਾਤ, ਆਪਸੀ ਮਿਲ ਮਿਲਾਪ ਪਿਆਰ ਇਕੱਤਰਤਾਵਾਂ ਬਖਸ਼ਣੀਆਂ, ਕਮਾਈਆਂ ਸਫਲ ਕਰਨੀਆਂ, ਬੱਚਿਆਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣਾ ਸੱਚੇ ਪਾਤਸ਼ਾਹ ਜੀ, ਦਰੋਂ ਘਰੋਂ ਨਾਮ ਦੀ ਦਾਤ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰਨਾ, ਭਾਵਨਾਵਾਂ ਨੂੰ ਭਾਗ ਲਾਉਣੇ, ਆਸਾਂ ਮੁਰਾਦਾਂ ਪੂਰੀਆਂ ਕਰਨੀਆਂ ਸੱਚੇ ਪਾਤਸ਼ਾਹ ਜੀ। ਉਹ ਆਪ ਜੀ ਦੇ ਸੇਵਕ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ। ਆਪ ਜੀ ਦੇ ਸੇਵਕ ਪਰਿਵਾਰ ਵੱਲੋਂ ਗਨੀਤ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅਰਦਾਸ ਬੇਨਤੀ, ਆਪ ਜੀ ਨੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਜੀ ਸੇਵਕ ਪਰਿਵਾਰ ਦੇ ਕਾਰਜ ਰਾਸ ਕਰਨੇ, ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ, ਸ਼ੁਕਰਾਨੇ ਦੀ ਅਰਦਾਸ ਬੇਨਤੀ, ਭਾਵਨਾਵਾਂ ਨੂੰ ਭਾਗ ਲਾਉਣੇ, ਆਸਾਂ ਮੁਰਾਦਾਂ ਪੂਰੀਆਂ ਕਰਨੀਆਂ, ਗਨੀਤ ਕੌਰ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣਾ, ਗੁਰਸੇਵਕ ਸਿੰਘ ਵੱਲੋਂ ਸੱਚੇ ਪਾਤਸ਼ਾਹ ਜੀ ਗ੍ਰੀਨ ਕਾਰਡ ਮਿਲਣ ਤੇ ਸੱਚੇ ਪਾਤਸ਼ਾਹ ਜੀ ਸ਼ੁਕਰਾਨੇ ਦੀ ਅਰਦਾਸ ਬੇਨਤੀ, ਆਪ ਜੀ ਨੇ ਦਰ ਤੇ ਪ੍ਰਵਾਨ ਕਰਨੀ, ਸੇਵਕ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣਾ, ਦੇਸ਼ ਵਿਦੇਸ਼ ਹਰ ਮਦਾਨੇ ਫਤਿਹ ਬਖਸ਼ਣੀ, ਕਮਾਈ ਸਫਲ ਕਰਨੀ ਸੱਚੇ ਪਾਤਸ਼ਾਹ ਜੀਓ। ਭੁਪਿੰਦਰ ਸਿੰਘ ਭੁਪਿੰਦਰ ਕੌਰ ਵੱਲੋਂ ਸੱਚੇ ਪਾਤਸ਼ਾਹ ਜੀਓ ਸੁੱਖ ਸ਼ਾਂਤੀ ਦੀ ਅਰਦਾਸ ਬੇਨਤੀ, ਘਰ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ, ਆਪ ਜੀ ਨੇ ਕਿਰਪਾ ਕਰਨੀ ਭੁਪਿੰਦਰ ਕੌਰ ਦੇ ਪਰਿਵਾਰ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣਾ, ਦਰੋਂ ਘਰੋਂ ਨਾਮ ਦੀ ਦਾਤ ਤੰਦਰੁਸਤੀ ਦੀ ਦਾਤ ਖੁਸ਼ੀਆਂ ਖੇੜੇ ਬਖਸ਼ਿਸ਼ ਕਰਕੇ ਨਿਹਾਲ ਕਰਨਾ, ਦਰ ਆਈ ਸੰਗਤ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ, ਪੜ੍ਹੀ ਸੁਣੀ ਗੁਰਬਾਣੀ ਸੰਗਤਾਂ ਦੇ ਹਿਰਦਿਆਂ ਤੇ ਵਸਾਉਣੀ ਸੱਚੇ ਪਾਤਸ਼ਾਹ ਜੀ। ਇਸ ਵੇਲੇ ਆਪ ਜੀ ਦੀ ਹਜ਼ੂਰੀ ਵਿੱਚ ਆਪ ਜੀ ਦੀਆਂ ਸਮੂਹ ਸੰਗਤਾਂ ਵੱਲੋਂ ਅੰਮ੍ਰਿਤਮਈ ਕੜਾਹ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਆਪ ਜੀ ਕੇ ਦਰ ਪ੍ਰਵਾਨ ਹੋਵੇ, ਪ੍ਰਵਾਨ ਜਾਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਿਰਪਾ ਕਰੋ, ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਦਰੋ ਨਦਰ ਨਿਹਾਲ ਕਰੋ ਆਪ ਜੀ ਦੇ ਦਰ ਤੇ, ਜੋ ਜੀ ਆਵੇ ਸੋ ਰਾਜੀ ਜਾਵੇ, ਸੁੱਖ ਹੋਵੇ ਨਾਮ ਚਿੱਤ ਆਵੇ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈਆ ਕਾਲ ਕੀ ਤਬਹਿ ਚਲਾਇਓ ਪੰਥ।

ਸਤਿਗੁਰ ਸੇਵਾ ਤੇ ਸਦਾ ਸੁਖ ਪਾਇਆ, ਅੰਤਰ ਸ਼ਬਦ ਰਵੇ ਆਗੁਣਕਾਰੀ। ਆਪੇ ਮੇਲ ਲਏ ਗੁਣਦਾਤਾ, ਹਉਮੈ ਤ੍ਰਿਸ਼ਨਾ ਮਾਰੀ। ਤ੍ਰੈ ਗੁਣ ਮੇਟੇ ਚੌਥੇ ਵਰਤੇ, ਏਕਾ ਭਗਤ ਨਿਰਾਰੀ। ਗੁਰਮੁਖ ਜੋਗ ਸ਼ਬਦ ਆਤਮ ਚੀਨੈ, ਹਿਰਦੈ ਏਕ ਮੁਰਾਰੀ। ਮਨੁ ਆਸਥਿਰ ਸ਼ਬਦੇ ਰਾਤਾ, ਇਹਾ ਕਰਨੀ ਸਾਰੀ। ਵੇਦ ਬਾਦ ਨਾ ਪਾਖੰਡ ਆਉਦੂ, ਗੁਰਮੁਖ ਸ਼ਬਦ ਵਿਚਾਰੀ। ਗੁਰਮੁਖ ਜੋ ਕਮਾਵੈ ਆਉਦੂ, ਜਾਤ ਸਤ ਸ਼ਬਦ ਵਿਚਾਰੀ। ਸ਼ਬਦ ਮਰੈ ਮਨ ਮਾਰੈ ਆਉਦੂ, ਜੋਗ ਜੁਗਤ ਵਿਚਾਰੀ। ਮਾਇਆ ਕੁ ਮੋਹ ਭਵਜਲ ਹੈ ਅਵਧੂ, ਸ਼ਬਦ ਤਰੈ ਕੁਲਤਾਰੀ। ਸ਼ਬਦ ਸੂਰ ਜੁਗ ਚਾਰੇ ਆਉਦੂ, ਬਾਣੀ ਭਗਤ ਵਿਚਾਰੀ। ਹੇ ਮਨ ਮਾਇਆ ਮੋਹਿਆ ਆਉਦੂ, ਨਿਕਸੈ ਸ਼ਬਦ ਵਿਚਾਰੀ। ਆਪੇ ਬਖਸੇ ਮੇਲ ਮਿਲਾਏ, ਨਾਨਕ ਸਰਣ ਤੁਮਾਰੀ। ਰਾਮ ਕਲੀ ਮਹੱਲਾ ਤੀਜਾ, ਅਸ਼ਟਪਦੀਆ ਏਕ ਓਅੰਕਾਰ ਸਤਿਗੁਰ ਪ੍ਰਸਾਦ। ਸਰਮੈ ਦੀਆ ਮੁੰਦਰਾ ਕੰਨੀ ਪਾਏ, ਜੋਗੀ ਖਿੰਥਾ ਕਰ ਤੂੰ ਦਇਆ। ਆਵਣ ਜਾਣ ਵਿਭੂਤ ਲਾਏ ਜੋਗੀ, ਤਾਂ ਤੀਨ ਭਵਣ ਜਿਣ ਲਿਆ। ਐਸੀ ਕਿੰਗਰੀ ਵਜਾਏ ਜੋਗੀ, ਜਿਤ ਕਿੰਗਰੀ ਅਨਹਦ ਵਾਜੈ। ਹਰ ਸਿਓ ਰਹਿ ਲਿਵ ਲਾਏ ਰਹਾਉ, ਛਤ ਸੰਤੋਖ ਪਤ ਕਰ ਝੋਲੀ ਜੋਗੀ। ਅੰਮ੍ਰਿਤ ਨਾਮ ਭੁਗਤ ਪਾਈ, ਧਿਆਨ ਕਾ ਕਰ ਡੰਡਾ ਜੋਗੀ। ਸਿੰਘੀ ਸੁਰਤ ਵਜਾਈ, ਮਨ ਦ੍ਰਿੜ ਕਰ ਆਸਣ ਬੈਸ ਜੋਗੀ। ਤਾਂ ਤੇਰੀ ਕਲਪਨਾ ਜਾਈ।

ਪਾਏ। ਇਤਿ ਕੁੰਕਰੀ ਸਾਂਤ ਨਾ ਆਵੈ, ਜੋਗੀ ਅਭਿਮਾਨਾਂ ਵਿੱਚ ਹੋ ਜਾਏ। ਭਾਉ ਭਾਉ ਦੋਏ ਪਾਤਨ ਲਾਏ, ਜੋਗੀ ਹੋ ਸਰੀਰ ਕਰ ਡੰਡੀ। ਗੁਰਮੁਖ ਹੋਵੇ ਤਾਂ ਤੰਤੀ ਵਾਜੈ, ਇਨ ਵਿਦ ਤ੍ਰਿਸ਼ਨਾ ਖੰਡੀ। ਹੁਕਮ ਬੁਝੈ ਸੋ ਜੋਗੀ ਕਹੀਐ, ਇਕ ਸਿਓ ਚਿਤ ਲਾਏ ਸਹਿਸਾ ਟੁੱਟੈ। ਨਿਰਮਲ ਹੋਵੈ ਜੋਗ ਜੁਗਤ ਇਵ ਪਾਏ, ਨਦਰੀ ਆਵਦਾ ਸਭ ਕਿਛੁ ਬਿਨਸੈ, ਹਰ ਸੇਤੀ ਚਿਤ ਲਾਏ। ਸਤਿਗੁਰ ਨਾਲ ਤੇਰੀ ਭਾਵਨੀ ਲਾਗੈ, ਤਾਂ ਇਹੋ ਸੋਝੀ ਪਾਏ। ਇਹ ਜੋਗ ਨ ਹੋਵੈ ਜੋਗੀ, ਜੇ ਕੁਟੰਬ ਛੋੜ ਪਰ ਭਵਨ ਕਰੇ। ਗ੍ਰਹਿ ਸਰੀਰ ਮੈਂ ਹਰ ਹਰ ਨਾਮ, ਗੁਰਪ੍ਰਸਾਦੀ ਆਪਣਾ ਹਰ ਪ੍ਰਭ ਲਹੇ। ਇਹੋ ਜਗਤ ਮਿੱਟੀ ਕਾ ਪੁਤਲਾ ਜੋਗੀ, ਇਸ ਮੈਂ ਰੋਗ ਵੱਡਾ ਤ੍ਰਿਸ਼ਨਾ ਮਾਇਆ। ਨੇਕ ਜਤਨ ਭੇਖ ਕਰੇ ਜੋਗੀ, ਰੋਗ ਨਾ ਜਾਏ ਗਵਾਇਆ। ਹਰ ਕਾ ਨਾਮ ਔਖਦ ਹੈ ਜੋਗੀ, ਜਿਸਨੋ ਮਨ ਵਸਾਏ। ਗੁਰਮੁਖ ਹੋਵੈ ਸੋਈ ਬੂਜੈ, ਜੋਗ ਜੁਗਤ ਸੋ ਪਾਏ। ਜੋਗੈ ਕਾ ਮਾਰਗ ਬਿਖਮ ਹੈ ਜੋਗੀ, ਜਿਸਨੋ ਨਦਰ ਕਰੇ ਸੋ ਪਾਏ। ਅੰਤਰ ਬਾਹਰ ਏਕੋ ਵੇਖੈ, ਵਿੱਚੋ ਭਰਮ ਚੁਕਾਏ। ਵਿਣਵੇ ਜਾਈ ਕਿੰਗਰੀ ਵਾਜੈ, ਜੋਗੀ ਸਾ ਕਿੰਗਰੀ ਵਜਾਏ। ਕਹੈ ਨਾਨਕ ਮੁਕਤ ਹੋਵਹਿ ਜੋਗੀ, ਸਾਚੇ ਰਹੇ ਸਮਾਏ। ਰਾਮ ਕਲੀ ਮਹੱਲਾ ਤੀਜਾ, ਭਗਤ ਖਜ਼ਾਨਾ ਗੁਰਮੁਖ ਜਾਤਾ। ਸਤਿਗੁਰ ਪੂਜ ਪੁਜਾਈ, ਸੰਤ ਹੋ ਗੁਰਮੁਖ ਦੇ ਵਡਿਆਈ। ਰਹਾਓ ਸੱਚ ਰਹੋ ਸਦਾ, ਸਹਿਜ ਸੁਖ ਪੁਜੈ। ਕਾਮ ਕ੍ਰੋਧ ਵਿੱਚ ਹੋ ਜਾਈ, ਆਪ ਛੋੜ ਨਾਮ ਨਿਵ ਲਾਗੀ। ਮਮਤਾ ਸ਼ਬਦ ਜਲਾਈ, ਜਿਸ ਤੇ ਉਪਜੇ ਤਿਸ ਤੇ ਬਿਨਸੈ। ਅੰਤੇ ਨਾਮ ਸਿਖਾਈ, ਸਦਾ ਹਜੂਰ ਦੂਰ ਨਹਿ ਦੇਖੋ। ਤ੍ਰਿਰਚਨਾ ਜਿਨ ਰਚਾਈ, ਸੱਚਾ ਸ਼ਬਦ ਰਵੈ ਘਟ ਅੰਤਰ। ਸੱਚੇ ਸਿਓ ਲਿਵ ਲਾਈ, ਸਤਸੰਗਤ ਮੈਂ ਨਾਮ ਨਿਰਮੋਲਕ। ਵੱਡਾ ਭਾਗ ਪਾਇਆ ਜਾਈ, ਭਰਮ ਨਾ ਭੁੱਲੋ ਸਤਿਗੁਰ ਸੇਵ ਹੋ। ਮਨ ਰਾਖੋ ਇਕਠਾਈ, ਬਿਨ ਨਾਵੈ ਸਭ ਭੁੱਲੀ ਫਿਰਦੀ। ਬਿਰਥਾ ਜਨਮ ਗਵਾਈ, ਜੋਗੀ ਜੁਗਤ ਗਵਾਈ। ਹੰਡੈ ਪਾਖੰਡ ਜੋਗ ਨਾ ਪਾਈ, ਸਿਵ ਨਗਰੀ ਮੈਂ ਆਸਣ ਬੈਸੈ। ਗੁਰ ਸ਼ਬਦੀ ਜੋਗ ਪਾਈ, ਧਾਤੁਰ ਬਾਜੀ ਸ਼ਬਦ ਨਿਵਾਰੇ। ਨਾਮ ਵਸੈ ਮਨ ਆਈ, ਇਹੋ ਸਰੀਰ ਸਰਵਰ ਹੈ ਸੰਤੋ। ਇਸਨਾਨ ਕਰੇ ਲਿਵ ਲਾਈ, ਨਾਮ ਇਸਨਾਨ ਕਰੇ ਸੇ ਜਨ ਨਿਰਮਲ। ਸਬਦੇ ਮੈਲ ਗਵਾਈ, ਤ੍ਰੈ ਗੁਣ ਅਚੇਤ ਨਾਮ ਚੇਤ ਹੈ ਨਾਈ। ਮਿਨ ਨਾਵੈ ਬਿਨ ਸਜਾਈ, ਬ੍ਰਹਮਾ ਬਿਸਨ ਮਹੇਸ਼ ਤ੍ਰੈ ਮੂਰਤ। ਤ੍ਰੈ ਗੁਣ ਭਰਮ ਭੁਲਾਈ, ਗੁਰਪ੍ਰਸਾਦੀ ਤੇਰੇ ਕੁੱਟੀ ਛੁੱਟੈ। ਚੌਥੇ ਪਦ ਲਿਵ ਲਾਈ, ਪੰਡਿਤ ਪੜੇ ਪੜਵਾਦ ਵਖਾਣੇ। ਤਿੰਨਾ ਬੂਝਣਾ ਪਾਈ, ਵਿਖਿਆ ਮਾਤੇ ਭਰਮ ਭੁਲਾਏ। ਉਪਦੇਸ਼ ਕਹੇ ਕਿਸ ਭਾਈ, ਭਗਤ ਜਨਾ ਕੀ ਉੱਤਮ ਬਾਣੀ। ਜੁਗ ਜੁਗ ਰਹੀ ਸਮਾਈ, ਬਾਣੀ ਲਾਗੈ ਸੋ ਗਤ ਪਾਏ। ਸਬਦੇ ਸੱਚ ਸਮਾਈ, ਕਾਇਆ ਨਗਰੀ ਸਬਦੇ ਖੋਜੇ। ਨਾਮ ਨਵੰਗ ਨਿੰਦ ਪਾਈ, ਮਨ ਸਾ ਮਾਰ ਮਨ ਸਹਿਜ ਸਮਾਣਾ। ਬਿਨ ਰਸਨਾ ਉਸਤਤ ਕਰਾਈ, ਲੋਇਣ ਦੇਖ ਰਹੇ ਬਿਸਮਾਦੀ। ਚਿਤ ਅਦਿਸ਼ਟ ਲਗਾਈ, ਅਦਿਸ਼ਟ ਸਦਾ ਰਹੇ ਨਿਰਾਲਮ। ਜੋਤੀ ਜੋਤ ਮਿਲਾਈ, ਹਉ ਗੁਰਸਾ ਲਾਹੀ ਸਦਾ ਆਪਣਾ। ਜਿਨ ਸਾਚੀ ਬੂਝ ਬੁਝਾਈ, ਨਾਨਕ ਏਕ ਹੈ ਬੇਨੰਤੀ। ਨਾਭੋ ਗਾਤ ਪਾਤ ਪਾਈ, ਰਾਮ ਕਲੀ ਮਹੱਲਾ ਤੀਜਾ। ਹਰ ਕੀ ਪੂਜਾ ਦੁਲੰਬ ਹੈ ਸੰਤ ਹੋ, ਕਹਿਣਾ ਕਛੂ ਨਾ ਜਾਈ। ਸੰਤ ਹੋ ਗੁਰਮੁਖ ਪੂਰਾ ਪਾਈ, ਨਾਮੋ ਪੂਜ ਕਰਾਈ ਰਹਾਓ। ਹਾਰ ਬਿਨ ਸਭ ਕਿਛ ਮੈਲਾ ਸੰਤ ਹੋ, ਕਿਆ ਹੋ ਪੂਜ ਚੜਾਈ। ਹਰ ਸਾਚੇ ਭਾਵੈ ਸਥਾ, ਪੂਜਾ ਹੋਵੈ ਭਾਣਾ ਮਨ ਵਸਾਈ। ਪੂਜਾ ਕਰੈ ਸਭ ਲੋਕ ਸੰਤ ਹੋ, ਮਨ ਮੁਖ ਥਾਏ ਨਾ ਪਾਈ। ਸ਼ਬਦ ਮਰੈ ਮਨ ਨਿਰਮਲ ਸੰਤ ਹੋ, ਇਹ ਪੂਜਾ ਥਾਏ ਪਾਈ। ਪਵਿੱਤ ਪਾਵਨ ਸੇ ਜਨ ਸਾਚੇ, ਇੱਕ ਸ਼ਬਦ ਲਿਵ ਲਾਈ। ਬਿਨ ਨਾਵੈ ਹੋਰ ਪੂਜ ਨ ਹੋਵੀ, ਭਰਮ ਭੁੱਲੀ ਲੋਕਾਈ। ਗੁਰਮੁਖ ਆਪ ਪਛਾਣੈ ਸੰਤੋ, ਰਾਮ ਨਾਮ ਲਿਵ ਲਾਈ। ਆਪੇ ਨਿਰਮਲ ਪੂਜ ਕਰਾਏ, ਗੁਰ ਸ਼ਬਦੀ ਥਾਏ ਪਾਈ। ਪੂਜਾ ਕਰੇ ਪਰ ਬਿਦ ਨਹੀਂ ਜਾਣੇ, ਦੂਜੇ ਭਾਏ ਮਲ ਲਾਈ। ਗੁਰਮੁਖ ਹੋਵੈ ਸੋ ਪੂਜਾ ਜਾਣੈ, ਭਾਣਾ ਮਨ ਵਸਾਈ। ਭਾਣੇ ਕੇ ਸਭ ਸੁਖ ਪਾਵੈ ਸੰਤੋ, ਅੰਤੇ ਨਾਮ ਸਿਖਾਈ।
ਆਪਣਾ ਆਪਣਾ ਪਛਾਣ ਹੈ ਸੰਤ ਹੋ, ਕੂੜ ਕਰੇ ਵਡਿਆਈ, ਪਾਖੰਡ ਕੀਨੇ ਜਮ ਨਹੀਂ ਛੋਡੈ, ਲੈ ਜਾਸੀ ਪਤ ਗਵਾਈ। ਜਿਨੇ ਅੰਤਰ ਸ਼ਬਦ ਆਪ ਪਛਾਣੇ, ਗਾਤਮਿਤ ਤਿਨਹੀ ਪਾਈ, ਹੇ ਮਨੁਆ ਸੁਨ, ਸਮਾਧ ਲਗਾਵੈ ਜੋਤੀ, ਜੋਤ ਸਮਿਲਾਈ, ਸੁਣ ਸੁਣ ਗੁਰਮੁਖ ਨਾਮ ਖਾਣੇ, ਸਤਸੰਗਤ ਮੇਲਾਈ, ਗੁਰਮੁਖ ਗਾਵੇ ਆਪ ਗਵਾਵੈ, ਦਰ ਸਾਚੈ ਸੋਭਾ ਪਾਈ। ਸਾਚੀ ਬਾਣੀ ਸੱਚ ਵਖਾਣੇ, ਸੱਚ ਨਾਮ ਲਿਵਲਾਈ, ਭੈ ਭੰਜਨ ਅਤ ਪਾਪ ਨਿਖੰਜਨ, ਮੇਰਾ ਪ੍ਰਬੰਧ ਸਿਖਾਈ, ਸਭ ਕਿਛ ਆਪੇ ਆਪ ਵਰਤੈ, ਨਾਨਕ ਨਾਮ ਵਡਿਆਈ। ਰਾਮ ਕਲੀ ਮਹੱਲਾ ਤੀਜਾ। ਹਮ ਕੁਚਲ ਕੁਚੀਲਾ ਅਤੇ ਅਭਿਮਾਨੀ, ਮਿਲ ਸਬਦੇ ਮੈਲ ਉਤਾਰੀ, ਸੰਤ ਹੋ ਗੁਰਮੁਖ ਨਾਮ ਨਿਸਤਾਰੀ, ਸੱਚਾ ਨਾਮ ਵਸਿਆ ਘਟੇ ਅੰਤਰ, ਕਰਤੇ ਆਪ ਸਵਾਰੀ ਰਹਾਓ, ਪਾਰਸ ਪਰਤੇ ਫਿਰ ਪਾਰਸ ਹੋਏ, ਹਰ ਜੀਉ ਆਪਣੀ ਕਿਰਪਾ ਧਾਰੀ, ਇੱਕ ਭੇਖ ਕਰੇ ਫਿਰ ਅਭਿਮਾਨੀ, ਵੀ ਤਿਨ ਜੂਐ ਬਾਜੀ ਹਾਰੀ, ਇੱਕ ਅਨ ਦਿਨ ਭਗਤ ਕਰੇ ਦਿਨ ਰਾਤੀ, ਰਾਮ ਨਾਮ ਉਰਧਾਰੀ, ਅਨ ਦਿਨ ਰਾਤੇ ਸਹਿਜੇ ਮਾਤੇ, ਸਹਿਜੇ ਹੋਮ ਮੈਂ ਮਾਰੀ, ਭੈ ਬਿਨ ਭਗਤ ਨਾ ਹੋਈ ਕਬਹੀ, ਭੈ ਭਾਏ ਭਗਤ ਸਵਾਰੀ। ਮਾਇਆ ਮੋਹ ਸ਼ਬਦ ਜਲਾਇਆ, ਗਿਆਨ ਤੱਤ ਵਿਚਾਰੀ, ਆਪੇ ਆਪ ਕਰਾਏ ਕਰਤਾ, ਆਪੇ ਬਖਸ਼ ਭੰਡਾਰੀ, ਤਿਸ ਕਿਆ ਗੁਣਾ ਕਾ ਅੰਤ ਨਾ ਪਾਇਆ, ਹਉ ਗਾਵਾਂ ਸ਼ਬਦ ਵਿਚਾਰੀ। ਹਰ ਜੀਓ ਜਪੀ ਹਰ ਜੀਓ, ਸਾ ਲਾਹੀ ਵਿੱਚੋਂ ਆਪ ਨਿਵਾਰੀ, ਨਾਮ ਪਦਾਰਥ ਗੁਰ ਤੇ ਪਾਇਆ, ਖੁੱਟ ਸੱਚੇ ਭੰਡਾਰੀ, ਆਪਣੇ ਭਗਤਾਂ ਨੂੰ ਆਪੇ ਤੁੱਠਾ, ਆਪਣੀ ਕਿਰਪਾ ਕਰ ਕਲ ਧਾਰੀ, ਤਿੰਨ ਸਾਚੇ ਨਾਮ ਕੀ ਸਦਾ ਭੁੱਖ ਲਾਗੀ, ਗਾਵਨ ਸ਼ਬਦ ਵਿਚਾਰੀ। ਜੀਓ ਪਿੰਡ ਸਭ ਕਿਛ ਹੈ ਤਿਸ ਕਾ, ਆਖਣ ਬਿਖਮ ਵਿਚਾਰੀ, ਸ਼ਬਦ ਲੱਗੇ ਸਹੀ ਜਨ ਨਿਸਤਰੇ, ਭਾਉ ਜਲ ਪਾਰ ਉਤਾਰੀ। ਬਿਨ ਹਰ ਸਾਚੇ ਕੋ ਪਾਰ ਨ ਪਾਵੈ, ਬੂਝੈ ਕੋ ਵਿਚਾਰੀ, ਜੋ ਧੁਰ ਲਿਖਿਆ ਸੋਈ ਪਾਇਆ, ਮਿਲ ਹਰ ਸ਼ਬਦ ਵਿਸਵਾਰੀ। ਕਾਇਆ ਕੰਜਨ ਸਬਦੇ ਰਾਤੀ, ਸਾਚੈ ਨਾਏ ਪਿਆਰੀ, ਕਾਇਆ ਅੰਮ੍ਰਿਤ ਰਹੀ ਭਾਰ ਪੂਰੇ, ਪਾਈਐ ਸ਼ਬਦ ਵਿਚਾਰੀ। ਜੋ ਪ੍ਰਭ ਖੋਜੇ ਸੇਈ ਪਾਵਹੇ, ਹੋਰ ਫੂਟ ਮੂਏ ਅਹੰਕਾਰੀ, ਬਾਦੀ ਬਿਨਸੇ ਸੇਵਕ ਸੇਵਹੇ, ਗੁਰ ਕੈ ਹੇਤ ਪਿਆਰੀ। ਸੋ ਜੋਗੀ ਤਤ ਗਿਆਨ ਵਿਚਾਰੇ, ਹੁਮ ਮੈਂ ਤ੍ਰਿਸ਼ਨਾ ਮਾਰੀ, ਸਤਿਗੁਰ ਦਾਤਾ ਤਿਨੈ ਪਛਾਤਾ, ਇਸਨੂੰ ਕਿਰਪਾ ਤੁਮਾਰੀ। ਸਤਿਗੁਰ ਨਾ ਸੇਵੇ ਮਾਇਆ ਲਾਗੇ, ਡੁੱਬ ਮੁਏ ਅਹੰਕਾਰੀ, ਜਿਚਰ ਅੰਦਰ ਸਾਸ ਚਿਚਰ ਸੇਵਾ ਕੀਚੈ, ਜਾਏ ਮਿਲੀਐ ਰਾਮ ਮੁਰਾਰੀ। ਅਨ ਦਿਨ ਜਾਗਤ ਰਹੇ ਦਿਨ ਰਾਤੀ, ਆਪਣੇ ਪ੍ਰੇ ਪ੍ਰੀਤ ਪਿਆਰੀ, ਤਨ ਮਨ ਵਾਰੀ ਵਾਰ ਘੁਮਾਈ, ਆਪਣੇ ਗੁਰ ਵਿਟੋ ਬਲਿਹਾਰੀ। ਮਾਇਆ ਮੋਹ ਬਿਨ ਸਜਾਏਗਾ, ਉਪਰੇ ਸ਼ਬਦ ਵਿਚਾਰੀ, ਆਪ ਜਗਾਏ ਸੀ ਜਾਗੈ ਗੁਰ ਕੈ ਸ਼ਬਦ ਵਿਚਾਰੀ, ਨਾਨਕ ਸੇਈ ਮੂਏ ਜੇ ਨਾਮ ਨਾ ਚੇਤੇ, ਭਗਤ ਜੀਵੇ ਵਿਚਾਰੀ। ਰਾਮ ਕਲੀ ਮਹੱਲਾ ਤੀਜਾ। ਨਾਮ ਖਜ਼ਾਨਾ ਗੁਰ ਤੇ ਪਾਇਆ, ਤ੍ਰਿਪਤ ਰਹੇ ਆਗਾਈ, ਸੰਤ ਹੋ ਗੁਰਮੁਖ ਮੁਕਤ ਗਤ ਪਾਈ। ਏਕ ਨਾਮ ਵਸਿਆ ਘਟੇ ਅੰਤਰ, ਪੂਰੇ ਕੀ ਵਡਿਆਈ, ਰਹਾਓ ਆਪੇ ਕਰਤਾ ਆਪੇ ਭੁਗਤਾ, ਦੇਂਦਾ ਰਿਜਕ ਸਬਾਈ, ਜੋ ਕਿਛ ਕਰਨਾ ਸੋ ਕਰ ਰਹਿਆ, ਅਵਰ ਨ ਕਰਨਾ ਜਾਈ। ਆਪੇ ਸਾਜੇ ਸ੍ਰਿਸ਼ਟੀ ਉਪਾਏ, ਸਿਰ ਸਿਰ ਧੰਦੈ ਲਾਈ, ਤਿਸੇ ਸਿਰੇਵ ਤਾਂ ਸੁਖ ਪਾਵ ਹੋ, ਸਤਿਗੁਰ ਮੇਲ ਮਿਲਾਈ। ਆਪਣਾ ਆਪ ਆਪ ਉਪਾਇਆ, ਲੱਖ ਨਾ ਲੱਖਣਾ ਜਾਈ, ਆਪੇ ਮਾਰ ਜਵਾਲੇ ਆਪੇ, ਤਿਸਨੋ ਤਿਲ ਨਾ ਤਮਾਈ, ਇੱਕ ਦਾਤੇ ਇੱਕ ਮੰਗਤੇ ਕੀਤੇ, ਆਪੇ ਭਗਤ ਕਰਾਈ। ਸੇਵਟ ਭਾਗੀ ਜਿਨੀ ਇੱਕੋ ਜਾਤਾ, ਸੱਚੇ ਰਹੇ ਸਮਾਈ, ਆਪ ਸਰੂਪ ਸਿਆਣਾ ਆਪੇ ਕੀਮਤ ਕਹਿਣ ਨਾ ਜਾਈ, ਆਪੇ ਦੁੱਖ ਸੁੱਖ ਆਪੇ, ਆਪੇ ਦੁੱਖ ਸੁੱਖ ਪਾਏ ਅੰਤਰ, ਆਪੇ ਭਰਮ ਭੁਲਾਈ। ਵੱਡਾ ਦਾਤਾ ਗੁਰਮੁਖ ਜਾਤਾ, ਨਿਗੁਰੀ ਅੰਧ ਫਿਰੈ ਲੋਕਾਈ, ਜਿਨੀ ਚਾਖਿਆ ਤਿਨਾ ਸਾਧ ਆਇਆ, ਸਤਿਗੁਰ ਬੂਝ ਬੁਝਾਈ। ਇੱਕ ਨਾ ਨਾਵੋ ਆਪ ਭੁਲਾਏ, ਇੱਕ ਨਾ ਗੁਰਮੁਖ ਦੇ ਬੁਝਾਈ, ਸਦਾ ਸਦਾ ਸਲਾਹੇ ਹੋ ਸੰਤੋ, ਤਿਸ ਦੀ ਵੱਡੀ ਵਡਿਆਈ, ਤਿਸ ਬਿਨ ਅਵਰ ਨਾ ਕੋਈ ਰਾਜਾ, ਕਰਤ ਪਾਵਸ ਬਣਤ ਬਣਾਈ, ਨਿਆਓ ਤਿਸੈ ਕਾ ਹੈ ਸਦ ਸਾਚਾ, ਵਿਰਲੇ ਹੁਕਮ ਮਨਾਈ। ਤਿਸਨੋ ਪ੍ਰਾਣੀ ਸਦਾ ਧਿਆਵੋ, ਜਿਨੂੰ ਗੁਰਮੁਖ ਬਣਤ ਬਣਾਈ, ਸਤਿਗੁਰ ਭੇਟੇ ਸੋ ਜਨ ਸੀਜੈ, ਜਿਸ ਹਿਰਦੈ ਨਾਮ ਵਸਾਈ।
ਸੱਚਾ ਆਪ ਸਦਾ ਹੈ ਸਾਚਾ, ਬਾਣੀ ਸ਼ਬਦ ਸੁਣਾਈ ਨਾਨਕ ਸੁਣ ਵੇਖ ਰਹਿਆ, ਵਿਸਮਾਦ ਮੇਰਾ ਪ੍ਰਭ ਰਵਿਆ ਸਰਬ ਠਾਈ। ਰਾਮ ਕਲੀ ਮਹੱਲਾ ਪੰਜਵਾਂ, ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਿਨਹੀ ਕੀਆ ਪਰਵਿਰਤ ਪਸਾਰਾ, ਕਿਨਹੀ ਕੀਆ ਪੂਜਾ ਵਿਸਤਾਰਾ, ਕਿਨਹੀ ਨਿਵਲ ਭੁਯੰਗਮ ਸਾਧੇ, ਮੋਹੇ ਦੀਨ ਹਰ ਹਰ ਆਰਾਧੇ, ਤੇਰਾ ਭਰੋਸਾ ਪਿਆਰੇ ਆਨ ਨਾ ਜਾਨਾ ਵੇ ਸਾਰਹਾਉ। ਕਿਨਹੀ ਗ੍ਰਿਹ ਤਜ ਨਵ ਵਣ ਖੰਡ ਪਾਇਆ, ਕਿਨਹੀ ਮੋਨ ਅਤੂਤ ਸਦਾਇਆ, ਕੋਈ ਕਹਿਤ ਆਨੰਦ ਭਗਵਤੀ, ਮੋਹੇ ਦੀਨ ਹਰ ਹਰ ਓਟ ਲੀਤੀ। ਕਿਨਹੀ ਕਹਿਆ ਹੋ ਤੀਰਥਵਾਸੀ, ਕੋਈ ਅੰਨ ਤਜ ਭਇਆ ਉਦਾਸੀ, ਕਿਨਹੀ ਭਵਨ ਸਭ ਧਰਤੀ ਕਰਿਆ, ਮੋਹੇ ਦੀਨ ਹਾਰ ਹਾਰ ਦਰ ਪਰਿਆ, ਕਿਨਹੀ ਕਹਿਆ ਮੈਂ ਕੁਲਹੇ ਵਡਿਆਈ, ਕਿਨਹੀ ਕਹਿਆ ਬਾਹ ਬਹੁ ਭਾਈ, ਕੋਈ ਕਹੈ ਮੈਂ ਤਨੇ ਪਸਾਰਾ, ਮੋਹੇ ਦੀਨ ਹਰ ਹਰ ਆਧਾਰਾ, ਕਿਨਹੀ ਘੂੰਗਰ ਨਿਰਤ ਕਰਾਈ, ਕਿਨਹੂ ਵਰਤਨੇ ਮਾਲਾ ਪਾਈ, ਕਿਨਹੀ ਤਿਲਕ ਗੋਪੀ ਚੰਦਨ ਲਾਇਆ, ਮੋਹੇ ਦੀਨ ਹਰ ਹਰ ਹਰ ਧਿਆਇਆ, ਕਿਨਹੀ ਸਿੱਧ ਬਹੁ ਚੇਟਕ ਲਾਏ, ਕਿਨਹੀ ਭੇਖ ਬਹੁ ਥਾਟ ਬਣਾਏ, ਕਿਨਹੀ ਤੰਤ ਮੰਤ ਬਹੁ ਖੇਵਾ, ਮੋਹੇ ਦੀਨ ਹਰ ਹਰ ਹਰ ਸੇਵਾ, ਕੋਈ ਚਤੁਰ ਕਹਾਵੈ ਪੰਡਿਤ, ਕੋ ਖੱਟ ਕਰਮ ਸਹਿਤ ਸਿਉ ਮੰਡਿਤ, ਕੋਈ ਕਰੈ ਆਚਾਰ ਸੁਕਰਣੀ, ਮੋਹੇ ਦੀਨ ਹਰ ਹਰ ਹਰ ਸਰਣੀ, ਸਗਲੇ ਕਰਮ ਧਰਮ ਜੁਗ ਸੋਧੇ, ਮਿਨ ਨਾਵ ਇਹ ਮਨ ਨਾ ਪ੍ਰਬੋਧੇ, ਕਹੋ ਨਾਨਕ ਜੋ ਸਾਧ ਸੰਗ ਪਾਇਆ, ਬੂਜੀ ਤਿਸਨਾ ਮਹਾਂ ਸੀਤ ਲਾਇਆ। ਰਾਮ ਕਲੀ ਮਹੱਲਾ ਪੰਜਵਾਂ, ਇਸ ਪਾਣੀ ਤੇ ਜਿਨ ਤੂੰ ਘਰਿਆ, ਮਾਟੀ ਕਾਲੇ ਦਿਹੋਰਾ ਕਰਿਆ, ਉਕਤ ਜੋਤ ਲੈ ਸੁਰਤ ਪਰੀਖਿਆ, ਮਾਤ ਗਰਭ ਮਹਿ ਜਿਨ ਤੂੰ ਰਾਖਿਆ, ਰਾਖਨ ਹਾਰ ਸਮਾਰ ਜਨਾ, ਸਗਲੇ ਛੋੜ ਵਿਚਾਰ ਮਨਾ ਰਹਾਓ, ਜਿਨ ਦੀਏ ਤੁਧ ਬਾਪ ਮਹਿਤਾਰੀ, ਦੀਨ ਜਿਨ ਦੀਏ ਭਰਾਤ ਪੁੱਤ ਹਾਰੀ, ਜਿਨ ਦੀਏ ਤੁਧ ਬਣਤ ਬਣਤਾ ਅਰਮੀਤਾ, ਤਿਸ ਠਾਕੁਰ ਕੋ ਰੱਖ ਲਿਹੋ ਚੀਤਾ, ਜਿਨ ਦੀਆ ਤੁਧ ਪਵਨ ਅਮੋਲਾ, ਜਿਨ ਦੀਆ ਤੁਧ ਨੀਰ ਨਿਰਮੋਲਾ, ਜਿਨ ਦੀਆ ਤੁਧ ਪਾਵਕ ਬਲਨਾ, ਜਿਨ ਜਿਸ ਠਾਕੁਰ ਕੀ ਰਹੋ ਮਨ ਸਰਨਾ, ਛਤੀ ਅੰਮ੍ਰਿਤ ਜਿਨ ਭੋਜਨ ਦੀਏ, ਅੰਤਰ ਥਾਨ ਠਹਿਰਾਵਨ ਕੋ ਦੀਏ, ਬਸਦਾ ਦੀਓ ਬਰਤਨ ਬਲਨਾ, ਜਿਸ ਠਾਕੁਰ ਕੇ ਚਿਤ ਰਖ ਚਰਨਾ, ਵੇਖਣ ਕੋ ਨੇਤਰ ਸੁਣਨ ਕੋ ਕਰਨਾ, ਹਸਤ ਕਮਾਵਨ ਬਾਸਨ ਰਸਨਾ, ਚਰਨ ਚਲੋ ਚਰਨ ਚਲਨ ਕਹੋ ਸਿਰ ਕੀਨੋ ਮੇਰਾ, ਮਨ ਤਿਸ ਠਾਕੁਰ ਕੇ ਪੂਜੋ ਪੈਰਾ, ਅਪਵਿੱਤਰ ਪਵਿੱਤਰ ਜਿਨ ਤੂੰ ਕਰਿਆ, ਸਗਲ ਜੋਨ ਮੈਂ ਤੂੰ ਸਿਰ ਧਰਿਆ, ਆਪ ਤੂੰ ਸੀਜ ਭਾਵੈ ਨਹੀਂ ਸੀਜੈ, ਕਾਰਜ ਸਵਰੈ ਮਨ ਪ੍ਰਭ ਧਿਆਈ ਜੈ, ਇਹਾਂ ਉਹਾਂ ਏਕੈ ਉਹੀ, ਜਾਤ ਕਤ ਦੇਖੀਏ ਤਤ ਤਤ ਤੋਹੀ, ਤਿਸ ਸੇਵਤ ਮਨ ਆਲਸ ਕਰੈ, ਜਿਸ ਵਿਸਰੈ ਇੱਕ ਨਿਮਖ ਨਸਰ, ਹਮ ਅਪਰਾਧੀ ਨਿਰਗੁਨਿਆਰੇ, ਨਾਗ ਸੇਵਾ ਨਾ ਕਰ ਮਾਰੇ, ਗੁਰ ਬੋਹਿਤ ਵੱਡ ਭਾਗੀ ਮਿਲਿਆ, ਨਾਨਕ ਦਾ ਸੰਗ ਪਾਥਰ ਤਰਿਆ। ਰਾਮ ਕਲੀ ਮਹੱਲਾ ਪੰਜਵਾਂ, ਕਾਹੂ ਬਿਹਾਵੈ ਰੰਗ ਰਸ ਰੂਪ, ਕਾਹੂ ਬਿਹਾਵੈ ਮਾਏ ਬਾਪ ਪੂਤ, ਕਾਹੂ ਬਿਹਾਵੈ ਰਾਜ ਮਿਲਖ ਵਾਪਾਰਾ, ਸੰਤ ਬਿਹਾਵੈ ਹਰ ਨਾਮ ਆਧਾਰ, ਰਚਨਾ ਰਸਾਚ ਬਣੀ ਸਭ ਕਾ ਇੱਕ ਧਨੀ ਰਹਾਉ, ਕਾਹੂ ਬਿਹਾਵੈ ਬੇਦਾਰ ਬਾਦ, ਕਾਹੂ ਬਿਹਾਵੈ ਰਸਨਾ ਸਾਧ, ਕਾਹੂ ਬਿਹਾਵੈ ਲਿਪਟ ਸੰਗ ਨਾਰੀ, ਸੰਤ ਰਚੇ ਕੇਵਲ ਨਾਮ ਮੁਰਾਰੀ, ਕਾਹੂ ਬਿਹਾਵੈ ਖੇਲਤ ਜੂਆ, ਕਾਹੂ ਬਿਹਾਵੈ ਅਮਲੀ ਹੂਆ, ਕਾਹੂ ਬਿਹਾਵੈ ਪਰ ਦਰਬ ਖੁਚੋਰਾਏ, ਹਰ ਜਨ ਬਿਹਾਵੈ ਨਾਮ ਧਿਆਏ, ਕਾਹੂ ਬਿਹਾਵੈ ਜੋਗ ਤਪ ਪੂਜਾ, ਕਾਹੂ ਰੋਗ ਸੋਗ ਭਰਮੀਜਾ, ਕਾਹੂ ਪਵਨ ਧਾਰ ਜਾਤ ਬਿਹਾਏ, ਸੰਤ ਬਿਹਾਵੈ ਕੀਰਤਨ ਗਾਏ, ਕਾਹੂ ਬਿਹਾਵੈ ਦਿਨ ਰਹਿਣ ਚਾਲਤ, ਕਾਹੂ ਬਿਹਾਵੈ ਸੋ ਪਿੜ ਮਾਲਤ, ਕਾਹੂ ਬਿਹਾਵੈ ਬਾਲ ਪੜਾਵਤ, ਸੰਤ ਬਿਹਾਵੈ ਹਰ ਜਸ ਗਾਵਤ, ਕਾਹੂ ਬਿਹਾਵੈ ਨਾਟ ਨਾਟਕ ਨਿਰਤੇ, ਕਾਹੂ ਬਿਹਾਵੈ ਜੀਆਂ ਹੇ ਹਿਰਤੇ, ਕਾਹੂ ਬਿਹਾਵੈ ਰਾਜ ਮਹਿ ਡਰਤੇ, ਸੰਤ ਬਿਹਾਵੈ ਹਰ ਜਸ ਕਰਤੇ, ਕਾਹੂ ਬਿਹਾਵੈ ਮਤਾ ਮਸੂਰਤ, ਕਾਹੂ ਬਿਹਾਵੈ ਸੇਵਾ ਜ਼ਰੂਰਤ, ਕਾਹੂ ਬਿਹਾਵੈ ਸੋਧਤ ਜੀਵਤ, ਸੰਤ ਬਿਹਾਵੈ ਹਰ ਰਸ ਪੀਵਤ,
ਜਿਤ ਕੋ ਲਾਇਆ ਤਿਤ ਹੀ ਲਗਾਨਾ, ਨਾ ਕੋ ਮੂਣ ਨਹੀਂ ਕੋ ਸਿਆਨਾ, ਕਰ ਕਿਰਪਾ ਜਿਸ ਦੇਵੈ ਨਾਓ, ਨਾਨਕ ਤਾ ਕੈ ਬਾਲ ਬਲ ਜਾਓ। ਰਾਮ ਕਲੀ ਮਹੱਲਾ ਪੰਜਵਾ। ਦਾਵਾਗਨ ਰਹੇ ਹਰ ਬੂਟ, ਮਾਤ ਗਰਭ ਸੰਕਟ ਤੇ ਛੂਟ, ਜਾ ਕਾ ਨਾਮ ਸਿਮਰਤ ਭਉ ਜਾਏ, ਤੈਸੇ ਸੰਤ ਜਨਾ ਰਾਖੇ ਹਰ ਰਾਏ। ਐਸੇ ਰਾਖਨ ਹਾਰ ਦਇਆਲ, ਜਦ ਕਦ ਦੇਖੋ ਤੁਮ ਪ੍ਰਤਪਾਲ, ਰਹਾਓ ਚੱਲ ਪੀਵਤ ਜਿਉ ਤਿਖਾ ਮਿਟੰਤ। ਧਨ ਭਿਕਸੈ ਗ੍ਰਹਿ ਆਵਤ ਕੰਤ, ਲੋਭੀ ਕਾ ਤਨ ਪ੍ਰਾਣ ਆਧਾਰ, ਤਿਉ ਹਰ ਜਨ ਹਰ ਹਰ ਨਾਮ ਪਿਆਰ, ਕਿਰਸਾਨੀ ਜਿਉ ਰਾਖੈ ਰਖਵਾਲਾ, ਮਾਤ ਪਿਤਾ ਦਇਆ ਜਿਉ ਬਾਲਾ। ਪ੍ਰੀਤਮ ਦੇਖ ਪ੍ਰੀਤਮ ਮਿਲ ਜਾਏ, ਤਿਉ ਹਰ ਜਨ ਰਾਖਿਆ ਕੰਠ ਲਾਏ, ਜਿਉ ਅੰਦਲੇ ਪੇਖਤ ਹੋਏ ਆਨੰਦ, ਗੁੰਗਾ ਭਗਤ ਗਾਵੈ ਬਹੁ ਛੰਦ। ਪਿੰਗਲ ਪਰਬਤ ਪਕਰਦੇ ਪਾਰ, ਹਰ ਕੈ ਨਾਮ ਭਾਵ ਸਗਲ ਉਧਾਰ, ਜਿਉ ਪਾਵਕ ਸੰਗ ਸੀਤ ਕੋ ਨਾਸ, ਐਸੇ ਪ੍ਰਾਸ਼ਤ ਸੰਤ ਸੰਗ ਬਿਨਾਸ। ਜਿਉ ਸਾਬੁਨ ਕਾਪਰ ਉਜਲ ਹੋਤ, ਨਾਮ ਜਪਤ ਸਭ ਭ੍ਰਮ ਭੋ ਖੋਤ, ਜਿਉ ਚੱਕਵੀ ਸੂਰਜ ਕੀ ਆਸ, ਜਿਉ ਚਾਤ੍ਰਿਕ ਬੂੰਦ ਕੀ ਪਿਆਸ। ਜਿਉ ਕੁਰੰਕ ਨਾਦ ਕਰਨ ਸਮਾਨੇ, ਤਿਉ ਹਰ ਨਾਮ ਹਰ ਜਨ ਮਨਹਿ ਸੁਖਾਨੇ, ਤੁਮਰੀ ਕਿਰਪਾ ਤੇ ਲਾਗੀ ਪ੍ਰੀਤ। ਦਇਆਲ ਭਏ ਤਾਏ ਚੀਤ, ਦਇਆ ਧਾਰੀ ਤਿਨ ਧਾਰਨ ਹਾਰ, ਬੰਧਨ ਤੇ ਹੋਈ ਛੁਟਕਾਰ। ਸਭ ਥਾਨ ਦੇਖੇ ਨੈਣ ਅਲੋਏ, ਤਿਸ ਬਿਨ ਦੂਜਾ ਅਵਰ ਨਾ ਕੋਏ, ਭਰਮ ਪੈ ਛੂਟੇ ਗੁਰ ਪ੍ਰਸਾਦ, ਨਾਨਕ ਪੇਖਿਓ ਸਭ ਬਿਸਮਾਦ। ਰਾਮ ਕਲੀ ਮਹੱਲਾ ਪੰਜਵਾ। ਜੀ ਜੰਤ ਸਭ ਪੇਖੀ ਹੈ, ਪ੍ਰਭ ਸਗਲ ਤੁਮਾਰੀ ਧਾਰਨਾ, ਇਹ ਮਨ ਹਰ ਕੈ ਨਾਮ ਉਧਾਰਨਾ, ਰਹਾਓ ਖਿਨ ਮੈਂ ਥਾਪ ਥਾਪੇ, ਕੁਦਰਤ ਸਭ ਕਰਤੇ ਕੇ ਕਾਰਨਾ। ਕਾਮ ਕ੍ਰੋਧ ਲੋਭ ਝੂਠ ਨੰਦਾ, ਸਾਧੂ ਸੰਗ ਬੇਧਾਰਨਾ, ਨਾਮ ਜਪਤ ਮਨ ਨਿਰਮਲ ਹੋਵੈ, ਸੁਖਿਆ ਸੁਖ ਗੁਦਾਰਨਾ। ਭਗਤ ਸਰਨ ਜੋ ਆਵੈ ਪ੍ਰਾਣੀ, ਤਿਸ ਇਹਾਂ ਹੁਆ ਨਾ ਹਾਰਨਾ, ਸੁਖ ਦੁਖ ਇਸ ਮਨ ਕੀ ਬਿਰਥਾ, ਤੁਮ ਹੀ ਆਗੈ ਸਾਰਨਾ। ਤੂੰ ਦਾਤਾ ਸਭਨਾ ਜੀਆਂ ਕਾ, ਆਪਣ ਕੀਆ ਪਾਲਨਾ, ਨਿਕ ਬਾਰ ਕੋਟ ਜਨ ਉਪਰ, ਨਾਨਕ ਵੰਜੈ ਵਾਰਨਾ। ਰਾਮ ਕਲੀ ਮਹੱਲਾ ਪੰਜਵਾ। ਅਸ਼ਟਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਦਰਸ਼ਨ ਭੇਟਤ ਪਾਪ ਸਭ ਨਾਸੇ, ਹਰ ਸਿਉ ਬੇਦ ਹਰ ਸਿਉ ਦੇਹ ਮਿਲਾਈ, ਮੇਰਾ ਗੁਰ ਪਰਮੇਸ਼ਰ ਸੁਖਦਾਈ, ਪਾਰ ਬ੍ਰਹਮ ਕਾ ਨਾਮ ਲੜਾਇਆ, ਅੰਤੇ ਹੋਏ ਸਖਾਈ, ਰਹਾਓ ਸਕਲ ਦੁੱਖ ਕਾ ਡੇਰਾ ਭੰਨਾ, ਸੰਤ ਧੂਰ ਮੁਖ ਲਾਈ, ਪਤਤ ਪੁਨੀਤ ਕਿਨੇ ਕੀਏ, ਖਿਨ ਭੀਤਰ ਅਗਿਆਨ ਅੰਧੇਰ ਵੰਜਾਈ। ਕਰਨ ਕਾਰਨ ਸਮਰੱਥ ਸੁਆਮੀ, ਨਾਨਕ ਤਿਸਰਨ ਆਈ, ਬੰਧਨ ਤੋੜ ਚਰਨ ਕਮਲ ਦਰੜਾਏ, ਏਕ ਸ਼ਬਦ ਲਿਵ ਲਾਈ, ਅੰਧ ਗੁਪਿਖਿਆ ਤੇ ਕਾਢਿਓ, ਸਾਜ ਸ਼ਬਦ ਬਣ ਆਈ, ਜਨਮ ਮਰਨ ਕਾ ਸਹਿਸਾ ਚੁਕਾ, ਬੋਹੜੇ ਕਤਹੂ ਨਾ ਧਾਈ। ਨਾਮ ਰਸਾਇਣ ਇਹ ਮੰਦਰਤ, ਅੰਮ੍ਰਿਤ ਪੀ ਤ੍ਰਿਪਤਾਈ, ਸੰਤ ਸੰਗ ਮਿਲ ਕੀਰਤਨ ਗਾਇਆ, ਨਿਚਲ ਵਸਿਆ ਜਾਈ, ਪੂਰੈ ਗੁਰਪੂਰੀ ਮਤ ਦੀਨੀ, ਹਰ ਬਿਨ ਆਨ ਨਾ ਭਾਈ। ਨਾਮ ਨਿਧਾਨ ਪਾਇਆ ਵੱਡ ਭਾਗੀ, ਨਾਨਕ ਨਰਕ ਨ ਜਾਈ, ਘਾਲ ਸਿਆਣਪ ਉਕਤ ਨ ਮੇਰੀ, ਪੂਰੈ ਗੁਰੂ ਕਮਾਈ। ਜਪ ਤਪ ਸੰਜਮ ਸੁਚ ਹੈ ਸੋਈ, ਆਪੇ ਕਰੇ ਕਰਾਈ, ਪੁੱਤਰ ਕਲਤਰ ਮਹਾਂ ਵਿਖਿਆ, ਮਹਿ ਗੁਰ ਸੱਚ ਹੈ ਲਿਵ ਲਾਏ ਤਰਾਈ। ਆਪਣੇ ਜੀਤ ਹੈ ਆਪ ਸੰਭਾਲੇ, ਆਪ ਲੀਏ ਲੜ ਲਾਈ, ਸਾਚ ਧਰਮ ਕਾ ਬੇੜਾ ਬੰਧਿਆ, ਭਵ ਜਲ ਪਾਰ ਤਰਪਵਾਈ, ਬੇਸ ਬੇਸ ਮਾਰ ਬੇਅੰਤ ਸੁਆਮੀ, ਨਾਨਕ ਬਲ ਬਲ ਜਾਈ। ਅਕਾਲ ਮੂਰਤ ਅਜੂਨੀ ਸੰਭਉ, ਕਲ ਅੰਧਕਾਰ ਦੀ ਪਾਈ, ਅੰਤਰ ਜਾਮੀ ਜੀਅਨ ਕਾ ਦਾਤਾ, ਦੇਖ ਤੇਰੇ ਤ੍ਰਿਪਤ ਅਗਾਈ, ਏਕ ਓਂਕਾਰ ਨਿਰੰਜਨ ਨਿਰਭਉ, ਸਭ ਜਲ ਥਲ ਰਹਿਆ ਸਮਾਈ। ਭਗਤ ਦਾਨ ਭਗਤਾਂ ਕੋ ਦੀਨਾ, ਹਰ ਨਾਨਕ ਸਾਜਾ ਚੈ ਮਾਈ। ਰਾਮ ਕਲੀ ਮਹੱਲਾ ਪੰਜਵਾ। ਸਲੋਕ ਸਿੱਖੋ ਸ਼ਬਦ ਪਿਆਰੇ, ਓ ਜਨਮ ਮਰਨ ਕੀ ਟੇਕ, ਮੁਖੂਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਮਨ ਤਨ ਰਾਤਾ ਰਾਮ ਪਿਆਰੇ, ਹਰ ਪ੍ਰੇਮ ਭਗਤ ਬਣੇ ਆਈ, ਸੰਤੋ ਸਤਿਗੁਰ ਰਖੇਪ ਨਿਭਾਹੀ, ਸੰਤੋ ਹਰ ਨਾਮ ਲਾਹਾ ਦਾਸ ਕੋ ਦੀਆ, ਸਗਲੀ ਤ੍ਰਿਸ਼ਨ ਉਲਾਹੀ, ਸੰਤੋ ਰਹਾਓ।
खोजत खोजत लाल एक पाया हर कीमत कहण न जाई संत हो चरण कमल से लागो ध्याना साचै दर्श समाई संत हो गुण गावत गावत भय निहाला हर कि सिमर तृप्त अगाई संतो आत्म राम रवे आ सब आत अंतर कत आवै कत जाई संतो आद जुगादी है पी हो सी सब जिया का सुखदाई संतो आप बेअंत अंत नहीं पाई है पूरहया सब ठाई संत हो मीत साजन माल जोबन सोत हर नानक बाप मेरी माई संत हो राम कली महला पंजवा मन बाचक राम राम नाम उचितारी घूमन केर महा अत बिखड़ी गुरमुख नानक पार उतारी रहाओ अंतर सूखा बाहर सूखा हार जप मलन भय दुष्टारी जिस ते लागे तिन्ह सब निवारे प्रभ जीव अपनी कृपा धारी उदरे संत परे हर सरनी पच बिन से महा अहंकारी साधु संगत इहो फल पाया एक केवल नाम आधारी ना कोई मूसूर ना कोई हीणा सब प्रगटी जोत तुम्हारी तुम सम्राट अकथ गोचर अव्या एक मुरारी कीमत कौन करे तेरी सकरते प्रभ अंत न पारा वारी नाम दान नानक वड्याई तेरिया तेरिया संत जना रहनारी राम कली महला तीजा नंद एक ओंकार सतगुर प्रसाद आनंद भया मेरी माए सतगुरु मैं पाया सतगुरता पाया सहज सेती मन वजिया वाधाइया राग रतन परवार परियां सब दगावण आईया सब दोता गाव हरी केरा मन जिनी वसाया कह नानका आनंद होआ सतगुरु मैं पाया ए मन मेरिया तुसदार हो हर नाले हर नाल रहो तू मन मेरे दूख।

ਜਿਉਂ ਅੰਦਲੇ ਕੇ ਪੇਖਤ ਹੋਏ ਆਨੰਦ ਗੂੰਗਾ ਭਗਤ ਗਾਵੇ ਬਹੁ ਛੰਦ ਪਿੰਗਲ ਪਰਬਤ ਪਰਤੇ ਪਾਰ ਹਰ ਕੈ ਨਾਮ ਸਗਲ ਉਧਾਰ ਜਿਉਂ ਪਾਵਕ ਸੰਗ ਸੀਤ ਕੋ ਨਾਸ ਐਸੇ ਪ੍ਰਾਛਤ ਸੰਤ ਸੰਗ ਵਿਨਾਸ ਜਿਉਂ ਸਾਬਨ ਕਾਪਨ ਉਜਲ ਹੋਤ ਨਾਮ ਜਪਤ ਸਭ ਭਰਮ ਭਉ ਖੋਤ ਜਿਉਂ ਚੱਕਵੀ ਸੂਰਜ ਕੀ ਆਸ ਜਿਉਂ ਚਾਤ੍ਰਿਕ ਬੂੰਦ ਕੀ ਪਿਆਸ ਜਿਉਂ ਕ੍ਰੰਕ ਨਾਦ ਕਰਨ ਸਮਾਨੇ ਤਿਉਂ ਹਰ ਨਾਮ ਹਰ ਜਨ ਮਨਹਿ ਸੁਖਾਨੇ ਤੁਮਰੀ ਕਿਰਪਾ ਤੇ ਲਾਗੀ ਪ੍ਰੀਤ ਦਿਆਲ ਭੈ ਤਾਂ ਆਵੈ ਚੀਤ ਦਇਆ ਤਾਰੀ ਤਿਨ ਧਾਰਨ ਹਾਰ ਬੰਧਨ ਤੇ ਹੋਈ ਛੁਟਕਾਰ ਸਭ ਥਾਨ ਦੇਖੇ ਰਹਿਣ ਨੈਣ ਅਲੋਏ ਤਿਸ ਬਿਨ ਦੂਜਾ ਅਵਰ ਨ ਕੋਏ ਭਰਮ ਪੈ ਛੂਟੇ ਗੁਰ ਪ੍ਰਸਾਦ ਨਾਨਕ ਪੇਖਿਓ ਸਭ ਪਿਸਮਾਦ ਰਾਮ ਕਲੀ ਮਹੱਲਾ ਪੰਜਵਾਂ ਜੀ ਜੰਤ ਸਾ ਪੇਖੀ ਹੈ ਪ੍ਰਭ ਸਗਲ ਤੁਮਾਰੀ ਤਾਰਨਾ ਇਹ ਮਨ ਹਰ ਕੈ ਨਾਮ ਉਧਾਰ ਨਾ ਰਹਾਓ ਖਿਨ ਮੈਂ ਥਾਪੋ ਥਾਪੇ ਕੁਦਰਤ ਸਭ ਕਰਤੇ ਕੇ ਕਾਰਨਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਵਿਦਾਰਨਾ ਨਾਮ ਜਪਤ ਮਾ ਨਿਰਮਲ ਹੋਵੇ ਸੁਖੇ ਸੁਖ ਗੁਦਾਰਨਾ ਭਗਤ ਸਰਣ ਜੋ ਆਵੇ ਪ੍ਰਾਣੀ ਤਿਸ ਊਹਾ ਈਹਾਂ ਊਹਾਂ ਨਾ ਹਾਰਨਾ ਸੁਖ ਦੁਖ ਇਸ ਮਨ ਕੀ ਬਿਰਥਾ ਤੁਮ ਹੀ ਆਗੈ ਸਾਰਨਾ ਤੂੰ ਦਾਤਾ ਸਭਨਾ ਜੀਆਂ ਕਾ ਆਪਨ ਕੀਆ ਪਾਲਨਾ ਅਨਕ ਬਾਰ ਕੋਟ ਜਨ ਉਪਰ ਨਾਨਕ ਵੰਜੈ ਵਾਰਨਾ ਰਾਮ ਕਲੀ ਮਹੱਲਾ ਪੰਜਵਾਂ ਅਸ਼ਟਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਪੇਟ ਤ ਪਾਪ ਸਭ ਨਾਸੇ ਹਰ ਸਿਉ ਦੇ ਮਿਲਾਈ ਮੇਰਾ ਗੁਰ ਪਰਮੇਸ਼ਰ ਸੁਖਦਾਈ ਪਾਰ ਬ੍ਰਹਮ ਕਾ ਨਾਮ ਦ੍ਰਿੜਾਏ ਅੰਤੇ ਹੋਏ ਸਿਖਾਈ ਰਹਾਓ ਸਗਲ ਦੂਹ ਕਾ ਡੇਰਾ ਭੰਨਾ ਸੰਤ ਦੂਰ ਮੁਖ ਧੂਰ ਮੁਖ ਲਾਈ ਪਤ ਤਪਨੀਤ ਕੀਏ ਖਿਨ ਭੀਤਰ ਗਿਆਨ ਅੰਧੇਰ ਵੰਜਾਈ ਕਰਨ ਕਾਰਨ ਸਮਰੱਥ ਸੁਆਮੀ ਨਾਨਕ ਤੇ ਸਰਣਾਈ ਬੰਧਨ ਤੋੜ ਚਰਨ ਕਮਲ ਦ੍ਰਿੜਾਏ ਏਕ ਸ਼ਬਦ ਲਿਵ ਲਾਈ ਅੰਧਕੂਪ ਵਿਖਿਆ ਤੇ ਕਾਢਿਓ ਸਾਚ ਸ਼ਬਦ ਬਣ ਆਈ ਜਨਮ ਮਰਨ ਕਾ ਸਹਿਸਾ ਚੂਕਾ ਬਹੁੜ ਕਤ ਹੁਨਾ ਧਾਈ ਨਾਮ ਰਸਾਇਣ ਇਹ ਮਨ ਰਾਤਾ ਅੰਮ੍ਰਿਤ ਪੀ ਤ੍ਰਿਪਤਾਈ ਸੰਤ ਸੰਗ ਮਿਲ ਕੀਰਤਨ ਗਾਇਆ ਨਿਹਚਲ ਵਸਿਆ ਜਾਈ ਪੂਰੇ ਗੁਰ ਪੂਰੀ ਮਤ ਦੀਨੀ ਇਹ ਬਿਨ ਆਨ ਨ ਪਹਾਈ ਨਾਮ ਨਿਧਾਨ ਪਾਇਆ ਵੜ ਭਾਗੀ ਨਾਨਕ ਨਰਕ ਨ ਜਾਈ ਕਿਆਲ ਸਿਆਣ ਪੁਖਤ ਨਾ ਮੇਰੀ ਪੂਰੇ ਗੁਰੂ ਕਮਾਈ ਜਪ ਤਪ ਸੰਜਮ ਸੁਚ ਹੈ ਸੋਈ ਆਪੇ ਕਰੇ ਕਰਾਈ ਪੁੱਤਰ ਕਲਤਰ ਮਹਾਂ ਵਿਖਿਆ ਮੈਂ ਗੁਰ ਸਾਚੇ ਲਾਏ ਤਰਾਈ ਆਪਣੇ ਜੀਤੇ ਆਪ ਸੰਭਾਲੇ ਆਪ ਲੀਏ ਲੜ ਲਾਈ ਸਾਚ ਧਰਮ ਕਾ ਬੇੜਾ ਬਾਂਧਿਆ ਭਵਜਲ ਪਾਰ ਪਵਾਈ ਬੇਸੁਮਾਰ ਬੇਅੰਤ ਸੁਆਮੀ ਨਾਨਕ ਬਲ ਬਲ ਜਾਈ ਅਕਾਲ ਮੂਰਤ ਅਜੂਨੀ ਸੰਭਵ ਕਲ ਅੰਧਾਰ ਦੀ ਅੰਧਕਾਰ ਦੀ ਪਾਈ ਅੰਤਰ ਜਾਮੀ ਜੀਅਨ ਕਾ ਦਾਤਾ ਦੇਖ ਤ੍ਰਿਪਤ ਗਾਈ ਏਕ ਅੰਕਾਰ ਨਿਰੰਜਨ ਨਿਰਭਉ ਸਭ ਜਲ ਥਲ ਰਹਿਆ ਸਮਾਈ ਭਗਤ ਦਾਨ ਭਗਤਾ ਕੋ ਦੀਨਾ ਹਰ ਨਾਨਕ ਸੱਚ ਜਾਚੈ ਮਾਈ ਰਾਮ ਕਲੀ ਮਹੱਲਾ ਪੰਜਵਾਂ ਸਲੋਕ ਸਿੱਖ ਹੋ ਸ਼ਬਦ ਪਿਆਰੇ ਹੋ ਜਨਮ ਨਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਮਨ ਤਨ ਰਾਤਾ ਰਾਮ ਪਿਆਰੇ ਹਰ ਪ੍ਰੇਮ ਭਗਤ ਬਣ ਆਈ ਸੰਤ ਹੋ ਸਤਿਗੁਰ ਖੇਪ ਨਿਭਾਹੀ ਸੰਤੋ ਹਰ ਨਾਮ ਲਾਹਾ ਦਾਸ ਕੋ ਦੀਆ ਸਗਲੀ ਤ੍ਰਿਸ਼ਨ ਉਲਾਹੀ ਸੰਤ ਹੋ ਰਹਾਓ ਖੋਜਤ ਖੋਜਤ ਲਾਲਿਕ ਪਾਇਆ ਹਰ ਕੀਮਤ ਕਹਿ ਨ ਜਾਈ ਸੰਤ ਹੋ ਚਰਨ ਕਮਲ ਸਿਉ ਲਾਗੋ ਧਿਆਨਾ ਸਾਚੇ ਦਰਸ ਸਮਾਈ ਸੰਤ ਹੋ ਗੁਣ ਗਾਵਤ ਗਾਵਤ ਪੈ ਨਿਹਾਲਾ ਹਰ ਸਿਮਰਤ ਤ੍ਰਿਪਤ ਗਾਈ ਸੰਤ ਹੋ ਆਤਮ ਰਾਮ ਰਹਿਆ ਸਭ ਅੰਤਰ ਕਤ ਆਵੈ ਕਤ ਜਾਈ ਸੰਤ ਹੋ ਆਦਿ ਜੁਗਾਦੀ ਹੈ ਪੀ ਹੋ ਸੀ ਸਰਬ ਜੀਆ ਸਭ ਜੀਆਂ ਕਾ ਸੁਖਦਾਈ ਸੰਤ ਹੋ ਆਪ ਬੇਅੰਤ ਅੰਤ ਨਹੀਂ ਪਾਈਐ ਪੂਰ ਰਹਿਆ ਸਭ ਠਾਈ ਸੰਤ ਹੋ ਮੀਤ ਸਾਜਨ ਮਾਲ ਜੋਬਨ ਸੁਤ ਹਰ ਨਾਨਕ ਬਾਪ ਮੇਰੀ ਮਾਈ ਸੰਤ ਹੋ ਰਾਮ ਕਲੀ ਮਹੱਲਾ ਪੰਜਵਾਂ ਮਨ ਬਚ ਕਰਮ ਰਾਮ ਨਾਮ ਚਿਤਾਰੀ ਘੂਮਨ ਘੇਰ ਮਹਾਂ ਅਤ ਬਿਖੜੀ ਗੁਰਮੁਖ ਨਾਨਕ ਪਾਰ ਉਤਾਰੀ ਰਹਾਓ ਅੰਤਰ ਸੁਖਾ ਬਾਹਰ ਸੁਖਾ ਹਰ ਜਪ ਮਲਨ ਪੈ ਦੁਸਟਾਰੀ ਜਿਸ ਤੇ ਲਾਗੇ ਤਿਨਹ ਨਿਵਾਰੇ ਪ੍ਰਭ ਜੀਓ ਆਪਣੀ ਕਿਰਪਾ ਧਾਰੀ ਉਦਰੇ ਸੰਤ ਪਰੇ ਹਰ ਸਰਨੀ ਪਚ ਬਿਨ ਸੇ ਮਹਾਂ ਅਹੰਕਾਰੀ ਸਾਧੂ ਸੰਗਤ ਇਹੋ ਫਲ ਪਾਇਆ ਇੱਕ ਕੇਵਲ ਨਾਮ ਅਧਾਰੀ
ना कोई सूर ना कोई हीणा सब प्रगटी जोत तुम्हारी तू समरथ गत गत अगोचर रव रहे आ एक मुरारी कीमत कौन करे तेरी करते प्रव अंत न पारा वारी नाम दान नानक वड़ियाई तेरिया संत जना रे नारी राम कली महला तीजा नंद एक ओंकार सतगुर प्रसाद आनंद पया मेरी माए सतगुरु मैं पाया सतगुरता पाया सहज सेती मन वजिया वधाइया राग रतन परवार परिया शब्द गावने आईया शब्दोता गावो हरि केरा मन जिनी वसाया कह नानक आनंद होआ सतगुरु मैं पाया ए मन मेरे आ तू सदा रहो हर नाल रहो तू मन मेरे दुख सब बिसारना अंगीकार हो करे तेरा कार्ज सब सवारना सबना गला समरथ स्वामी सो क्यों मन हो विसारे कह नानक मन मेरे सदा रहो हर नाले साचे साहेबा क्या नाही कर तेरा करता तेरे सब कुछ है जिस दे सो पावे सदा सिफ सलाह तेरी नाम मन वसावे नाम जिन कह मन वसिया वाजे शब्द कनेरे कह नानक सच्चे साहेब क्या नाही कर तेरा साचा नाम मेरा आधारो साच नाम आधार मेरा जिन भुखा सब गवाइया कर सांत सुख मनाए वसिया जिन इच्छा सब पुजाइया सदा कुर्बान कीता गुरु विट हो जिस दिया ए बड़िया कह नानक सुनो संत हो सब धर हो प्यारो साचा नाम मेरा आधारो वाजे पंच शब्द तित घर सपाग है शब्द वाजे कला जित कर धारिया पंच दूत तुद वस कीते काल कंठ कुमारिया तुर करम पाया तुद जिन कौ से नाम हर कह लागे कह नानक तह सुख होआ तित कर अनहद वाजे साची लिवै बिन देहे नमाणी लिवै बाजो क्या करे बेचारिया तुद बाज समरथ कोय नाही कृपा कर बनवारिया इस न होर थाओ नाही शब्द लाग सवारिया कह नानक लिवै बाजो क्या करे बेचारिया आनंद आनंद सबको कहे आनंद गुरु ते जानिया जानिया आनंद सदा गुर ते कृपा करे प्यारिया कर कृपा किलवे खटे ज्ञान अंजन सारिया अंदरों जिनका मोह टुटा तिनका शब्द सचे सवारिया कह नानक एहो आनंद है आनंद गुर ते जानिया बाबा जिस तू देह सोई जन पावे पावे ता सोजन देह जुसन होर क्या करे बिचारिया एक परम पुले फिर हृदय दिस एक नाम लाग सवारिया गुर प्रसादी मन पिया निर्मल जिन्ना पाणा पावे कह नानक जिस देह प्यारे सोई जन पावे आवो संत प्यारे हो अकथ की करह कहानी अकथ केरी कित द्वारे पाई है तन मन धन सब सौंप गुर को हुक्म मन्या पाई है हुक्म मन्यो गुरु केरा गावो सच्ची बाणी कह नानक सुनो संत हो कथ्यो कथ कहानी ए मन चंचला चतुराई किने ना पाया चतुराई ना पाया किने तू सुन मन मेरिया एहे माया मोहनी जिन एत परम पुलाया माया ता मोहनी तिने कीती जिन ठगौली पाईया कुर्बान कीता तिसे विठो जिन मोह मीठा लाया कह नानक मन चंचल चतुराई किने ना पाया ए मन प्यारिया तू सदा सच समाले एहो कटंब तू जे देखदा चले नाही तेरे नाले साथ तेरे चले नाही किस नाल क्यों चित लाई है ऐसा कम मूले ना कीचे जित अंत पछोताई है सतगुरु का उपदेश सुन तू होवे तेरे नाले कह नानक मन प्यारे तू सदा सच संभाले अगम अगोचरा तेरा अंत ना पाया अंतो ना पाया किने तेरा अपना आप तू जाने जी जंत सब खेल तेरा क्या को आख बखाने आख है ता वेख है सब तू है जिन जगत उपाया कह नानक तू सदा अगम है तेरा अंत ना पाया सुर नर मन जन अमृत खोज दे सो अमृत गुर ते पाया पाया अमृत गुर कृपा किन्नी सच्चा मन वसाया जी जंत सब तुद उपाय इक वेख परसन आया लाभ लोभ अहंकार चुका सतगुरु भला पाया कह नानक जिसनो आप तुठा तिन अमृत गुर ते पाया
ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਹਕੇਰੀ ਬਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨੇ ਹੋ ਤਿੱਖੀ ਵੱਲ ਹੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾਹੇ ਤਿਵ ਚੱਲਹਿ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤਿਵੈ ਚੱਲਹਿ ਜਿਨਾ ਮਾਰਗ ਪਾਵਹਿ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਤੇ ਆਵਹਿ ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰੇ ਸੁਖ ਪਾਵਹਿ ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤਿਵੇ ਚਲਾਵਹੇ ਇਹੋ ਸੋਹਿਲਾ ਸ਼ਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹ ਤਿਨ ਕੈ ਮਨ ਵਸਿਆ ਜਿਨ ਤਰਹੋਂ ਲਿਖਿਆ ਆਇਆ ਇੱਕ ਫਿਰਹਿ ਕਨੇਰੇ ਕਰਹਿ ਗੱਲਾਂ ਗਲੀ ਕਿਨੇ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਵਿਣ ਸਹਿਜੇ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੇ ਜੀਉ ਮਲੀਣ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹੋ ਸਹਿਸਾ ਇਵ ਜਾਏ ਜੀਉ ਮਹਿਲੇ ਬਾਹਰੋਂ ਨਿਰਮਲ ਜੀਉ ਤਾਂ ਮਹਿਲੇ ਤਿੰਨੀ ਜਨਮ ਜੂਏ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮਹਿ ਨਾਮ ਉੱਤਮ ਸੋ ਸੁਣੇ ਨਾਹੀਂ ਫਿਰ ਹੈ ਜਿਉਂ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀਂ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਪੱਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹੇ ਪਰਣੇ ਗੁਰ ਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣ ਹੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇ ਕੀਆਂ ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵ ਹੋ ਸੱਚੀ ਬਾਣੀ ਬਾਣੀ ਤਾਂ ਗਾਵ ਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵ ਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜ ਹੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕਛੂ ਨਾ ਜਾਣੀ ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈ ਰਵਾਣੀ ਕਹਿ ਨਾਨਕ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਸ਼ਬਦ ਰਤਨ ਜਿੱਤ ਮਨ ਲਾਗਾ ਇਹ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਹਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ ਸਿਵ ਸਕਤਾ ਪੋ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕਸ ਸਿਉਂ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨ ਜਾਣੀ ਗੁਰੂ ਬਾਜਹੋ ਤੱਤੈ ਸਾਰ ਨ ਜਾਣੀ ਤੀਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ
ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਵਸ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅੰਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ ਸੋ ਕਿਉਂ ਮਨਹੋਂ ਵਿਸਾਰੀਐ ਮਨਹੋਂ ਕਿਉਂ ਵਿਸਾਰੀਐ ਇਹ ਵਰਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹ ਪੋਹੇ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਇਹ ਵਰਦਾਤਾ ਸੋ ਕਿਉਂ ਮਨਹੋਂ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਏਕੋ ਜਿਹੀ ਕਰਤੈ ਖੇਲ ਰਚਾਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਪਜੇ ਪਾ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟਹੋਂ ਰਹੇ ਲੋਕ ਵਿਲ ਲਾਏ ਐਸਾ ਸਤ ਗੁਰ ਜੇ ਮਿਲੈ ਤਿਸਨੋਂ ਸਿਰ ਸੌਪੀਐ ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਅਮੁੱਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਹੋ ਲਾਹਾ ਖਟਿਓ ਦਿਹਾੜੀ ਇਹ ਧਨ ਤਿਨਾ ਮਿਲਿਆ ਜਿਨ ਹਰ ਆਪੇ ਪਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਅਨਰਸ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੇ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੇ ਜਿਸ ਆਏ ਕਹੇ ਨਾਨਕ ਹੋਰ ਅਨਰਸਾ ਵਿਸਰੇ ਜਾ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੋਂ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੈ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੈ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਏ ਨੇਤਰੋ ਮੇਰੇ ਹੋ ਹਰ ਤੋਂ ਮਹਿ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵੇ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹਿ ਨਾਨਕ ਇਹੋ ਨੇਤਰ ਅੰਧ ਸੇ ਸਤਿਗੁਰ ਮਿਲਿਆ।

ਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੋਵੋ ਸਾਚੇ ਸੁਣਨੇ ਨੋ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹ ਅਨੇਕ ਰੂਪ ਨੌ ਨਵ ਨਿਧ ਤਿਸਦਾ ਅੰਤ ਨ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਇਹੋ ਸਾਚਾ ਸੋਹੇਲਾ ਸਾਚੇ ਕਰ ਗਾਵਹੋ ਗਾਵੋ ਤਾ ਸੋਹੇਲਾ ਘਰ ਸੱਚ ਜਿੱਥੇ ਸਦਾ ਸੱਚ ਧਿਆਵਹਿ ਸੱਚੋ ਧਿਆਵੈ ਜਾ ਤੁਧ ਭਾਵੈ ਗੁਰਮੁਖ ਜਿਨਾ ਬੁਝਾਵਹਿ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵਹਿ ਕਹੇ ਨਾਨਕ ਸੱਚ ਸੋਹੇਲਾ ਸੱਚੇ ਕਰ ਗਾਵਹਿ ਆਨੰਦ ਸੋਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਰਾਮ ਕਲੀ ਸਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਗਦਾਤਾ ਸੋਏ ਭਗਤ ਵਛਲ ਤਿਹੋ ਲੋਏ ਜੀਉ ਗੁਰ ਸ਼ਬਦ ਸਮਾਵੇ ਅਵਰ ਨਾ ਜਾਣੇ ਕੋਈ ਜੀਉ ਅਵਰੋ ਨਾ ਜਾਣੇ ਸ਼ਬਦ ਗੁਰ ਕੈ ਏਕ ਨਾਮ ਧਿਆਵ ਹੇ ਗੁਰਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹਿ ਆਇਆ ਹਕਾਰਾ ਚੱਲਣ ਵਾਰਾ ਹਰ ਨਾਮ ਸਮਾਇਆ ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ ਹਰ ਪਾਣਾ ਗੁਰ ਪਾਇਆ ਗੁਰ ਜਾਵੇ ਹਰ ਪ੍ਰਭ ਪਾਸ ਜੀਉ ਸਤਿਗੁਰ ਕਰੇ ਹਰ ਪਹਿ ਬੇਨਤੀ ਮੇਰੀ ਪੈਜ ਰੱਖੋ ਅਰਦਾਸ ਜੀਉ ਪੈਜ ਰੱਖੋ ਹਰ ਜਨ ਹੈ ਕੇਰੀ ਹਰ ਦੇਹੋ ਨਾਮ ਨਿਰੰਜਨੋ ਅਤ ਚਲਦਿਆਂ ਹੋਏ ਬੇਲੀ ਜਮਦੂਤ ਕਾਲ ਨਿਖੰਜਨੋ ਸਤਿਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਉ ਹਰ ਧਾਰ ਕਿਰਪਾ ਸਤਿਗੁਰੂ ਮਿਲਾਇਆ ਧੰਨ ਧੰਨ ਕਹੇ ਸਾਬਾਸ ਜੀਉ ਮੇਰੇ ਸਿੱਖ ਹੋ ਸੇ ਮੇਰੇ ਸਿੱਖ ਸੁਣੋ ਪੁੱਤ ਭਾਈ ਹੋ ਮੇਰੇ ਹਰ ਪ੍ਰਭ ਪਾਣਾ ਆਓ ਮੈਂ ਪਾਸ ਜੀਉ ਹਰ ਪਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸਾਬਾਸ ਜੀਉ ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਪਾਣਾ ਪਾਵੇ ਆਨੰਦ ਅਨਹਦ ਵਜੇ ਵਾਜੇ ਹਰ ਆਪ ਗਲ ਮੇਲਾਵੇ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਉ ਤੁਰ ਲਿਖਿਆ ਪਰਵਾਣਾ ਫਿਰੈ ਨਾਹੀ ਗੁਰ ਜਾਏ ਹਰ ਪ੍ਰਭ ਪਾਸ ਜੀਉ ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ ਪਿਤ ਮਿਤ ਭੈਜੇ ਮਿਤ ਵਿਗਸੈ ਜਿਤ ਮਿਤ ਕੀ ਪੈਜ ਭਾਵੇ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪੈ ਨਾਵੇ ਸਤਿਗੁਰੂ ਪ੍ਰਤੱਖ ਹੁੰਦਾ ਬਹਿ ਰਾਜ ਆਪ ਟਿਕਾਇਆ ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਉ ਕੇਸੋ ਗੋਪਾਲ ਪੰਡ ਸਦਿਓ ਹਰ ਕਥਾ ਹਰ ਹਰ ਕਥਾ ਪੜ੍ਹੈ ਪੁਰਾਣ ਜੀਉ ਹਰ ਕਥਾ ਪੜ੍ਹੀਏ ਹਰ ਨਾਮ ਸੁਣੀਏ ਬੇਬਾਨ ਹਰ ਰੰਗ ਗੁਣ ਪਾ ਗੁਰ ਭਾਵੇ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ ਹਰ ਪਾਇਆ ਸਤ

ਦਿਆਲ ਉਠਤ ਬੈਠਤ ਸੋਵਤ ਜਾਗਤ ਜੀ ਪ੍ਰਾਨ ਧਨ ਮਾਲ ਦਰਸ਼ਨ ਪਿਆਸ ਬਹੁਤ ਮਨ ਮੀਰੈ ਨਾਨਕ ਦਰਸ਼ਨ ਹਾਲ ਨਟ ਪੜਤਾਲ ਮੁਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਉ ਹੈ ਮੇਰੋ ਸਾਜਨ ਮੀਤ ਹਰ

ਕਰ ਕਿਰਪਾ ਹਰ ਜਸ ਦੀਤ, ਹਰ ਭਜਨ ਪਦਾਰਥ ਜੀਤ, ਕੋਟ ਪਤਤ ਹੋਏ ਪਨੀਤ, ਨਾਨਕ ਦਾਸ ਬਲ ਬਲ ਕੀਤ। ਨਾਟ ਅਸ਼ਟਪਦੀਆਂ ਮਹੱਲਾ ਚੌਥਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਮ ਮੇਰੇ ਮਨ ਤਨ ਨਾਮ ਅਧਾਰੇ, ਖਿਨ ਪਲ ਰਹਿ ਨਾ ਸਕੋ ਬਿਨ ਸੇਵਾ, ਮੈਂ ਗੁਰਮਤ ਨਾਮ ਸੰਭਾਰੇ ਰਹਾਓ। ਹਰ ਹਰ ਹਰ ਹਰ ਹਰ ਮਨ ਧਿਆਵੋ, ਮੈਂ ਹਰ ਹਰ ਨਾਮ ਪਿਆਰੇ, ਦੀਨ ਦਿਆਲ ਪੈ ਪ੍ਰਭ ਠਾਕੁਰ, ਗੁਰ ਕੈ ਸ਼ਬਦ ਸਵਾਰੇ। ਮਧਸੂਦਨ ਜਗ ਜੀਵਨ ਮਾਧੋ, ਮੇਰੇ ਠਾਕਰ ਅਗਮ ਪਾਰੇ, ਇੱਕ ਬਿਨੋ ਬੇਨਤੀ ਕਰੋ ਗੁਰ ਆਗੈ, ਮੈਂ ਸਾਧੂ ਚਰਨ ਪਖਾਰੇ। ਸਹਿਸ ਨੇਤਰ ਨੇਤਰ ਹੈ ਪ੍ਰਭ ਕੋ, ਪ੍ਰਭ ਏਕੋ ਪੁਰਖ ਨਿਰਾਰੇ, ਸਹਿਸ ਮੂਰਤ ਏਕੋ ਪ੍ਰਭ ਠਾਕੁਰ, ਪ੍ਰਭ ਏਕੋ ਗੁਰਮਤ ਤਾਰੇ। ਗੁਰਮਤ ਨਾਮ ਦਮੋਦਰ ਪਾਇਆ, ਹਰ ਹਰ ਨਾਮ ਔਰ ਤਾਰੇ, ਹਰ ਹਰ ਕਥਾ ਬਨੀ ਅਤ ਮੀਠੀ, ਜੋ ਗੁੰਗਾ ਗਟਕ ਸੰਹਾਰੇ। ਰਸਨਾ ਸਾਧ ਚਖੈ ਭਾਏ ਦੂਜੈ, ਅਤ ਫੀਕੇ ਲੋਭ ਬਿਕਾਰੇ, ਜੋ ਗੁਰਮੁਖ ਸਾਧ ਚਖੇ ਰਾਮ ਨਾਮਾ, ਸਭ ਅਨਰਸ ਸਾਧ ਵਿਸਾਰੇ। ਗੁਰਮਤ ਰਾਮ ਨਾਮ ਧਨ ਪਾਇਆ, ਸੁਣ ਕਹਿ ਤਿਆ ਪਾਪ ਨਿਵਾਰੇ, ਧਰਮ ਰਾਏ ਜਮ ਨੇੜ ਨ ਆਵੈ, ਮੇਰੇ ਠਾਕਰ ਕੇ ਜਨ ਪਿਆਰੇ। ਸਾਸ ਸਾਸ ਸਾਸ ਹੈ ਜੇਤੇ, ਮੈਂ ਗੁਰਮਤ ਨਾਮ ਸੰਹਾਰੇ, ਸਾਸ ਸਾਸ ਨਾਏ ਜਾਏ ਨਾਮੇ ਬੈਨ, ਸਾਸ ਸਾਸ ਜਾਏ ਨਾਮੇ ਬੈਨ, ਸੋ ਬਿਰਥਾ ਸਾਸ ਬਿਕਾਰੇ। ਕਿਰਪਾ ਕਿਰਪਾ ਕਰ ਦੀਨ ਪ੍ਰਭ ਸਰਣੀ, ਮੋਕੋ ਹਰ ਜਨ ਮੇਲ ਪਿਆਰੇ, ਨਾਨਕ ਦਾਸਨ ਦਾਸ ਕਹਿਤ ਹੈ, ਹਮ ਦਾਸਨ ਕੇ ਪਨਹਾਰੇ। ਨਟ ਮਹੱਲਾ ਚੌਥਾ। ਰਾਮ ਹਮ ਪਾਥਰ ਨਿਰਗੁਨਿਆਰੇ, ਕਿਰਪਾ ਕਿਰਪਾ ਕਰ ਗੁਰੂ ਮਿਲਾਏ, ਹਮ ਪਾਹਨ ਸ਼ਬਦ ਗੁਰ ਤਾਰੇ ਰਹਾਓ। ਸਤਿਗੁਰ ਨਾਮ ਦਲਾਏ ਅਤ ਮੀਠਾ, ਮਹਿਲਾ ਗਰ ਮਲਗਾਰੇ, ਨਾਮੇ ਸੁਰਤ ਵਜੀ ਹੈ ਦਹਿ ਦਿਸ, ਹਰ ਮੁਸਕੀ ਮੁਸਕ ਗੰਧਾਰੇ। ਤੇਰੀ ਨਿਰਗੁਣ ਕਥਾ ਕਥਾ ਹੈ ਮੀਠੀ, ਗੁਰਨੀ ਕੇ ਬਚਨ ਸਮਾਰੇ, ਗਾਵਤ ਗਾਵਤ ਹਰ ਗੁਣ ਗਾਏ, ਗੁਣ ਗਾਵਤ ਗੁਰ ਨਿਸਤਾਰੇ। ਵਿਵੇਕ ਗੁਰੂ ਗੁਰੂ ਸਮਦਰਸੀ, ਤਿਸ ਮਿਲੀਏ ਸੰਕ ਉਤਾਰੇ, ਸਤਿਗੁਰ ਮਿਲਿਆ ਪਰਮ ਪਦ ਪਾਇਆ, ਹੋ ਸਤਿਗੁਰ ਕੈ ਬਲਹਾਰੇ। ਪਖੰਡ ਪਖੰਡ ਕਰ ਕਰ ਭਰਮੇ, ਲੋਭ ਪਖੰਡ ਜਗ ਬੁਰਿਆਰੇ, ਹਾਲਤ ਪਲਤ ਦੁਖਦਾਈ ਹੋਵੇ, ਜਮਕਾਲ ਖੜਾ ਸਿਰ ਮਾਰੇ। ਉਗਵੇ ਦਿਨ ਸਿਆਰ ਜਾਲ ਸੰਭਾਲੇ, ਵਿਖ ਮਾਇਆ ਕੇ ਬਿਸਥਾਰੇ, ਆਈ ਰਹਿਣ ਭਇਆ ਸੁਪਨੰਤਰ, ਵਿਖ ਸੁਪਨੇ ਭੀ ਦੁਖ ਸਾਰੇ। ਕਲਰ ਖੇਤ ਲੈ ਕੂੜ ਜਮਾਇਆ, ਸਭ ਕੂੜੇ ਕੇ ਖਲਵਾਰੇ, ਸਾਕਤ ਨਰ ਸਭ ਭੂਖ ਪਖਾਨੇ, ਦਰ ਠਾਡੇ ਜਮ ਜੰਦਾਰੇ। ਮਨਮੁਖ ਕਰਜ ਚੜਿਆ ਬਿਖ ਭਾਰੀ, ਉਤਰੇ ਸ਼ਬਦ ਵਿਚਾਰੇ, ਜਿਤਨੇ ਕਰਜ ਕਰਜ ਕੇ ਮੰਗੀਏ, ਕਰ ਸੇਵਕ ਪਗ ਲਗਵਾਰੇ। ਜਗਨਨਾਥ ਸਭ ਜੰਤਰ ਉਪਾਏ, ਨਕ ਖੀਨੀ ਸਭ ਨੱਥ ਹਾਰੇ, ਨਾਨਕ ਪ੍ਰਭ ਖਿੰਚੇ ਤਿਵ ਚਲੀਐ, ਜੋ ਭਾਵੈ ਰਾਮ ਪਿਆਰੇ। ਨਟ ਮਹੱਲਾ ਚੌਥਾ। ਰਾਮ ਹਰ ਅੰਮ੍ਰਿਤ ਸਰ ਨਾਵਾਰੇ, ਸਤਿਗੁਰ ਗਿਆਨ ਮਜਨ ਹੈ ਨੀਕੋ, ਮਿਲ ਕਲ ਮਲ ਪਾਪ ਉਤਾਰੇ ਰਹਾਓ। ਸੰਗਤ ਕਾ ਗੁਣ ਬਹੁਤ ਅਧਕਾਈ, ਪੜਸੂਆ ਕਣਕ ਉਧਾਰੇ, ਪਰਸ ਨ ਪਰਸ ਪੈਕ ਬਿਜਾ ਕੋ, ਲੈ ਬਿਕੁੰਠ ਸਧਾਰੇ। ਅਜਾ ਮਲ ਪ੍ਰੀਤ ਪੁੱਤਰ ਪ੍ਰਤ ਕੀਨੀ, ਕਲ ਨਰੈਣ ਬੁਲਾਰੇ, ਮੇਰੇ ਠਾਕਰ ਕਹਿ ਮਨ ਪਾਏ ਪਾਵਨੀ, ਜਮ ਕੰਕਰ ਮਾਰ ਬਿਦਾਰੇ। ਮਨੁੱਖ ਕਥੈ ਕਥ ਲੋਕ ਸੁਣਾਵੈ, ਜੋ ਬੋਲੇ ਸੋ ਨਾ ਵਿਚਾਰੇ, ਸਤ ਸੰਗਤ ਮਿਲੇ ਤਾਂ ਦਿੜਤਾ ਆਵੈ, ਹਰ ਰਾਮ ਨਾਮ ਨਿਸਤਾਰੇ। ਜਬ ਲਗ ਜੀਓ ਪਿੰਡ ਹੈ ਸਾਬਤ, ਤਬ ਲਗ ਕਿਸ਼ਨਾ ਸਮਾਰੇ, ਜਬ ਘਰ ਮੰਦਰ ਆਗ ਲਗਾਨੀ, ਕਬਡ ਕੂਪ ਕਡੇ ਪਨਹਾਰੇ। ਸਾਕਤ ਸਿਓ ਮਨ ਮੇਲ ਨਾ ਕਰਿਓ, ਜਿਨ ਹਰ ਹਰ ਨਾਮ ਵਿਸਾਰੇ, ਸਾਕਤ ਬਚਨ ਵਿਛਵਾ ਜੋ ਡਸੀਐ, ਤਜ ਸਾਕਤ ਪਰੈ ਪਰਾਰੇ। ਲਗ ਲਗ ਪ੍ਰੀਤ ਬਹੁ ਪ੍ਰੀਤ ਲਗਾਈ, ਲਗ ਸਾਧੂ ਸੰਗ ਸਵਾਰੇ, ਗੁਰ ਕੈ ਬਚਨ
ਗੁਰ ਕੇ ਬਚਨ ਸਤ ਸਤ ਕਰ ਮਾਨੇ। ਮੇਰੇ ਠਾਕਰ ਬਹੁਤ ਪਿਆਰੇ, ਪੂਰਬ ਜਨਮ ਪ੍ਰਚੂਨ ਕਮਾਏ, ਹਰ ਹਰ ਹਰ ਨਾਮ ਪਿਆਰੇ, ਗੁਰ ਪ੍ਰਸਾਦ ਅੰਮ੍ਰਿਤ ਰਸ ਪਾਇਆ, ਰਸ ਗਾਵੇ ਰਸ ਵਿਚਾਰੇ। ਹਰ ਹਰ ਰੂਪ ਰੰਗ ਸਭ ਤੇਰੇ, ਮੇਰੇ ਲਾਲਨ ਲਾਲ ਗੁਲਾਰੇ, ਜੈਸਾ ਰੰਗ ਦੇ ਸੋ ਹੋਵੇ, ਕਿਆ ਨਾਨਕ ਜੰਤ ਵਿਚਾਰੇ। ਨਟ ਮਹੱਲਾ ਚੌਥਾ। ਰਾਮ ਗੁਰ ਸਰਨ ਪ੍ਰਭੂ ਰਖਵਾਰੇ, ਜੋ ਕੁੰਚਰ ਤਦਵੇ ਪਕੜ ਚਲਾਇਓ, ਕਰ ਉਪਰ ਕੱਢ ਨਿਸਤਾਰੇ ਰਹਾਓ, ਪ੍ਰਭ ਕੇ ਸੇਵਕ ਬਹੁਤ ਯਤਨੀਕੇ, ਮਨ ਸਰਦਾ ਕਰ ਹਰ ਤਾਰੇ, ਮੇਰੇ ਪ੍ਰਭ ਸਰਦਾ ਭਗਤ ਮਨ ਪਾਵੈ, ਜਨ ਕੀ ਪੈਚ ਸਵਾਰੇ, ਹਰ ਹਰ ਸੇਵਕ ਸੇਵਾ ਲਾਗੈ, ਸਭ ਦੇਖੇ ਬ੍ਰਹਮ ਪਸਾਰੇ, ਏਕ ਪੁਰਖ ਇਕ ਨਦਰੀ ਆਵੈ, ਸਭ ਏਕਾ ਨਦਰ ਨਿਹਾਰੇ, ਹਰ ਪ੍ਰਭ ਠਾਕਰ ਰਵਿਆ ਸਭ ਠਾਈ, ਸਭ ਚੇਰੀ ਜਗਤ ਸਮਾਰੇ, ਆਪ ਦਿਆਲ ਦਇਆ ਦਾਨ ਦੇਵੈ, ਵਿੱਚ ਪਾਥਰ ਕੀਰੇ ਕਾਰੇ, ਅੰਤਰਵਾਸ ਬਹੁਤ ਮੁਸਕਾਈ, ਭ੍ਰਮ ਭੂਲਾ ਮਿਰਗ ਸਿੰਘਾਰੇ, ਬਨ ਬਨ ਢੂੰਡ ਢੂੰਡ ਫਿਰ ਥਾਕੇ, ਗੁਰਪੂਰੈ ਘਰ

ਆਇਓ ਪਾਤਤ ਪਾਵਨ ਨਾ ਮੰਨਾ ਰਹਾਰ ਮੰਦ ਭਾਗੀਆਂ ਨਹੀਂ ਪਾਇਓ ਤੇ ਗਰਭ ਜੋ ਨਿਗਾਲੀਐ ਜੋ ਲੂਣ ਜਲੇ ਗਲਾਇਓ ਮਤ ਦੇ ਹਰ ਪ੍ਰਭ ਅਗਮ ਠਾਕਰ ਗੁਰ ਚਰਨ ਮਨ ਮੈ ਲਾਇਓ ਹਰ ਰਾਮ ਨਾਮੇ ਰਹੋ ਲਾਗੋ ਜਨ ਨਾਨਕ ਨਾਮ ਸਮਾਇਓ ਮਾਲੀ ਘੋੜਾ ਮਹੱਲਾ ਚੌਥਾ ਮੀਰਾ ਮਨ ਰਾਮ ਨਾਮ ਰਸ ਲਾਗਾ ਕਮਲ ਪ੍ਰਗਾਸ ਭਇਆ ਗੁਰ ਪਾਇਆ ਹਰ ਜਪਿਓ ਪਰਮ ਪਉ ਭਾਗਾ ਰਹਾਓ ਪੈ ਪਾਏ ਭਗਤ ਲਾਗੋ ਮੀਰਾ ਹੀਰਾ ਮਨ ਸੋਇਓ ਗੁਰਮਤ ਜਾਗਾ ਕਿਲ ਬਿਖ ਖੀਨ ਭੈ ਸਾਂਤ ਆਈ ਹਰ ਉਰ ਧਾਰਿਓ ਵਡ ਭਾਗਾ ਮਨ ਮੁਖ ਰੰਗ ਕੁਸੁੰਬ ਹੈ ਕਛੁਆ ਜੋ ਕੁਸਮ ਚਾਰ ਦਿਨ ਚਾਗਾ ਖਿਨ ਮੈਂ ਬਿਨ ਸਜਾਏ ਪਰਤਾਪੈ ਡੰਡ ਧਰਮ ਰਾਏ ਕਾ ਲਾਗਾ ਸਤਸੰਗਤ ਪ੍ਰੀਤ ਸਾਧ ਅਤ ਗੂੜੀ ਜਿਉ ਰੰਗ ਮਜੀਠ ਬਹੁ ਲਾਗਾ ਕਾਇਆ ਕਾਪਰ ਚੀਰ ਬਹੁ ਫਾਰੇ ਹਰ ਰੰਗ ਨ ਲਾਹੇ ਸੁਭਾਗਾ ਹਰ ਚਾਰਿਓ ਰੰਗ ਮਿਲੇ ਗੁਰ ਸੋਭਾ ਹਰ ਰੰਗ ਚਲੂਲੇ ਰੰਗਾ ਜਨ ਨਾਨਕ ਤਿਨ

ਮੇਰਾ ਮਨ ਤਨ ਲੀਨ ਭਇਆ ਰਾਮ ਨਾਮੈ, ਮਤ ਗੁਰਮਤ ਰਾਮ ਰਸਾਲਾ ਰਹਾਓ, ਗੁਰਮਤ ਨਾਮ ਧਿਆਈਏ ਹਰ ਹਰ, ਮਨ ਜਪੀਏ ਹਰ ਜਪ ਮਾਲਾ, ਜਿਨ ਕੇ ਮਾਤਕ ਲਿਖਿਆ ਹਰ ਮਿਲਿਆ ਹਰ ਬਨ ਮਾਲਾ, ਜਿਨ ਹਰ ਨਾਮ ਧਿਆਇਆ ਤਿਨ ਚੂਕੇ ਸਰਬ ਜੰਜਾਲਾ, ਤਿਨ ਜਮ ਨੇੜ ਨਾ ਆਵਈ ਗੁਰ ਰਾਖੇ ਹਰ ਰਖਵਾਲਾ, ਹਮ ਬਾਲਕ ਕਿਛੂ ਨਾ ਜਾਣਹੋ ਹਰ ਮਾਤ ਪਿਤਾ ਪ੍ਰਿਤ ਪਾਲਾ, ਕਰ ਮਾਇਆ ਅਗਨ ਨਿਤ ਮੇਲਤੇ ਗੁਰ ਰਾਖੇ ਦੀਨ ਦਿਆਲਾ, ਬਹੁ ਮੈਲੇ ਨਿਰਮਲ ਹੋਇਆ ਸਭ ਕਿਲ ਵਿਖ ਹਰ ਜਸ ਜਾਲਾ, ਮਨ ਆਨੰਦ ਭਿਆ ਗੁਰ ਪਾਇਆ, ਜਨ ਨਾਨਕ ਸ਼ਬਦ ਨਿਹਾਲਾ, ਮਾਲੀ ਗੌੜਾ ਮੁਹੱਲਾ ਚੌਥਾ। ਮੇਰੇ ਮਨ ਹਰ ਭਜ ਸਭ ਕਿਲ ਵਿਖ ਘਾਟ, ਹਰ ਹਰ ਉਰ ਧਿਆਰਿਓ ਗੁਰ ਪੂਰੈ, ਮੇਰਾ ਸੀਸ ਕੀ ਜੈ ਗੁਰ ਵਾਟ ਰਹਾਓ, ਮੇਰੇ ਹਰ ਪ੍ਰਭ ਕੀ ਮੈਂ ਬਾਤ ਸੁਣਾਵੈ, ਤਿਸ ਮਨ ਦੇਵੋ ਘਟ ਘਾਟ, ਹਰ ਸਾਜਨ ਮੇਲਿਓ ਗੁਰ ਪੂਰੈ, ਗੁਰ ਬਚਨ ਬਿਕਾਨੋ ਹਟ ਹਾਟ, ਮਕਰ ਪਰਾਗ ਦਾਨ ਬਹੁ ਕੀਆ ਸਰੀਰ ਦਿਓ ਅਧ ਕਾਟ, ਬਿਨ ਹਰ ਨਾਮ ਕੋ ਮੁਕਤ ਨਾ ਪਾਵੈ, ਬਹੁ ਕੰਚਨ ਦੀ ਜੇ ਕਟ ਕਾਟ, ਹਰ ਕੀਰਤ ਗੁਰਮਤ ਜਸ ਗਾਇਓ ਮਨ ਉਗਰੈ ਕਪਟ ਕਪਾਟ, ਤ੍ਰਿਕਟੀ ਫੋਰ ਭਰਮ ਪੋ ਭਾਗਾ ਲਜਪਾਨੀ ਮਟ ਕੀ ਮਾਟ, ਕਲ ਯੁਗ ਗੁਰ ਪੂਰਾ ਤੈਨ ਪਾਇਆ ਜਿਨ ਧੁਰ ਮਸਤਕ ਲਿਖੇ ਲਿਲਖਾਟ, ਕਲ ਯੁਗ ਗੁਰ ਪੂਰਾ ਤੈਨ ਪਾਇਆ ਜਿਨ ਧੁਰ ਮਸਤਕ ਲਿਖੇ ਲਿਲਾਟ, ਜਨ ਨਾਨਕ ਰਸਿਆ

ਜਾਕੇ ਸਿਮਰਨ ਰਹਿ ਦਿਬਿਗਾਸ, ਜਾਕੇ ਸਿਮਰਨ ਕਵਲਾ ਦਾਸ, ਜਾਕੇ ਸਿਮਰਨ ਨਿਧ ਨਿਧਾਨ, ਜਾਕੇ ਸਿਮਰਨ ਤਰੇ ਨਿਧਾਨ, ਪਤਤ ਪਾਵਨ ਨਾਮ ਹਰੀ, ਕੋਟ ਭਗਤ ਉਧਾਰ ਕਰੀ, ਹਰ ਦਾਸ ਦਾਸਾਂ ਦੀਨ ਸਰਨ, ਨਾਨਕ ਮਾਥਾ ਸੰਤ ਚਰਨ, ਮਾਲੀ ਗੌੜਾ ਮਹੱਲਾ ਪੰਜਵਾ, ਐਸੋ ਸਹਾਈ ਹਰ ਕੋ ਨਾਮ, ਸਾਧ ਸੰਗਤ ਭਜ ਪੂਰਨ ਕਾਮ ਰਹਾਓ, ਬੂਡਤ ਕਉ ਜੈਸੇ ਬੇੜੀ ਮਿਲਤ, ਬੂਜਤ ਦੀਪਕ ਮਿਲਤ ਤਿਲਤ, ਜਲਤ ਅਗਨੀ ਮਿਲਤ ਨੀਰ, ਜੈਸੇ ਬਾਲਕ ਮੁਖੇ ਖੀਰ, ਜੈਸੇ ਰਣ ਮੈਂ ਸਖਾ ਭਰਾਤ, ਜੈਸੇ ਭੁੱਖੇ ਭੋਜਨ ਮਾਤ, ਜੈਸੇ ਕਿਰਖੈ ਬਰਸ ਮੇਗ, ਜੈਸੇ ਪਾਲਨ ਸਰਨ ਸੇਂਗ, ਗਰੁੜ ਮੁਖ ਨਹੀਂ ਸਰਪਤ ਰਾਸ, ਸੂਆ ਪਿੰਜਰ ਨਹੀਂ ਖਾਏ ਬਿਲਾਸ, ਐਸੋ ਆਂਡੋ ਹਿਰਦੇ ਮਾਹੇ, ਜੈਸੋ ਦਾਨੋ ਚਕੀ ਦਰਾਹ, ਬਹੁਤ ਉਪਮਾ ਥੋਰ ਕਹੀ, ਹਰ ਅਗਮ ਅਗਮ ਗਾਦ ਤੁਹੀ, ਊਚ ਮੂਚੋ ਬਹੁ ਅਪਾਰ, ਸਿਮਰਤ ਨਾਨਕ ਤਰੇ ਸਾਰ, ਮਾਲੀ ਗੋੜਾ ਮੁਹੱਲਾ ਪੰਜਵਾ, ਇਹੀ ਹਮਾਰੇ ਸਫਲ ਕਾਜ, ਆਪਣੇ ਦਾਸ ਕੋ ਲਿਓ ਨਿਵਾਜ ਰਹਾਓ, ਚਰਨ ਸੰਤ ਹੈ ਮਾਥ ਮੋਰ, ਨੈਣ ਦਰਸ ਪੇਖੋ ਨਿਸ ਭੋਰ, ਹੱਥ ਹਮਰੇ ਸੰਤ ਟਹਿਲ, ਪ੍ਰਾਨ ਮਨ ਧਨ ਸੰਤ ਬਹਿਲ, ਸੰਤ ਸੰਗ ਮੇਰੇ ਮਨ ਕੀ ਪ੍ਰੀਤ, ਸੰਤ ਗੁਣ ਬਸੇ ਮੇਰੇ ਚੀਤ, ਸੰਤ ਆਗਿਆ ਮਨੇ ਮੀਠ, ਮੇਰਾ ਕਮਲ ਬਿਗਸੇ ਸੰਤ ਡੀਠ, ਸੰਤ ਸੰਗ ਮੇਰਾ ਹੋਏ ਨਿਵਾਸ, ਸੰਤਨ ਕੀ ਮੋਹੇ ਬਹੁਤ ਪਿਆਸ, ਸੰਤ ਬਚਨ ਮੇਰੇ ਮਨੇ ਮੰਤ, ਸੰਤ ਪ੍ਰਸਾਦ ਮੇਰੇ ਬਿਖੇ ਹੰਤ, ਮੁਕਤ ਜੁਗਤੇ ਹਨ।

ਕਰਨ ਸੰਤਨ ਕੇ ਮੇਰੇ ਹਿਰਦੇ ਮਝਾਰ ਮਾਲੀ ਗੋੜਾ ਮੁਹੱਲਾ ਪੰਜਵਾ ਸਭ ਕੈ ਸੰਗੀ ਨਾਹੀ ਦੂਰ ਕਰਨ ਕਰਾਵਨ ਹਾਜਰਾ ਹਜੂਰ ਰਹਾਓ ਸੁਨਤ ਜੀਓ ਜਾਸ ਨਾਮ ਦੁਖ ਬਿਨਸੇ ਸੁਖ ਕੀਓ ਬਿਸਰਾਮ ਸਗਲ ਨਿਦ ਹਰ ਹਰ ਹਰੇ ਮੁਨ ਜਨਤਾ ਕੀ ਸੇਵ ਕਰੇ ਜਾ ਕੇ ਕਰ ਸਗਲੇ ਸਮਾਹੇ ਜਿਸ ਤੇ ਬਿਰਥਾ ਕੋਈ ਨਾਹੇ ਜਿਸ ਤੇ ਬਿਰਥਾ ਕੋਈ ਨਾਹੀ ਜੀ ਜੰਤਰ ਕਰੇ ਪ੍ਰਿਤਪਾਲ ਸਦਾ ਸਦਾ ਸੇਵੋ ਕਿਰਪਾਲ ਸਦਾ ਧਰਮ ਜਾ ਕੇ ਦੀ ਬਾਣ ਬੇ ਮੁਹਤਾਜ ਨਹੀਂ ਕਿਛ ਕਾਣ ਸਭ ਕਿਛ ਕਰਨਾ ਆਪਣੇ ਆਪ ਰੇ ਮਨ ਮੇਰੇ ਤੂੰ ਤਾਕ ਜਾਪ ਸਾਧ ਸੰਗਤ ਕੋ ਹੋਂ ਬਲਹਾਰ ਜਾਸ ਮਿਲ ਹੋਵੇ ਆਧਾਰ ਨਾਮ ਸੰਗ ਮਨ ਮਨੇ ਰਾਤ ਨਾਮ ਸੰਗ ਮਨ ਤਨੇ ਰਾਤ ਨਾਨਕੋ ਪ੍ਰਭ ਕਰੀ ਦਾਤ ਮਾਲੀ ਗੌੜਾ ਮੁਹੱਲਾ ਪੰਜਵਾ ਦੋਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਸਮਰੱਥ ਕੀ ਸਰਨ ਜੀਓ ਪਿੰਡ ਤਨ ਰਾਸ ਮੇਰੀ ਪ੍ਰਭ ਏਕ ਕਾਰਨ ਕਰਨਾ ਰਹਾਓ ਸਿਮਰ ਸਿਮਰ ਸਦਾ ਸੁਖ ਪਾਈਐ ਜੀਵਣੇ ਕਾ ਮੂਲ ਰਵ ਰਹਿਆ ਸਰਬਤ ਠਾਈ ਸੁਖ ਮੋਹ ਸਥੂਲ ਆਲ ਜਾਲ ਵਿਕਾਰ ਤਜ ਸਭ

ਮਹੱਲਾ ਪੰਜਵਾ। ਪ੍ਰਭ ਸਮਰੱਥ ਦੇਵ ਅਪਾਰ, ਕੌਣ ਜਾਣੇ ਚਲਤ ਤੇਰੇ, ਕਿਸੇ ਅੰਤ ਨਾਹੀਂ ਪਾਰ ਰਹਾਓ। ਇੱਕ ਕਿਨੇ ਥਾਪੋ ਥਾਪਦਾ, ਕੜਪਨ ਕਰਨ ਹਾਰ, ਜੇਤ ਕੀਨ ਅਪਾਰ।